ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਮੰਗਲਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਤੱਕ ਪ੍ਰਸਾਰਿਤ ਹੁੰਦਾ ਹੈ। ਆਓ ਪ੍ਰੋਗਰਾਮ ਦੇ ਇਸ ਹਿੱਸੇ ਦੇ ਅੰਦਰ ਆਪਾਂ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਅਲਾਹੀ ਸੰਦੇਸ਼ ਦੇ ਨਾਲ।

0: ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਸੁਸ਼ੋਭਿਤ ਗੁਰੂ ਸਵਾਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਅਪਾਰ ਰਹਿਮਤ ਸਦਕਾ ਉਹਨਾਂ ਦੀ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਉਹਨਾਂ ਵੱਲੋਂ ਦ੍ਰਿੜਾਏ ਗਏ ਗੁਰਮਤਿ ਗਿਆਨ ਨੂੰ ਅਸੀਂ ਵਿਚਾਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅੱਜ ਦਾ ਦਿਨ ਸਾਡੇ ਇਤਿਹਾਸ ਦਾ ਬਹੁਤ ਉੱਘਾ ਦਿਨ ਹੈ। ਸ੍ਰੀ ਨਨਕਾਣਾ ਸਾਹਿਬ ਦੇ ਨਾਮ ਤੋਂ ਅਸੀਂ ਸਾਰੇ ਵਾਕਿਫ ਹਾਂ। ਅੱਜ ਦੇ ਦਿਨ ਉੱਥੇ ਇੱਕ ਮਹਾਨ ਸਾਕਾ ਹੋ ਗੁਜ਼ਰਿਆ ਹੈ। ਉਸ ਦੇ ਇਤਿਹਾਸ, ਉਸ ਦੇ ਪਿਛੋਕੜ ਸੰਬੰਧੀ ਕੁਝ ਚਰਚਾ ਅੱਜ ਦੇ ਸਮੇਂ ਅੰਦਰ ਅਸਾਂ ਕਰਨੀ ਹੈ। ਕੱਲ ਗੁਰਮਤਿ ਦੇ ਇਸ ਸਿਧਾਂਤ ਦੀ ਅਸੀਂ ਗੱਲ ਕਰ ਰਹੇ ਸਾਂ। ਮੂਲ ਮੰਤਰ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਮਨੁੱਖ ਮਾਤਰ ਨੂੰ ਇਹ ਦ੍ਰਿੜ ਕਰਵਾਉਂਦੇ ਨੇ ਕਿ ਵਾਹਿਗੁਰੂ ਅਕਾਲ ਪੁਰਖ ਜੋ ਇੱਕ ਹੈ, ਉਹ ਅਕਾਲ ਮੂਰਤ ਹੈ ਤੇ ਸਿੱਖ ਨੇ ਉਸ ਅਕਾਲ ਮੂਰਤ ਵਿੱਚ ਆਪਣੇ ਆਪੇ ਨੂੰ ਜਜ਼ਬ ਕਰਨਾ ਹੈ। ਉਥੋਂ ਹੀ ਆਇਆ ਹੈ ਤੇ ਉਹੀ ਇਸ ਦੀ ਅੰਤਮ ਮੰਜ਼ਿਲ ਹੈ। ਜਦੋਂ ਸਿੱਖ ਅਕਾਲ ਮੂਰਤ ਨੂੰ ਆਪਣਾ ਇਸ਼ਟ, ਆਪਣਾ ਆਸ਼ਾ ਉਦੇਸ਼ ਮਿਥ ਲੈਂਦਾ ਤਾਂ ਉਹਦੇ ਵਾਸਤੇ ਜਿਹੜੀ ਮੌਤ ਹੈ, ਮਰਨਾ ਜਿਹੜਾ ਹੈ, ਉਹ ਇੱਕ ਬੜੀ ਸਧਾਰਨ ਤੇ ਆਮ ਜੀ ਗੱਲ ਬਣ ਜਾਂਦੀ ਹੈ। ਫਿਰ ਉਹ ਮੌਤ ਨੂੰ ਇਤਨੀ ਮਹੱਤਤਾ ਨਹੀਂ ਦਿੰਦਾ, ਜਿਉਣ ਵਾਸਤੇ ਐਸੇ ਯਤਨ ਨਹੀਂ ਕਰਦਾ ਕਿ ਜਿਹਦੇ ਵਿੱਚ ਉਹਨੂੰ ਧਰਮ ਤੋਂ ਡਿੱਗਣਾ ਪਵੇ, ਆਚਾਰ ਤੋਂ ਡਿੱਗਣਾ ਪਵੇ, ਵਿਹਾਰ ਤੋਂ ਡਿੱਗਣਾ ਪਵੇ ਸਿਰਫ ਜੀਵਨ ਲਈ। ਉਹ ਕਹਿੰਦਾ ਮੌਤ ਤਾਂ ਆਉਣੀ ਹੀ ਆਉਣੀ ਹੈ, ਇਸ ਜੀਵਨ ਨੂੰ ਬਚਾਉਣ ਵਾਸਤੇ ਮੈਂ ਗਲਤ ਤਰੀਕੇ ਤੇ ਗਲਤ ਸਾਧਨ ਕਿਉਂ ਅਖਤਿਆਰ ਕਰਾਂ, ਜਦੋਂ ਕਿ ਇਨ੍ਹਾਂ ਦੇ ਅਖਤਿਆਰ ਕਰਨ ਤੋਂ ਬਾਅਦ ਵੀ ਮੈਂ ਹਰ ਹਾਲਤ ਮਰਨਾ ਹੀ ਮਰਨਾ ਹੈ। ਸਾਕਾ ਨਨਕਾਣਾ ਸਾਹਿਬ ਉਨ੍ਹਾਂ ਮਰਜੀਵੜਿਆਂ ਦੀ ਕਹਾਣੀ ਹੈ ਜਿਨ੍ਹਾਂ ਨੇ ਉਸ ਅਸਥਾਨ ਦੀ ਪਵਿੱਤਰਤਾ ਲਈ ਅਤੇ ਸਿੱਖ ਪਰੰਪਰਾ ਨੂੰ ਜਿਉਂਦਿਆਂ ਰੱਖਣ ਲਈ ਘਾਲਣਾ ਕਾਲੀ। ਥੋੜਾ ਜਿਹਾ ਇਨ੍ਹਾਂ ਘਟਨਾਵਾਂ ਦਾ ਪਿਛੋਕੜ ਜਿਹੜਾ ਹੈ ਉਹ ਸਮਝਣਾ ਬੜਾ ਜ਼ਰੂਰੀ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸਿੱਖ ਇਤਿਹਾਸ ਦਾ 60-70 ਸਾਲ ਦਾ ਸਮਾਂ ਐਸਾ ਹੈ ਕਿ ਜਿਸ ਸਮੇਂ ਦੇ ਅੰਦਰ ਸਿੱਖ ਬੜੇ ਸੰਘਰਸ਼ ਵਿੱਚੋਂ ਦੀ ਗੁਜ਼ਰੇ ਨੇ। ਜਗ੍ਹਾ ਜਗ੍ਹਾ ਤੇ ਲੜਾਈਆਂ, ਝਗੜੇ, ਕਈ ਕਿਸਮ ਦੀ ਕਤਲੋਗਾਰਤ, ਇਹ ਸਮਾਂ ਇੱਥੋਂ ਤੱਕ ਪਹੁੰਚ ਗਿਆ ਕਿ ਹਕੂਮਤ ਵੱਲੋਂ ਇੱਕ ਹੁਕਮ ਇਤਿਹਾਸ ਵਿੱਚ ਦਰਜ ਹੈ ਕਿ ਨਾਨਕ ਪਰਸਤਾਂ ਰਾਹ ਹਰ ਜਾ ਕੇ ਬਾਇਦ ਬਕਤਲ ਰਸਾਨੰਦ, ਕਿ ਜਿਹੜੇ ਨਾਨਕ ਪਰਸਤ ਨੇ, ਭਾਵ ਗੁਰੂਆਂ ਦਾ ਨਾਮ ਲੈਣ ਵਾਲੇ ਜਿਹੜੇ ਲੋਕ ਹਨ, ਉਹ ਜਿੱਥੇ ਕਿਤੇ ਵੀ ਦਿਸ ਪੈਣ, ਪੁੱਛਣ ਦੀ ਲੋੜ ਨਹੀਂ, ਗੋਲੀ ਮਾਰ ਦਿਓ, ਤਲਵਾਰ ਦੇ ਘਾਟ ਉਤਾਰ ਦਿਓ, ਬਸ ਉਨ੍ਹਾਂ ਨੂੰ ਕਤਲ ਕਰ ਦਿਓ ਜਿੱਥੇ ਕਿਤੇ ਨਜ਼ਰ ਆਉਣ। ਤੇ ਇਸ ਹੁਕਮ ਨਾਲ ਬਹੁਤ ਕੁਝ ਹੋਇਆ, ਸਾਰੇ ਜਾਣਦੇ ਹਾਂ ਅਸੀਂ। ਇਸ ਦਾ ਨਤੀਜਾ ਇਹ ਹੋਇਆ ਕਿ ਜਿਹੜੇ ਸਿੰਘ ਸਨ ਉਨ੍ਹਾਂ ਨੇ ਜੰਗਲਾਂ ਵਿਚ ਟਿਕਾਣਾ ਕੀਤਾ, ਲੁਕ ਛਿਪ ਕੇ ਜੂਹਾਂ ਚ, ਜੰਗਲ ਬੇਲਿਆਂ ਵਿਚ ਆਪਣਾ ਸਮਾਂ ਬਸਰ ਕੀਤਾ। ਜਦੋਂ ਕਿਤੇ ਵਕਤ ਮਿਲਦਾ ਦੁਸ਼ਮਣ ਨਾਲ ਟੱਕਰ ਵੀ ਲੈਂਦੇ, ਇੱਜ਼ਤ ਵੀ ਬਚਾਉਂਦੇ, ਧਰਮ ਦੀ ਰਾਖੀ ਵੀ ਕਰਦੇ, ਬੜੇ ਸੰਘਰਸ਼ ਕੀਤੇ ਉਨ੍ਹਾਂ ਨੇ। ਪਰ ਇਸ ਸਮੇਂ ਦਾ ਸਭ ਤੋਂ ਵੱਡਾ ਘਾਟਾ ਜਿਹੜਾ ਪਿਆ ਉਹ ਇਹ ਸੀ ਕਿ ਸਾਡੇ ਜਿਤਨੇ ਧਾਰਮਿਕ ਅਸਥਾਨ ਸਨ, ਜਿਤਨੇ ਸਾਡੀ ਧਰਮ ਵਿਦਿਆ ਦੇ ਕੇਂਦਰ ਸਨ, ਉਹ ਸਾਰੇ ਦੇ ਸਾਰੇ ਕੁਝ ਐਸੇ ਲੋਕਾਂ ਦੇ ਹੱਥ ਵਿਚ ਆਏ ਜਿਹੜੇ ਨਿਰੋਲ ਗੁਰਮਤਿ ਵਿਚਾਰਧਾਰਾ ਦੇ ਧਾਰਨੀ ਨਹੀਂ ਸਨ। ਉਨ੍ਹਾਂ ਵਿਚ ਉਦਾਸੀ, ਨਿਰਮਲੇ, ਹੋਰ ਕਈ ਪ੍ਰਕਾਰ ਦੇ ਸੰਤ ਸਾਧ ਹਨ, ਪਰ ਆਮ ਤੌਰ ਤੇ ਉਦਾਸੀਆਂ ਦਾ ਜ਼ਿਕਰ ਬਹੁਤਾ ਆਉਂਦਾ ਹੈ, ਦੂਸਰੇ ਨੰਬਰ ਤੇ ਨਿਰਮਲਿਆਂ ਦਾ ਆਉਂਦਾ ਹੈ। ਉਹਨਾਂ ਨੇ ਇਹਨਾਂ ਅਸਥਾਨਾਂ ਦੀ ਸੇਵਾ ਸੰਭਾਲ ਜਿਹੜੀ ਸੀ ਉਹ ਸਾਂਭੀ। ਕੁਝ ਲੋਕ ਉਹਨਾਂ ਵਿੱਚ ਚੰਗੇ ਵੀ ਸਨ, ਉਹਨਾਂ ਨੇ ਗੁਰਬਾਣੀ ਦਾ ਗੁਰਮਤ ਦਾ ਬੜਾ ਪ੍ਰਚਾਰ ਕੀਤਾ। ਔਰ ਉਸ ਸਮੇਂ ਇਹ ਉਹ ਸਮਝ ਲਓ ਵੀ ਜਿਹੜੇ ਜੰਗਲਾਂ ਵਿੱਚ ਰਹਿੰਦੇ ਸਿੰਘ ਸੀ ਉਹਨਾਂ ਵਿੱਚੋਂ ਸ਼ਹੀਦੀਆਂ ਪ੍ਰਾਪਤ ਕਰਦੇ ਸਨ, ਪਰ ਇਹਨਾਂ ਦੇ ਪ੍ਰਚਾਰ ਦਾ ਸਦਕਾ ਹੀ ਨਵੇਂ ਸਿੰਘ ਜਿਹੜੇ ਸੀ ਮੁੜ ਕੇ ਜਥਿਆਂ ਵਿੱਚ ਜਾ ਕੇ ਰਲਦੇ ਸੀ। ਔਰ ਇਸੇ ਕਰਕੇ ਜਦੋਂ ਹਾਕਮ ਪੁੱਛਦੇ ਸੀ ਕਿ ਇਹ ਕਿੱਥੋਂ ਆਉਂਦੇ ਆ, ਅਸੀਂ ਤੇ ਇਹਨਾਂ ਦਾ ਖੁਰਾ ਖੋਜ ਮਿਟਾਉਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਜਵਾਬ ਮਿਲਦਾ ਸੀ ਵੀ ਪਲੇ ਪਲਾਏ ਹੀ ਆਉਂਦੇ ਆ, ਪਤਾ ਨਹੀਂ ਕਿੱਥੋਂ ਆਉਂਦੇ ਨੇ। ਉਹਨਾਂ ਲੋਕਾਂ ਨੇ ਕੋਸ਼ਿਸ਼ ਤਾਂ ਕੀਤੀ, ਪਰ ਬੜਾ ਲੰਮਾ ਸਮਾਂ ਸੀ ਕਿ 2-4 ਸਾਲ ਦੀ ਕਹਾਣੀ ਹੁੰਦੀ ਤੇ ਸ਼ਾਇਦ ਗੱਲ ਬਦਲ ਜਾਂਦੀ। ਮਿਸਲਾਂ ਦਾ ਸਮਾਂ ਆਇਆ, ਪਹਿਲੋਂ ਸਿੱਖਾਂ ਦੇ 72 ਜਥੇ ਸਨ, ਫਿਰ 12 ਮਿਸਲਾਂ ਮਸ਼ਹੂਰ ਹੋਈਆਂ। ਉਹਨਾਂ ਨੇ ਵੀ ਆਪਣੇ ਛੋਟੇ ਛੋਟੇ ਰਾਜ, ਛੋਟੇ ਛੋਟੇ ਇਲਾਕੇ ਜਿਹੜੇ ਸੀ ਕਬਜ਼ੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ। ਔਰ ਇਸੇ ਦਾ ਹੀ ਅੰਤ ਹੋਇਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਜਿਸ ਨੂੰ ਅਸੀਂ ਸਿੱਖ ਰਾਜ, ਖਾਲਸਾ ਰਾਜ ਵੀ ਕਹਿੰਦੇ ਹਾਂ, ਉਹ ਮਿਲਿਆ। ਉਹਦੇ ਨਾਲ ਕੀ ਹੋਇਆ, ਜਿਤਨੇ ਇਤਿਹਾਸਕ ਅਸਥਾਨ ਸਨ ਜਾਂ ਜਿਤਨੇ ਮੁੱਖ ਗੁਰਦੁਆਰੇ ਸਨ ਉਹਨਾਂ ਦੀਆਂ ਇਮਾਰਤਾਂ ਤੇ ਨਵੀਆਂ ਬਣ ਗਈਆਂ, ਉਹਨਾਂ ਨਾਲ ਜਗੀਰਾਂ ਵੀ ਲਗਾ ਦਿੱਤੀਆਂ ਗਈਆਂ, ਆਮਦਨ ਦੇ ਪੱਕੇ ਸਾਧਨ ਬਣਾ ਦਿੱਤੇ ਗਏ, ਸੁਨਹਿਰੀ ਕਲਸ ਲੱਗ ਗਏ, ਇਹ ਸਭ ਕੁਝ ਹੋਇਆ। ਪਰ ਇੱਕ ਗੱਲ ਬੜੀ ਦਰਦਨਾਕ ਰਹੀ ਕਿ ਕਿਸੇ ਗੁਰਦੁਆਰੇ ਅੰਦਰ ਵੀ ਗੁਰਮਤ ਦੇ ਆਸ਼ੇ ਦੇ ਮੁਤਾਬਕ ਪ੍ਰਚਾਰ ਨਹੀਂ ਸੀ। ਸਭ ਥਾਵਾਂ ਤੇ ਉਹ ਉਦਾਸੀ ਮਹੰਤ ਆਪਣੇ ਢੰਗ ਦਾ ਪ੍ਰਚਾਰ ਕਰਦੇ ਸੀ, ਜਾਂ ਜਿਹੜੇ ਵੀ ਉੱਥੇ ਕਾਬਜ਼ ਸਨ ਉਨ੍ਹਾਂ ਨੇ ਆਪਣੇ ਢੰਗ ਨਾਲ ਸਿੱਖੀ ਦੀ ਵਿਆਖਿਆ ਜਿਹੜੀ ਸੀ ਲੋਕਾਂ ਦੇ ਸਾਹਮਣੇ ਰੱਖੀ। ਇੱਥੋਂ ਤੱਕ ਕਿ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੀ ਹਿਸਟਰੀ ਪੜ੍ਹਦੇ ਹੋ ਤੇ ਇਹ ਵੇਖਦੇ ਹੋ ਕਿ ਮਹਾਰਾਜਾ ਵੀ ਕਈ ਕਿਸਮ ਦੀਆਂ ਬ੍ਰਾਹਮਣੀ ਰਸਮਾਂ ਕਰਨ ਵਾਸਤੇ ਤਤਪਰ ਰਹਿੰਦਾ ਸੀ। ਦੇਵੀ ਦੇਵਤਿਆਂ ਦੇ ਜਗਰਾਤੇ, ਮੰਦਰ, ਕਈ ਕੁਛ ਉਸਨੇ ਵੀ ਕਰਨ ਦੀ ਕੋਸ਼ਿਸ਼ ਕੀਤੀ। ਔਰ ਇੱਥੋਂ ਤੱਕ ਕਿ ਉਹਦੇ ਰਾਜ ਭਾਗ ਵਿੱਚ ਵੀ ਬ੍ਰਾਹਮਣੀ ਸਮਾਜ ਦਾ ਗਲਬਾ ਰਿਹਾ, ਤਿਲਕ ਲਾਉਣੇ, ਵਰਤ ਰੱਖਣੇ, ਇੱਦਾਂ ਦੀਆਂ ਕਈ ਕਹਾਣੀਆਂ ਪ੍ਰਚਲਿਤ ਨੇ। ਮਤਲਬ ਕਿ ਗੁਰਦੁਆਰਿਆਂ ਨੂੰ ਆਮਦਨ ਤੇ ਹੋ ਗਈ, ਇਹਨਾਂ ਧਰਮ ਅਸਥਾਨਾਂ ਨੂੰ ਆਮਦਨ ਤੇ ਹੋ ਗਈ, ਪਰ ਇੱਥੇ ਗੁਰਮਤ ਦੀ ਗੱਲ ਜਿਹੜੀ ਸੀ ਉਹ ਕਾਇਮ ਨਾ ਹੋ ਸਕੀ। ਬਹੁਤ ਘੱਟ ਥਾਵਾਂ ਸੀ ਜਿੱਥੇ ਗੁਰਮਤ ਦੇ ਆਸ਼ੇ ਦੇ ਮੁਤਾਬਕ ਕਹਾਣੀ ਚੱਲਦੀ ਸੀ। ਨਹੀਂ ਤੇ ਤੁਸੀਂ ਅੱਜ ਵੀ ਕਈਆਂ ਸਥਾਨਾਂ ਤੇ ਜਾਓਗੇ ਤੇ ਤੁਸੀਂ ਦੇਖੋਗੇ ਵੀ ਗੁਰਦੁਆਰਿਆਂ ਦੇ ਅੰਦਰ ਪੁਰਾਣੀਆਂ ਇਮਾਰਤਾਂ ਵੱਲ ਧਿਆਨ ਦੇਣਾ, ਕਦੇ ਹੁਣ ਘੱਟ ਗਈਆਂ ਕੁਛ ਕਿਉਂਕਿ ਨਵੀਆਂ ਇਮਾਰਤਾਂ ਬਹੁਤ ਬਣ ਗਈਆਂ। ਉਹਨਾਂ ਵਿੱਚ ਤੁਸੀਂ ਦੇਖੋਗੇ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਕੰਧਾਂ ਤੇ ਬਣੀਆਂ ਮਿਲਣਗੀਆਂ, ਗੁਰੂਆਂ ਦੇ ਚਿੱਤਰ ਕੰਧਾਂ ਤੇ ਬਣੇ ਮਿਲਣਗੇ, ਇਸੇ ਤਰ੍ਹਾਂ ਹੋਰ ਕਈ ਕਿਸਮ ਦੇ ਚਿੱਤਰ ਜਿਹੜੇ ਨੇ ਜਿਹੜੇ ਕਿ ਮੰਦਰਾਂ ਵਿੱਚ ਤੁਹਾਨੂੰ ਪਾਏ ਜਾਣਗੇ ਉਹ ਗੁਰਦੁਆਰਿਆਂ ਵਿੱਚ ਵੀ ਲੱਭਣਗੇ। ਉਹਦਾ ਕਾਰਨ ਸੀ ਕਿ ਉਹਨਾਂ ਲੋਕਾਂ ਨੇ ਆਪਣੇ ਢੰਗ ਨਾਲ ਜਿਵੇਂ ਉਹਨਾਂ ਨੂੰ ਸਮਝ ਸੀਗੀ ਉਹਦਾ ਪ੍ਰਚਾਰ ਕੀਤਾ, ਔਰ ਉਹਨਾਂ ਦਾ ਆਸ਼ਾ ਸੀ ਵੀ ਸਿੰਘ ਤੇ ਰਹਿੰਦੇ ਨੇ ਜੰਗਲਾਂ ਚ ਤੇ ਸਾਡੀ ਆਮਦਨ ਦਾ ਕੋਈ ਨਾ ਕੋਈ ਵਸੀਲਾ ਬਣਨਾ ਚਾਹੀਦਾ। ਇਸ ਕਰਕੇ ਆਮ ਲੋਕਾਂ ਨੂੰ ਜਿਹੜੇ ਕਿ ਹਿੰਦੂ ਸਮਾਜ ਜਾਂ ਸਨਾਤਨੀ ਸਮਾਜ ਨਾਲ ਸੰਬੰਧ ਰੱਖਦੇ ਸੀ ਉਹਨਾਂ ਨਾਲ ਉਹਨਾਂ ਨੇ ਸੰਪਰਕ ਸਾਧੇ, ਉਹਨਾਂ ਨੇ ਗੀਤਾ ਦੇ ਪ੍ਰਕਾਸ਼ ਵੀ ਕੀਤੇ, ਮੂਰਤੀਆਂ ਵੀ ਰੱਖੀਆਂ, ਰਾਮਾਇਣ ਦੇ ਪਾਠ ਵੀ ਕੀਤੇ, ਜਿਸ ਤਰ੍ਹਾਂ ਵੀ ਲੋਕ ਜਿਹੜੇ ਨੇੜੇ ਆ ਸਕਦੇ ਸਨ ਉਸੇ ਢੰਗ ਨਾਲ ਉਹਨਾਂ ਨੇ ਉਹਨਾਂ ਗੁਰਦੁਆਰਿਆਂ ਨੂੰ ਚਲਾਉਣ ਦਾ ਯਤਨ ਕੀਤਾ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵੀ ਕੋਈ ਤਬਦੀਲੀ ਨਹੀਂ ਆਈ। ਇੱਥੋਂ ਤੱਕ ਕਿ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਜਦੋਂ ਅੰਗਰੇਜ਼ ਦਾ ਕਬਜ਼ਾ ਹੋਇਆ ਤਾਂ ਉਸ ਵਕਤ ਦੀ ਮਰਦਮਸ਼ੁਮਾਰੀ ਦੇ ਕਮਿਸ਼ਨਰ ਨੇ ਇੱਕ ਗੱਲ ਲਿਖੀ ਹੈ। ਉਹ ਕਹਿੰਦਾ ਕਿ ਗਿਣਤੀ ਦੇ ਹਿਸਾਬ ਨਾਲ ਉਹ ਕਹਿੰਦਾ ਵੀ ਜਿਹੜੇ ਸਿੱਖ ਨੇ ਨਾ, ਉਹਨੇ ਲਫ਼ਜ਼ ਵਰਤੇ ਨੇ ਕਿ ਇਹ ਬੜੀ ਤੇਜ਼ੀ ਨਾਲ ਖਤਮ ਹੁੰਦੇ ਜਾ ਰਹੇ ਆ, ਯਾਨੀ ਕਿ ਸਿੱਖ ਜਿਹੜੇ ਨੇ ਉਹ ਬੜੀ ਤੇਜ਼ੀ ਨਾਲ ਖਤਮ ਹੁੰਦੇ ਜਾ ਰਹੇ ਆ, ਇਹ ਉਹਦੀ ਰਿਪੋਰਟ ਹੈ। ਤੋ ਹੋਇਆ ਕਿ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਤੇ ਅੰਗਰੇਜ਼ਾਂ ਨੇ ਵੇਖਿਆ, ਕਿਉਂਕਿ ਸਭ ਤੋਂ ਅਖੀਰ ਤੇ ਉਹ ਪੰਜਾਬ ਤੇ ਕਾਬਜ਼ ਹੋਏ ਸਨ, ਉਹਨਾਂ ਨੇ ਵੇਖਿਆ ਇਹਨਾਂ ਦੇ ਪਿਛੋਕੜ ਨੂੰ, ਇਤਿਹਾਸ ਨੂੰ, ਉਹਨਾਂ ਵੇਖਿਆ ਵੀ ਮੁਗਲੀਆ ਹਕੂਮਤ ਦੀ ਜੜ੍ਹਾਂ ਵਿੱਚ ਤੇਲ ਦੇਣ ਵਾਲਾ ਕੌਣ ਸੀ, ਇਤਨੀ ਸਦੀਆਂ ਦੀ ਪੱਕੀ ਹਕੂਮਤ ਕਿਸਨੇ ਉਖੇੜ ਦਿੱਤੀ। ਉਹਨਾਂ ਵੇਖਿਆ ਇੱਕ ਸਿੱਖ ਨੇ, ਇਹਨਾਂ ਤੋਂ ਸਿਵਾ ਹੋਰ ਕੋਈ ਹਿੰਦੁਸਤਾਨ ਦੇ ਅੰਦਰ ਐਸੀ ਸ਼੍ਰੇਣੀ ਨਹੀਂ ਹੈਗੀ ਜਿਹੜੀ ਕਿ ਕਿਸੇ ਹਕੂਮਤ ਲਈ ਖਤਰਾ ਪੈਦਾ ਹੋ ਸਕੇ। ਇਹ ਕੋਈ ਅਤਕਥਨੀ ਨਹੀਂ, ਬ੍ਰਿਟਿਸ਼ ਕੌਂਸਲ ਦੇ ਅੰਦਰ ਇੱਕ ਸਵਾਲ ਦਾ ਜਵਾਬ ਦਿੰਦਿਆਂ ਹੋਇਆਂ ਇਹ ਗੱਲ ਕਹੀ ਗਈ ਕਿ ਜੇ ਹਿੰਦੁਸਤਾਨ ਵਿੱਚ ਰਾਜ ਕਰਨਾ ਹੈ
1: ਉੱਥੇ ਤੁਸੀਂ ਰਹਿਣਾ, ਰਾਜ ਭਾਗ ਤੁਹਾਡੇ ਹੱਥ ਵਿੱਚ ਰਹਿਣਾ ਚਾਹੁੰਦਾ, ਚਾਹੁੰਦੇ ਹੋ ਤੁਸੀਂ ਰਵੇ ਤਾਂ ਇਸ ਗੱਲ ਵੱਲ ਤੁਹਾਨੂੰ ਧਿਆਨ ਦੇਣਾ ਪਏਗਾ ਕਿ ਜਿਹੜੇ ਸਿੱਖ ਨੇ ਇਹਨਾਂ ਦੇ ਧਰਮ ਅਸਥਾਨ, ਇਹਨਾਂ ਦੀ ਹਰ ਪਰੰਪਰਾ ਆਪਣੇ ਕਬਜ਼ੇ ਵਿੱਚ ਰੱਖਣੀ ਪਵੇਗੀ ਤੇ ਉਹਨੂੰ ਆਪਣੇ ਮੁਤਾਬਕ ਢਾਲਣਾ ਪਵੇਗਾ। ਇਹਨਾਂ ਦਾ ਗੁਰੂ ਉੱਤੇ ਅਟੁੱਟ ਵਿਸ਼ਵਾਸ, ਆਪਣੇ ਧਰਮ ਸਥਾਨਾਂ ਉੱਤੇ ਦ੍ਰਿੜ ਨਿਸ਼ਚਾ, ਆਪਣੇ ਇਤਿਹਾਸ ਦੀ ਪਰੰਪਰਾ ਉੱਤੇ ਦ੍ਰਿੜ ਵਿਸ਼ਵਾਸ, ਇਹਨਾਂ ਚੀਜ਼ਾਂ ਨੂੰ ਜਿੰਨੀ ਵੀ ਸੱਟ ਮਾਰ ਸਕਦੇ ਹੋ ਉਹ ਮਾਰ ਲਓ ਜੇ ਤੁਸੀਂ ਕਾਮਯਾਬ ਹੋਣਾ ਚਾਹੁੰਦੇ ਹੋ। ਫਿਰ ਕੀ ਹੋਇਆ, ਫਿਰ ਇਹ ਪ੍ਰਚਾਰ ਕੀਤਾ ਗਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਕੈਦ ਸਨ ਜੀ, ਤੇ ਉਹ ਕੋਠੇ ਤੇ ਚੜ ਕੇ ਵਹਿੰਦੇ ਸੀ ਮੇਰੇ ਟੋਪੀ ਵਾਲੇ ਸਿੱਖ ਆ ਰਹੇ ਕਿ ਨਹੀਂ ਆ ਰਹੇ। ਇਹ ਕਹਾਣੀ ਪ੍ਰਚਲਿਤ ਕੀਤੀ ਗਈ ਤਾਂ ਕਿ ਇਹ ਸਾਬਤ ਕੀਤਾ ਜਾਏ ਕਿ ਅੰਗਰੇਜ਼ ਗੁਰੂ ਦੀ ਮਰਜ਼ੀ ਨਾਲ ਆਏ ਨੇ। ਇੱਥੋਂ ਤੱਕ ਕਿ ਮਿਸਟਰ ਮੈਕਾਲਫ ਵਰਗੇ ਬੰਦੇ ਨੂੰ ਵੀ ਗੁੰਮਰਾਹ ਕੀਤਾ ਗਿਆ ਤੇ ਉਸ ਨੇ ਵੀ ਲਿਖਿਆ ਕਿ ਸਿੱਖ ਲਿਖਤਾਂ ਦੇ ਅੰਦਰ ਕੁਝ ਇਸ ਗੁਰੂ ਗ੍ਰੰਥ ਸਾਹਿਬ ਵਗੈਰਾ ਚੋਂ ਵਰ ਸੰਕੇਤ ਕੀਤਾ ਉਸਨੇ ਕਿ ਅੰਗਰੇਜ਼ਾਂ ਦੇ ਰਾਜ ਭਾਗ ਦੇ ਆਉਣ ਦੀਆਂ ਕੁਝ ਪੇਸ਼ੀਆਂ ਗੋਈਆਂ ਹਨ। ਗਲਤ ਇੰਟਰਪ੍ਰੀਟੇਸ਼ਨ ਕੀਤੀ ਗਈ। ਇਸ ਤਰ੍ਹਾਂ ਦਾ ਪ੍ਰਚਾਰ ਮਹਿਜ਼ ਇਸ ਕਰਕੇ ਕੀਤਾ ਗਿਆ ਕਿ ਜਿਹੜੇ ਸਿੱਖ ਨੇ ਨਾ ਉਨ੍ਹਾਂ ਨੂੰ ਇਹ ਵਿਸ਼ਵਾਸ ਦਵਾਇਆ ਜਾਏ ਕਿ ਅੰਗਰੇਜ਼ ਆਏ ਹੀ ਤੁਹਾਡੀ ਗੁਰੂ ਦੀ ਮਰਜ਼ੀ ਨਾਲ ਨੇ, ਯਾਨੀ ਕਿ ਇਹ ਗੁਲਾਮੀ ਤੁਹਾਡੀ ਗੁਰੂ ਦੀ ਮਰਜ਼ੀ ਨਾਲ ਹੈ। ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਉੱਤੇ ਨਿਸ਼ਚਾ ਤੋੜਨ ਲਈ ਇੱਕ ਜੀ ਬੀ ਸਿੰਘ ਦਾ ਨਾਂ ਆਉਂਦਾ ਸਾਡੇ ਕੋਲ, ਗੁਰਬਖਸ਼ ਸਿੰਘ ਸ਼ਾਇਦ ਨਾਂ ਸੀ ਉਹਦਾ। ਉਸਨੇ ਇੱਕ ਪੁਸਤਕ ਲਿਖੀ ਪ੍ਰਾਚੀਨ ਬੀੜਾਂ, ਉਹ ਪੁਸਤਕ ਲਿਖੀ ਇਸ ਆਸ਼ੇ ਨਾਲ ਗਈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਅਥੈਂਟਿਸਿਟੀ ਹੈ, ਇਹਦਾ ਜਿਹੜਾ ਮੁਸਤਨਦ ਹੋਣਾ ਹੈ ਵੀ ਇਹ ਬਿਲਕੁਲ ਠੀਕ ਠੀਕ ਸਿੱਖਾਂ ਦੇ ਹੱਥ ਵਿਚ ਹੈ, ਗੁਰੂਆਂ ਨੇ ਜੋ ਲਿਖਤ ਕੀਤੀ ਹੈ ਉਹਦਾ ਉਹਦਾ ਮਨੋਰਥ ਹੀ ਉਸ ਪੁਸਤਕ ਦਾ ਇਹ ਸੀ ਵੀ ਇਹ ਸਾਬਤ ਕੀਤਾ ਜਾਏ ਵੀ ਇਹਨਾਂ ਕੋਲ ਅਸਲੀ ਬੀੜ ਹੀ ਹੈ ਨਹੀਂ, ਯਾਨੀ ਕਿ ਸਿੱਖਾਂ ਨੂੰ ਕਹਿ ਦਿੱਤਾ ਜਾਏ, ਦੱਸ ਦਿੱਤਾ ਜਾਏ ਵੀ ਜਿਹੜਾ ਗੁਰੂ ਗ੍ਰੰਥ ਲਈ ਫਿਰਦੇ ਤੇ ਨਕਲੀ ਹੈ, ਇਹ ਤੇ ਮਿਲਗੋਗਾ ਹੈ, ਇਹ ਤੇ ਮਿਲਾਵਟ ਹੈ। ਸਿੱਖਾਂ ਦਾ ਨਿਸ਼ਚਾ ਤੋੜਨ ਲਈ ਇਹ ਵੀ ਕੰਮ ਕੀਤਾ ਗਿਆ। ਇਹ ਸਭ ਕੁਝ ਇਸ ਨਿਸ਼ਾਨੇ ਨਾਲ ਸੀ ਤਾਂ ਕਿ ਸਿੱਖ ਜਿਹੜੇ ਨੇ ਉਹ ਅੰਗਰੇਜ਼ ਦੀ ਵਫਾਦਾਰੀ ਕਬੂਲ ਕਰ ਲੈਣ ਤੇ ਆਪਣੀ ਪਰੰਪਰਾ ਨਾਲੋਂ ਟੁੱਟ ਜਾਣ। ਇਸ ਵਾਸਤੇ ਉਹਨਾਂ ਨੇ ਹੋਰ ਵੀ ਕੰਮ ਕੀਤੇ। ਉਹਨਾਂ ਨੇ ਕੀ ਕੀਤਾ ਸੀ, ਕਈ ਵਾਰੀ ਪੜ੍ਹਦੇ ਹਾਂ ਤੇ ਬੜੇ ਖੁਸ਼ ਵੀ ਹੁੰਦੇ ਹਾਂ ਕਿ ਅੰਗਰੇਜ਼ਾਂ ਨੇ ਜਿੰਨੀ ਫੌਜੀ ਭਰਤੀ ਸੀ ਉਹਦੇ ਵਿੱਚ ਸਿੱਖਾਂ ਨੂੰ ਰਹਿਤ ਬਹਿਤ ਵਿੱਚ ਬੜੇ ਸਟ੍ਰਿਕਟ ਰੱਖਿਆ, ਬੜਾ ਧਿਆਨ ਰੱਖਿਆ। ਵੀ ਕੋਈ ਇੱਥੋਂ ਤੱਕ ਮੈਂ ਦੋ ਤਿੰਨ ਘਟਨਾਵਾਂ ਪੜ੍ਹੀਆਂ ਨੇ ਵੀ ਇੱਕ ਸਿੱਖ ਨੇ ਜੇ ਕਸ਼ਹਿਰਾ ਬਦਲਦਿਆਂ ਕੋਈ ਗਲਤੀ ਕੀਤੀ ਹੈ ਵੀ ਉਹਨੇ ਕਸ਼ਹਿਰਾ ਲਾ ਕੇ ਦੂਜਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਉਹਨੇ ਕੋਈ ਮਿਸਟੇਕ ਕੀਤੀ ਹੈ ਤੇ ਉਹਨੂੰ ਸਜ਼ਾ ਦੇ ਦਿੱਤੀ ਗਈ। ਜੇ ਕਿਸੇ ਸਾਧ ਨੂੰ ਕੈਪਟਨ ਮਰੇ ਨੇ ਸਜ਼ਾਵਾਂ ਦਿੱਤੀਆਂ, ਜਿਹੜਾ ਉਸ ਵੇਲੇ ਕੰਪਨੀ ਕਮਾਂਡਰ ਸੀ, ਇੱਥੋਂ ਤੱਕ ਵੀ ਜੇ ਉਹਨੇ ਕਿਸੇ ਸਾਧ ਨੂੰ ਮੱਥਾ ਜਾ ਕੇ ਟੇਕ ਦਿੱਤਾ ਕਿਸੇ ਸਿਪਾਹੀ ਨੇ ਤਾਂ ਉਹਨੂੰ ਵੀ ਸਜ਼ਾ ਦੇ ਦਿੱਤੀ ਵੀ ਤੂੰ ਕਰਹਿਤ ਕੀਤੀ ਹੈ, ਤੁਹਾਡੇ ਤੇ ਦੇਹਧਾਰੀ ਗੁਰੂ ਦੀ ਕੋਈ ਮਹੱਤਤਾ ਹੀ ਨਹੀਂ ਹੈਗੀ। ਇਹ ਘਟਨਾਵਾਂ ਜਿਹੜੀਆਂ ਨੇ ਇਹ ਇਸ ਲਈ ਸਨ ਕਿ ਉਹਨਾਂ ਨੂੰ ਸਿੱਖ ਫੌਜੀਆਂ ਦੀ ਲੋੜ ਸੀ, ਜ਼ਰੂਰਤ ਸੀ। ਤਕਰੀਬਨ ਉਸ ਵੇਲੇ ਦੇ ਹਿਸਾਬ ਨਾਲ ਕੋਈ 90,000 ਦੀ ਗਿਣਤੀ ਵਿਚ ਸਿੱਖ ਫੌਜੀ ਉਹਨਾਂ ਨੂੰ ਮਿਲੇ ਸਨ ਪੰਜਾਬ ਚੋਂ ਤੇ ਉਹਨਾਂ ਨੇ ਉਹਨਾਂ ਵਾਸਤੇ ਲੜਾਈਆਂ ਲੜੀਆਂ, ਬੜੇ ਜੰਗ ਕੀਤੇ। ਲੇਕਿਨ ਉਹਨਾਂ ਦੀ ਨੀਤੀ ਇਹ ਸੀ ਕਿ ਇਹਨਾਂ ਦਾ ਜਿਹੜਾ ਧਾਰਮਿਕ ਅਸਥਾਨ ਨੇ ਤੇ ਇਹਨਾਂ ਦਾ ਜਿਹੜਾ ਵਿਰਸਾ ਹੈ ਸਾਰੇ ਦਾ ਸਾਰਾ ਆਪਣੇ ਕਬਜ਼ੇ ਵਿਚ ਕਰ ਲਿਆ ਜਾਏ ਤੇ ਜਿੱਦਾਂ ਅਸੀਂ ਚਾਹੀਏ ਉਸ ਤਰ੍ਹਾਂ ਇਹਨਾਂ ਨੂੰ ਮੋਲਡ ਕਰ ਲਈਏ। ਇਹੋ ਕਾਰਨ ਸੀ ਕਿ ਹਰਿਮੰਦਰ ਸਾਹਿਬ ਦੀਆਂ ਸਾਰੀਆਂ ਪ੍ਰਕਰਮਾਂ ਦੇ ਅੰਦਰ ਮੂਰਤੀਆਂ ਸਨ। ਸਿਰਫ ਹਰਿਮੰਦਰ ਦੇ ਅੰਦਰ ਮੂਰਤੀਆਂ ਨਹੀਂ ਸੀ ਅਜੇ ਪਹੁੰਚੀਆਂ, ਲੇਕਿਨ ਪ੍ਰਕਰਮਾ ਸਾਰੀ ਮੂਰਤੀਆਂ ਨਾਲ ਭਰੀ ਹੁੰਦੀ ਸੀ। ਇੱਥੋਂ ਤੱਕ ਕਿ ਬ੍ਰਾਹਮਣ ਬੈਠੇ ਹੁੰਦੇ ਸੀ, ਜੋਤਿਸ਼ ਪੱਤਰਿਕਾ ਖੋਲੀਆਂ ਹੁੰਦੀਆਂ ਸੀ, ਕਿਤੇ ਰਾਮਾਇਣ ਦਾ ਪਾਠ ਹੋ ਰਿਹਾ ਹੁੰਦਾ ਸੀ, ਕਿਤੇ ਪੁਰਾਣਾਂ ਦੀ ਗੱਲ ਹੋ ਰਹੀ ਹੁੰਦੀ ਸੀ ਤੇ ਲੋਕ ਸਮਝਦੇ ਸੀ ਕਿ ਇਹ ਵੀ ਇੱਕ ਮੰਦਰ ਹੀ ਹੈ ਬਾਕੀ ਮੰਦਰਾਂ ਵਰਗਾ। ਇਹ ਸਾਰੀਆਂ ਗੱਲਾਂ ਜਿਹੜੀਆਂ ਸੀ ਇਹ ਨਜ਼ਰ ਵਿੱਚ ਸਨ, ਲੇਕਿਨ ਮਹੰਤ ਜਿਹੜੇ ਸੀ ਜਿਨ੍ਹਾਂ ਦਾ ਕਬਜ਼ਾ ਸੀ ਗੁਰਦੁਆਰਿਆਂ ਦੇ ਉੱਤੇ, ਜਿਸ ਵੇਲੇ ਉਨ੍ਹਾਂ ਨੇ ਵੇਖਿਆ ਵੀ ਹੁਣ ਤੇ ਹਕੂਮਤ ਹੀ ਸਾਡੇ ਹੱਥ ਵਿਚ ਹੈ, ਕਿਉਂਕਿ ਹਕੂਮਤ ਨੇ ਇਨ੍ਹਾਂ ਥਾਵਾਂ ਦਾ ਕੰਟਰੋਲ ਕਰਕੇ ਆਪਣੀਆਂ ਕਮੇਟੀਆਂ ਬਣਾ ਲਈਆਂ, ਆਪਣੇ ਵੱਲੋਂ ਇਨ੍ਹਾਂ ਦੇ ਜਿਹੜੇ ਸਰਬਰਾਹ ਕਾਇਮ ਕੀਤੇ, ਕੱਲੇ ਕੱਲੇ ਬੰਦੇ ਨੂੰ ਉਨ੍ਹਾਂ ਨੇ ਅਖਤਿਆਰ ਆਪ ਦੇ ਦਿੱਤੇ ਕਿ ਭਾਈ ਤੁਸੀਂ ਜੋ ਮਰਜ਼ੀ ਕਰੋ, ਤੇ ਜਨਰਲ ਉਡਵਾਇਰ ਵਰਗੇ ਜਿਨ੍ਹਾਂ ਨੇ ਅੰਮ੍ਰਿਤਸਰ ਵਿਚ ਜਲਿਆਂ ਵਾਲੇ ਬਾਗ ਚ ਗੋਲੀਆਂ ਚਲਾ ਕੇ ਬੇਅੰਤ ਸਿੱਖਾਂ ਨੂੰ ਤੇ ਹੋਰ ਲੋਕਾਂ ਨੂੰ ਮਾਰ ਦਿੱਤਾ, ਉਹਨੂੰ ਅਕਾਲ ਤਖ਼ਤ ਤੋਂ ਸਿਰੋਪਾ ਦਿੱਤਾ ਗਿਆ ਔਰ ਉਹਨੂੰ ਸਿੱਖ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤਰ੍ਹਾਂ ਦੀਆਂ ਘਟਨਾਵਾਂ ਗੁਰਦੁਆਰਿਆਂ ਵਿਚ ਵਾਪਰ ਰਹੀਆਂ ਸੀਗੀਆਂ ਤੇ ਲੋਕ ਬੜੇ ਦੁਖੀ ਸੀਗੇ। ਮਹੰਤ ਜਿਹੜੇ ਸੀ ਉਨ੍ਹਾਂ ਨੂੰ ਗੌਰਮੈਂਟ ਦੀ ਸ਼ਹਿ ਸੀ
0: ਉਹ ਕਹਿੰਦੇ ਸੀ ਜਗੀਰਾਂ ਤੁਹਾਡੇ ਨਾਲ, ਇੱਥੋਂ ਤੱਕ ਜਾਇਦਾਦਾਂ ਜਿਹੜੀਆਂ ਸਨ ਉਹਨਾਂ ਦੇ ਨਾਂ ਲਵਾ ਦਿੱਤੀਆਂ ਗਏ। ਅਜੇ ਵੀ ਹਿੰਦੁਸਤਾਨ ਚ ਕਾਫੀ ਤੋਂ ਜ਼ਿਆਦਾ ਮੁਕੱਦਮੇ ਜਿਹੜੇ ਨੇ ਉਹਨਾਂ ਉਦਾਸੀ ਪਰੰਪਰਾਵਾਂ ਸੰਪਰਦਾਵਾਂ ਨਾਲ ਚਲੇ ਆਉਂਦੇ ਨੇ ਸਿੱਖਾਂ ਦੇ, ਜਿਹੜੇ ਕਿ ਗੁਰਦੁਆਰਿਆਂ ਦੀਆਂ ਜਾਇਦਾਦਾਂ ਉੱਤੇ ਨਾਜਾਇਜ਼ ਕਬਜ਼ਾ ਕਰਕੇ ਬੈਠੇ ਹੋਏ ਨੇ, ਅਜੇ ਵੀ ਇਹ ਗੱਲਾਂ ਮੌਜੂਦ ਨੇ। ਖੈਰ ਉਹ ਜਿਹੜੇ ਮਹੰਤ ਸਨ ਉਹਨਾਂ ਨੇ ਵੇਖਿਆ ਕਿ ਹੁਣ ਤਾਂ ਸਾਡੀ ਵਾਹ ਵੱਲ ਕੋਈ ਨਹੀਂ ਵੇਖ ਸਕਦਾ। ਉਹਨਾਂ ਨੇ ਫਿਰ ਕੀ ਕੀਤਾ, ਜਿਹੜੇ ਵੀ ਕੋਈ ਅੰਮ੍ਰਿਤਧਾਰੀ ਸਿੱਖ ਕੇਸਾਧਾਰੀ ਸਿੱਖ ਗੁਰਦੁਆਰਿਆਂ ਵਿੱਚ ਜਾਂਦੇ ਸੀ ਉਹਨਾਂ ਨੇ ਉਹਨਾਂ ਨੂੰ ਪਛਾਣ ਰੱਖਣ ਦੀ ਕੋਸ਼ਿਸ਼ ਕੀਤੀ, ਉਹਨਾਂ ਦੀ ਬੇਇੱਜ਼ਤੀ ਕਰਨ ਦਾ ਯਤਨ ਕੀਤਾ ਤਾਂ ਕਿ ਇਹ ਆਉਣਾ ਬੰਦ ਕਰ ਦੇਣ ਤੇ ਇੱਥੇ ਬਿਲਕੁਲ ਸਾਡਾ ਹੀ ਕਬਜ਼ਾ ਹੋ ਜਾਵੇ, ਕੋਈ ਆਏਗਾ ਨਹੀਂ ਤੇ ਦਖਲ ਨਹੀਂ ਦੇਵੇਗਾ ਕੋਈ। ਇੱਥੋਂ ਤੱਕ ਜ਼ਿਕਰ ਹੈ ਕਿ ਸਰਦਾਰ ਬਹਾਦਰ ਸਰਦਾਰ ਸੁੰਦਰ ਸਿੰਘ ਮਜੀਠੀਆ ਜਿਹੜੇ ਉਸ ਵੇਲੇ ਬੜੇ ਚੰਗੇ ਇਕਤਦਾਰ ਦੇ ਮਾਲਕ ਸੀ, ਸਰਕਾਰੀ ਦਰਬਾਰੇ ਵੀ ਉਹਨਾਂ ਦੀ ਬੜੀ ਗੱਲ ਸੀਗੀ ਕਿਉਂਕਿ ਸਰਦਾਰ ਬਹਾਦਰ ਦਾ ਉਹਨਾਂ ਨੂੰ ਖਿਤਾਬ ਪ੍ਰਾਪਤ ਸੀ, ਉਹ ਆਪਣਾ ਲੜਕਾ ਵਿਆਹ ਕੇ ਹਰਿਮੰਦਰ ਮੱਥਾ ਟੇਕਣ ਗਏ ਤੇ ਪੁਜਾਰੀਆਂ ਨੇ ਉਹਨਾਂ ਨੂੰ ਅੰਦਰ ਹੀ ਨਹੀਂ ਜਾਣ ਦਿੱਤਾ, ਉਹਨਾਂ ਦਾ ਕੜਾਹ ਪ੍ਰਸ਼ਾਦ ਜਿਹੜਾ ਸੀ ਉਹ ਪ੍ਰਵਾਨ ਨਹੀਂ ਕੀਤਾ, ਉਹਨਾਂ ਦੀ ਬੇਇੱਜ਼ਤੀ ਕੀਤੀ ਗਈ, ਤਿਰਸਕਾਰ ਕੀਤਾ ਗਿਆ। ਹੁਣ ਤੁਸੀਂ ਹਿਸਾਬ ਲਾ ਲਓ, ਇਸੇ ਤਰ੍ਹਾਂ ਉਹਨਾਂ ਹੀ ਦਿਨਾਂ ਵਿੱਚ ਸਿੰਘ ਸਭਾ ਲਹਿਰ ਚੱਲ ਰਹੀ ਆਰੰਭ ਹੋਈ ਸੀ ਤੇ ਅੰਮ੍ਰਿਤ ਪ੍ਰਚਾਰ ਦੇ ਸਮਾਗਮ ਹੁੰਦੇ ਸਨ। ਕੁਝ ਅਖੌਤੀ ਅਛੂਤ ਜਿਨ੍ਹਾਂ ਨੂੰ ਨੀਵੀਆਂ ਸ਼੍ਰੇਣੀਆਂ ਦੇ ਲੋਕ ਕਹਿੰਦੇ ਨੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਗਿਆ ਤੇ ਅੰਮ੍ਰਿਤ ਛਕਾ ਕੇ ਉਹ ਬਕਾਇਦਾ ਜਿਸ ਵੇਲੇ ਜਥਾ ਹਰਿਮੰਦਰ ਮੱਥਾ ਟੇਕਣ ਗਿਆ ਰਾਹ ਪ੍ਰਸ਼ਾਦ ਦੀ ਦੇਗ ਲੈ ਕੇ ਤੇ ਇਹਨਾਂ ਪੁਜਾਰੀਆਂ ਨੇ ਉਹਨਾਂ ਨੂੰ ਅੰਦਰ ਹੀ ਨਹੀਂ ਜਾਣ ਦਿੱਤਾ, ਕਹਿੰਦੇ ਤੁਹਾਡਾ ਕੜਾ ਪ੍ਰਸ਼ਾਦ ਇੱਥੇ ਸਵੀਕਾਰ ਨਹੀਂ ਹੋ ਸਕਦਾ, ਤੁਸੀਂ ਚੂੜੇ ਚਮਾਰ ਮੰਦਰ ਹਰਿਮੰਦਰ ਪਿੱਟਿਆ ਜਾਏਗਾ। ਹੁਣ ਤੁਸੀਂ ਹਿਸਾਬ ਲਾ ਲਓ ਵੀ ਇਹ ਸਿੱਖ ਸਿਧਾਂਤਾਂ ਸਿੱਖ ਅਸੂਲਾਂ ਦੇ ਖਿਲਾਫ਼ ਸੀ। ਪ੍ਰਿੰਸੀਪਲ ਤੇਜਾ ਸਿੰਘ, ਬਾਬਾ ਹਰਕ੍ਰਿਸ਼ਨ ਸਿੰਘ ਵਰਗੇ ਬੰਦੇ ਉਸ ਵੇਲੇ ਇਹਨਾਂ ਦੇ ਨਾਲ ਸਨ। ਫਿਰ ਚੰਗੇ ਜਿਹੜੇ ਦਲੇਰ ਲੋਕ ਸੀ ਉਹ ਪਹੁੰਚ ਗਏ ਜਿਹੜੇ ਜੁਝਾਰੂ ਜਥੇ ਸਨ ਤੇ ਉਹਨਾਂ ਨੇ ਫਿਰ ਕੀ ਕੀਤਾ, ਫਿਰ ਪੁਜਾਰੀ ਨੂੰ ਭਜੜ ਪੈ ਗਈ। ਫਿਰ ਫੈਸਲਾ ਇਹ ਹੋਇਆ ਕਿ ਭਾਈ ਸਾਡੇ ਤੁਹਾਡੇ ਕੋਈ ਵਸ ਨਹੀਂ, ਅਰਦਾਸ ਕਰਦੇ ਹਾਂ ਗੁਰੂ ਸਾਹਿਬ ਦੇ ਅੱਗੇ ਕੀ ਫੈਸਲਾ ਦਿੰਦੇ ਆ। ਉਹ ਫਿਰ ਪੁਜਾਰੀਆਂ ਨੂੰ ਮਜਬੂਰ ਅਰਦਾਸ ਵੀ ਕਰਨੀ ਪਈ, ਜਿਸ ਵੇਲੇ ਅਰਦਾਸ ਕੀਤੀ ਤੇ ਵਾਕ ਆਇਆ ਕਿ ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ। ਫਿਰ ਉਹਨਾਂ ਦੇ ਸਿਰ ਨੀਵੇਂ ਹੋ ਗਏ, ਪਰ ਅੰਦਰ ਤੇ ਉਹਨਾਂ ਦੇ ਹਕੂਮਤ ਦੀ ਸ਼ਹਿ ਸੀ, ਉਹ ਕਿਸੇ ਗੱਲ ਨੂੰ ਮੰਨਣ ਵਾਸਤੇ ਤਿਆਰ ਨਹੀਂ ਸਨ। ਇਹੋ ਹੀ ਗੱਲ ਜਿਹੜੀ ਹਰਿਮੰਦਰ ਨਾਲ ਵਾਪਰ ਰਹੀ ਸੀਗੀ, ਇਹੋ ਹੀ ਗੱਲ ਨਨਕਾਣਾ ਸਾਹਿਬ ਵਿੱਚ ਵਾਪਰਦੀ ਸੀ। ਉੱਥੇ ਮਹੰਤ ਨਾਰਾਇਣ ਦਾਸ ਸੀਗਾ ਤੇ ਉਹ ਇੱਥੋਂ ਤੱਕ ਕਿ ਕੋਈ ਔਰਤ ਰਾਤ ਰਹਿ ਲਵੇ ਸਹੀ ਬੇਇੱਜ਼ਤ ਕਰਤੀ ਜਾਂਦੀ ਸੀ। ਸਿੰਧੀ ਸ਼ਰਧਾਲੂ ਆਉਂਦੇ ਸਨ, ਉਹਨਾਂ ਦੀਆਂ ਲੜਕੀਆਂ ਚੁੱਕ ਲੈਣੀਆਂ, ਬੇਇੱਜ਼ਤੀ ਕਰਨੀ, ਔਰ ਉਹਨਾਂ ਦੇ ਬੰਦੇ ਐਲਾਨੀਆਂ ਇਹ ਗੱਲ ਕਹਿੰਦੇ ਸੀ ਕਿ ਜਿਹਨੂੰ ਆਪਣੀ ਇੱਜ਼ਤ ਪਿਆਰੀ ਹੈ ਉਹਨੂੰ ਇੱਥੇ ਆਉਣ ਦੀ ਕੋਈ ਜ਼ਰੂਰਤ ਨਹੀਂ, ਇੱਥੇ ਤਾਂ ਅਸੀਂ ਆਪਣੀ ਮਰਜ਼ੀ ਨਾਲ ਜੋ ਸਾਡਾ ਚਿੱਤ ਕਰੇਗਾ ਅਸੀਂ ਕਰਾਂਗੇ। ਔਰ ਇੱਥੋਂ ਤੱਕ ਕਿਹਾ ਜਾਂਦਾ ਸੀ ਵੀ ਜੇ ਕੋਈ ਕੇਸਾਧਾਰੀ ਕਿਰਪਾਨ ਵਾਲਾ ਕੋਈ ਨਜ਼ਰ ਆਉਂਦਾ ਨਾ ਤੇ ਉਹਨੂੰ ਬਾਹਰ ਕੱਢ ਦਿਓ, ਉਹਦੀ ਬੇਇੱਜ਼ਤੀ ਕਰੋ, ਮੁੜ ਕੇ ਨਾ ਇੱਥੇ ਆਉਣ ਦੀ ਜ਼ਰੂਰਤ ਕਰੇ। ਇਸ ਤਰ੍ਹਾਂ ਦੀਆਂ ਕਹਾਣੀਆਂ ਨਿਤ ਵਾਪਰਦੀਆਂ ਸੀਗੀਆਂ ਤੇ ਸਿੱਖਾਂ ਦੇ ਅੰਦਰ ਬਹੁਤ ਦੁੱਖ ਸੀ। ਨਨਕਾਣਾ ਸਾਹਿਬ ਤੋਂ ਕੁਝ ਦਿਨ ਪਹਿਲਾਂ ਇੱਕ ਘਟਨਾ ਤਰਨ ਤਾਰਨ ਵਿੱਚ ਵਾਪਰੀ। ਤਰਨ ਤਾਰਨ ਵਿੱਚ ਇੱਕ ਮਜ਼ਹਬੀ ਗੁੰਗਾ ਸੀ, ਉਹ ਗੁੰਗੇ ਦਾ ਜਿਹੜਾ ਮੁਖੀ ਸੀ ਉਹਨੂੰ ਮਹੰਤਾਂ ਦੀ ਸ਼ਹਿ ਨਾਲ ਈਸਾਈ ਬਣਾਇਆ ਗਿਆ। ਹੁਣ ਹਿਸਾਬ ਲਾਓ ਤੁਸੀਂ, ਇਹ ਸਿੱਖੀ ਦਾ ਪ੍ਰਚਾਰ ਹੋ ਰਿਹਾ, ਈਸਾਈ ਬਣਾਇਆ ਗਿਆ, ਫਿਰ ਉਹ ਜਿਹੜਾ ਗੁੰਗਾ ਸੀ ਉਹ ਬਕਾਇਦਾ ਤੌਰ ਤੇ ਈਸਾਈ ਮਿਸ਼ਨ ਨੂੰ ਦੇ ਦਿੱਤਾ ਗਿਆ ਕਿ ਤੁਸੀਂ ਇੱਥੋਂ ਈਸਾਈਅਤ ਦਾ ਪ੍ਰਚਾਰ ਕਰੋ। ਲੋਕਾਂ ਦੇ ਅੰਦਰ ਬੜਾ ਜਜ਼ਬਾ ਪੈਦਾ ਹੋਇਆ ਤੇ ਇੱਕ ਭਾਈ ਸੰਤ ਸਿੰਘ ਨਾਂ ਦਾ ਬੰਦਾ ਸੀ, ਉਹਨੇ ਕਿਤੇ ਦੀਵਾਨ ਵਿੱਚ ਐਲਾਨ ਕੀਤਾ ਵੀ ਅੰਮ੍ਰਿਤ ਪ੍ਰਚਾਰ ਹੋਵੇਗਾ। ਉਹਦੇ ਸਾਹਮਣੇ 6-7 ਸਾਲ ਦਾ ਉਹਦਾ ਬੱਚਾ ਜਿਹੜਾ ਸੀ ਉਹਨੂੰ ਮਾਰ ਕੇ ਸਰੋਵਰ ਚ ਸੁੱਟ ਦਿੱਤਾ ਗਿਆ। ਉਹਦੀ ਨੌਜਵਾਨ ਲੜਕੀ ਦੀ ਬੇਇੱਜ਼ਤੀ ਕੀਤੀ ਗਈ। ਉਹਦੀ ਘਰਵਾਲੀ ਨੇ ਆਣ ਕੇ ਅਕਾਲ ਤਖ਼ਤ ਵਿੱਚ ਦੀਵਾਨ ਵਿੱਚ ਆਹੋ ਜ਼ਾਰੀ ਕੀਤੀ ਵੀ ਇਹ ਕੀ ਬਣ ਰਿਹਾ, ਇਹ ਕੀ ਹੋ ਰਿਹਾ। ਫਿਰ ਕਹਿੰਦੇ ਨੇ ਉੱਥੇ ਫਿਰ ਸਿੰਘ ਜਿਹੜੇ ਸੀ ਤਿਆਰ ਹੋ ਕੇ, ਭਾਈ ਹਜ਼ਾਰਾ ਸਿੰਘ ਵਗੈਰਾ ਉਹ ਇਕੱਠੇ ਹੋ ਕੇ ਗਏ ਵੀ ਅਸੀਂ ਸ਼ਾਂਤ ਰਹਿਣਾ, ਆਖਣਾ ਕਿਸੇ ਨੂੰ ਕੁਝ ਨਹੀਂ ਤੇ ਅਸਾਂ ਗੁਰਦੁਆਰਿਆਂ ਦਾ ਪ੍ਰਬੰਧ ਆਮ ਸੰਗਤ ਦੇ ਹੱਥ ਵਿੱਚ ਲੈਣਾ ਹੈ। ਉਹ ਗਏ ਜਿਸ ਵੇਲੇ ਤਾਂ ਜ਼ਿਕਰ ਹੈ ਕਿ ਭਾਈ ਹਜ਼ਾਰਾ ਸਿੰਘ ਨੇ ਜਿਸ ਵੇਲੇ ਜਾ ਕੇ ਮੱਥਾ ਟੇਕਿਆ ਨਾ ਤੇ ਉਹ ਮੱਥਾ ਟੇਕਦੇ ਦੀ ਧੌਣ ਟੱਕ ਇਹਨਾਂ ਲਾ ਦਿੱਤੀ ਅੰਦਰ ਹੀ। ਇੱਕ ਉਹਦੇ ਨਾਲ ਭਾਈ ਹੁਕਮ ਸਿੰਘ ਸੀ ਉਹਨੂੰ ਵੀ ਸ਼ਹੀਦ ਕੀਤਾ ਗਿਆ, ਬਾਕੀ ਦੇ ਸਿੱਖ ਜਿਹੜੇ ਸੀ ਉਹ ਵੀ ਫੱਟੜ ਕੀਤੇ ਗਏ। ਇਹ ਤਰਨ ਤਾਰਨ ਦੀ ਘਟਨਾ ਹੈ, ਲੇਕਿਨ ਇਸ ਦਾ ਨਤੀਜਾ ਹੋਇਆ ਕਿ ਆਖਰ ਸਿੰਘ ਬਹੁਤ ਆ ਗਏ ਤੇ ਮਹੰਤਾਂ ਨੂੰ ਗੁਰਦੁਆਰਾ ਛੱਡਣਾ ਪਿਆ। ਨਨਕਾਣੇ ਵਿੱਚ ਵੀ ਇਹੋ ਕੁਝ ਵਾਪਰ ਰਿਹਾ ਸੀ, ਪਰ ਨਨਕਾਣੇ ਦੇ ਨਾਲ ਚੁੱਕ ਜਾਇਦਾਦ ਬੜੀ ਸੀ, ਦੌਲਤ ਦੀ ਆਮਦਨ ਦਾ ਸਾਧਨ ਬੜਾ ਸੀ। ਨਨਕਾਣਾ ਸਾਹਿਬ ਆਪਣੇ ਆਪ ਵਿੱਚ ਸਟੇਟ ਖਵਾਉਂਦਾ ਸੀ, ਬੜੀ ਤਗੜੀ ਜਾਗੀਰ ਸੀ ਉਹਦੇ ਨਾਂ ਤੇ ਉਥੇ ਮਹੰਤ ਨਾਰਾਇਣ ਦਾਸ ਦੀ ਪੁਸ਼ਤ ਪਨਾਈ ਜਿਹੜੀ ਸੀ ਉਹ ਗੌਰਮੈਂਟ ਕਰਦੀ ਸੀਗੀ, ਤੂੰ ਜੋ ਮਰਜ਼ੀ ਕਰ, ਤੇਰੀ ਵਾਹ ਵੱਲ ਕੋਈ ਨਹੀਂ ਵੇਖ ਸਕਦਾ। ਤੇ ਸਿੱਖਾਂ ਨੇ ਫੈਸਲਾ ਕੀਤਾ, ਇਹ ਤਰਨ ਤਾਰਨ ਦੀ ਘਟਨਾ ਤੋਂ ਬਾਅਦ ਫੈਸਲਾ ਕੀਤਾ ਜਥੇਦਾਰ ਲਕਸ਼ਮਣ ਸਿੰਘ ਵਗੈਰਾ ਨੇ ਕਿ ਭਾਈ ਅਸੀਂ ਜਥੇ ਲੈ ਕੇ ਇਸੇ ਤਰ੍ਹਾਂ ਜਾਵਾਂਗੇ ਨਨਕਾਣਾ ਸਾਹਿਬ, ਤੇ ਉਸ ਨੂੰ ਵੀ ਇਸੇ ਤਰ੍ਹਾਂ ਅਸੀਂ ਆਜ਼ਾਦ ਕਰਾਉਣ ਦੀ ਕੋਸ਼ਿਸ਼ ਕਰਾਂਗੇ, ਯਤਨ ਕਰਾਂਗੇ। ਤੁਰ ਪਏ ਹੋ, ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਗਈ। ਜ਼ਿਕਰ ਹੈ ਕਿ ਉਹਨਾਂ ਨੇ ਜਿੱਥੇ ਜਿੱਥੇ ਪੜਾਅ ਕੀਤੇ, ਅਰਦਾਸਾਂ ਕੀਤੀਆਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਸਾਡਾ ਸਰੀਰ ਧਰਮ ਦੇ ਲੇਖੇ ਲੱਗਣਾ ਚਾਹੀਦਾ, ਔਰ ਇਸ ਗੁਰਦੁਆਰਿਆਂ ਦੀ ਇੱਜ਼ਤ ਸ਼ਾਨ ਬਚਾਉਣ ਵਾਸਤੇ ਜੇ ਸਾਡਾ ਖੂਨ ਦਾ ਇੱਕ ਇੱਕ ਕਤਰਾ ਵੀ ਲੇਖੇ ਲੱਗ ਜਾਏ ਤੇ ਅਸੀਂ ਆਪਣੇ ਧਨ ਭਾਗ ਸਮਝਾਂਗੇ। ਇਹਨਾਂ ਦੀ ਅਪਵਿੱਤਰਤਾ ਨੂੰ ਅਸੀਂ ਖੂਨ ਨਾਲ ਧੋ ਕੇ ਪਵਿੱਤਰ ਕਰਨਾ ਹੈ, ਇਸ ਖਿਆਲ ਨਾਲ ਤੁਰੇ ਸਨ। ਤੇ ਜ਼ਿਕਰ ਹੈ ਕਿ ਦੋ ਪੜਾਵਾਂ ਤੇ ਉਹਨਾਂ ਨੇ ਅਰਦਾਸ ਕੀਤੀ, ਤੇ ਅਰਦਾਸ ਤੋਂ ਬਾਅਦ ਜਿਹੜਾ ਹੁਕਮ ਆਇਆ ਉਹ ਬਹੁਤ ਪ੍ਰਸਿੱਧ ਹੈ। ਕਹਿੰਦੇ ਨੇ, ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹਾਂ ਤਿਸ ਪਹਿ ਆਪ ਵੇਚਾਈ, ਉਹਦੇ ਚ ਸੀ ਤਨ ਮਨ ਕਾਟ ਕਾਟ ਸਭ ਅਰਪੀ, ਵਿਚ ਅਗਨੀ ਆਪ ਜਲਾਈ, ਅੱਖੀ ਕਾਟ ਧਰੀ ਚਰਨਾ ਤਲ। ਬੜਾ ਲੰਬਾ ਸ਼ਬਦ ਹੈ। ਇਸ ਸ਼ਬਦ ਦੇ ਭਾਵ ਨਾਲ ਉਹ ਜੁੜ ਗਏ ਵੀ ਹਾਂ ਹੁਣ ਅਸੀਂ ਆਪਣੇ ਸਰੀਰ ਨੂੰ ਲੇਖੇ ਲਾਉਣਾ ਹੈ, ਕੋਈ ਫਰਕ ਨਹੀਂ ਪੈਂਦਾ। ਸਮੇਂ ਦੇ ਅਨੁਸਾਰ ਬੜੀਆਂ ਮੀਟਿੰਗਾਂ ਹੋਈਆਂ, ਬੜੇ ਇਕੱਠ ਹੋਏ ਸਿੱਖਾਂ ਦੇ। ਉਧਰ ਮਹੰਤ ਨਾਰਾਇਣ ਦਾਸ ਨਾਲੇ ਤੇ ਸਿੱਖਾਂ ਨਾਲ ਸਮਝੌਤੇ ਦੀ ਗੱਲ ਕਰਦਾ ਸੀ, ਨਾਲੇ ਅੰਦਰੇ ਅੰਦਰ ਉਹ ਤਿਆਰੀਆਂ ਕਰ ਰਿਹਾ ਸੀ। ਉਹਨੂੰ ਬਕਾਇਦਾ ਸਰਕਾਰੀ ਹੁਕਮ ਨਾਲ ਅਸਲਾ ਦਿੱਤਾ ਗਿਆ। ਜਿਹੜੇ 10 ਨੰਬਰੀ ਬਦਮਾਸ਼ ਸਨ ਉਹਨਾਂ ਦੀ ਹਾਜ਼ਰੀ ਕਿਸੇ ਦੂਸਰੀ ਥਾਂ ਤੇ ਲਾਈ ਗਈ ਤੇ ਉੱਥੇ ਭੇਜੇ ਗਏ ਤਾਂ ਕਿ ਸਮਾਂ ਆਉਣ ਉੱਤੇ ਸਿੱਖਾਂ ਦੀ ਕਤਲਾਮ ਕੀਤੀ ਜਾ ਸਕੇ। ਪਲੈਨਿੰਗ ਇਹ ਸੀਗੀ ਕਿ ਸਿੱਖਾਂ ਦੀ ਇੱਕ ਬਹੁਤ ਵੱਡੀ ਮੀਟਿੰਗ ਬੁਲਾਈ ਜਾ ਰਹੀ ਸੀ ਮਾਰਚ ਵਿੱਚ। ਪਲੈਨਿੰਗ ਇਹ ਸੀ ਵੀ ਉਹ ਮੀਟਿੰਗ ਜਿਹੜੀ ਹੈ ਉਹਦੇ 'ਚ ਸਾਰੇ ਚੋਣਵੇਂ ਸਿੱਖ ਆਏ ਹੋਣਗੇ ਤੇ ਉਹਨਾਂ ਸਾਰਿਆਂ ਨੂੰ ਹਕੂਮਤ ਦੀ ਮਿਲੀ ਭੁਗਤ ਨਾਲ ਮਾਰ ਦਿੱਤਾ ਜਾਏਗਾ, ਸਾਰੇ ਲੀਡਰ ਹੀ ਫਲਾ ਫਿਲਾ ਕਰ ਦਿੱਤੇ ਜਾਣਗੇ। ਪਰ ਇਹ ਤੇ ਵਾਹਿਗੁਰੂ ਅਕਾਲ ਪੁਰਖ ਨੂੰ ਮਨਜ਼ੂਰ ਨਹੀਂ ਸੀ, ਇਸ ਵਾਸਤੇ ਉਹ ਸਿੰਘ ਪਹਿਲਾਂ ਹੀ ਤੁਰ ਪਏ। ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਗਈ, ਯਤਨ ਕੀਤਾ ਗਿਆ ਕਿ ਨਹੀਂ ਗੱਲ ਸਮਝੌਤੇ ਨਾਲ ਲਿਬੜ ਜਾਏਗੀ, ਵਕਤ ਆ ਲੈਣ ਦਿਓ। ਪਰ ਉਹ ਕਹਿੰਦੇ ਵੀ ਗੱਲ ਇਹ ਆ, ਅਸੀਂ ਤੇ ਹੁਣ ਅਰਦਾਸਾ ਕਰ ਲਿਆ ਤੇ ਹੁਣ ਤਾਂ ਅਸੀਂ ਸਿਰੇ ਤੇ ਪਹੁੰਚ ਗਏ, ਨਜ਼ਦੀਕ ਪਹੁੰਚ ਗਏ, ਹੁਣ ਤੇ ਅਸੀਂ ਬਿਲਕੁਲ ਵਾਪਸ ਨਹੀਂ ਮੁੜ ਸਕਦੇ। ਚੱਲੇ ਜਿਸ ਵੇਲੇ ਅੰਦਰ ਚਲੇ ਗਏ, ਬੈਠੇ ਜਨਮ ਸਥਾਨ ਵਿੱਚ ਜਾ ਕੇ ਮਹਾਰਾਜ ਦੀ ਤਾਬਿਆ, ਬਸ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਸਵੇਰੇ 6 ਵਜੇ ਦਾ ਵਕਤ ਸੀਗਾ, ਉਹਨਾਂ ਨੇ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕੀਤਾ, ਮਹੰਤ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ, ਬੰਦੇ ਉਹਨੇ ਰੱਖੇ ਹੋਏ ਸੀਗੇ, ਗੋਲੀਆਂ ਜੋ ਹਥਿਆਰ ਕਿਸੇ ਨੂੰ ਲੱਭਾ, ਉਹ 150 ਦੇ ਕਰੀਬ ਸਿੰਘ ਅੰਦਰ ਗਏ ਸੀਗੇ ਤੇ ਉਹਨਾਂ ਨੂੰ ਵੱਧ ਤੋਂ ਵੱਧ ਉਹਨਾਂ ਨੇ ਕਿਸੇ ਨੂੰ ਛੱਡਿਆ ਨਹੀਂ, ਕਿਸੇ ਨੂੰ ਜੂਦਾ ਮਾਰ ਕੁਛ ਕਰ, 2-3 ਦਿਨ ਇਹ ਵਾਰਤਾ ਜਿਹੜੀ ਸੀ ਚੱਲਦੀ ਰਹੀ। ਔਰ ਮਹੰਤ ਨਾਰਾਇਣ ਦਾਸ ਜੀ ਸੀ ਖੁਦ ਆਗੂ ਬਣ ਕੇ ਲਕਸ਼ਮਣ ਸਿੰਘ ਦੇ ਸਾਥੀ ਦਲੀਪ ਸਿੰਘ ਨੂੰ, ਜਿਹੜਾ ਕਿ ਰੋਕਣ ਗਿਆ ਸੀ ਲਕਸ਼ਮਣ ਸਿੰਘ ਨੂੰ, ਔਰ ਮਹੰਤ ਦਾ ਵੀ ਉਹ ਵਾਕਫ ਸੀ, ਉਹਨੂੰ ਖੁਦ ਉਸਨੇ ਉਹਨੇ ਹਾਲਾਂਕਿ ਕਹਿ ਰਿਹਾ ਸੀ ਵੀ ਨਹੀਂ ਅਜੇ ਵੀ ਤੈਨੂੰ ਮੁਆਫੀ ਮਿਲ ਜਾਏਗੀ, ਤੂੰ ਫਿਕਰ ਨਾ ਕਰ। ਲੇਕਿਨ ਉਹਨੇ ਉਸ ਨੂੰ ਉਸੇ ਵੇਲੇ ਗੋਲੀ ਨਾਲ ਮਾਰ ਦਿੱਤਾ, ਖੁਦ ਆਪਣੇ ਪਿਸਤੌਲ ਨਾਲ ਉਸਨੂੰ ਮਾਰਿਆ। ਤੇ ਇਸੇ ਤਰ੍ਹਾਂ ਇੱਥੋਂ ਤੱਕ ਵੀ ਨਨਕਾਣਾ ਸਾਹਿਬ ਦੇ ਅੰਦਰ ਆਸੇ ਪਾਸੇ ਗਲੀਆਂ 'ਚ ਦੂਰ ਤੱਕ ਜਿੱਥੇ ਕਿਤੇ ਕੋਈ ਸਿੱਖ ਮਿਲਿਆ ਉਹਨਾਂ ਗੁੰਡਿਆਂ ਨੇ ਮਾਰ ਮੁਕਾਇਆ, ਛੱਡਿਆ ਨਹੀਂ। ਇਹਦੇ ਨਾਲ ਹੋਇਆ ਵੀ ਸਾਰੇ ਮੁਲਕ ਦੇ ਅੰਦਰ ਰੌਲਾ ਮਚ ਗਿਆ, ਬੇਸ਼ੁਮਾਰ ਗਿਣਤੀ ਅੰਦਰ ਉੱਥੇ ਸਿੰਘ ਜਥੇ ਜਿਹੜੇ ਸੀ ਉਹ ਪਹੁੰਚਣੇ ਸ਼ੁਰੂ ਹੋ ਗਏ। ਭਾਈ ਕਰਤਾਰ ਸਿੰਘ ਝੱਬਰ ਨੇ, ਜਿਹਦੇ ਨਾਲ 4-5 ਹਜ਼ਾਰ ਦੀ ਗਿਣਤੀ ਇਕੱਠੀ ਹੋ ਚੁੱਕੀ ਸੀ, ਉਹਨੇ ਲਕੀਰ ਖਿੱਚ ਦਿੱਤੀ। ਆਖਣ ਲੱਗਾ, ਭਾਈ ਗੱਲ ਇਹ ਹੈ, ਹੁਣ ਉਹੀ ਅੱਗੇ ਆਏ ਜਿਸ ਨੇ ਆਪਣਾ ਆਪਾ ਕੁਰਬਾਨ ਕਰਨਾ, ਤੇ ਅਸਾਂ ਸ਼ਾਂਤਮਈ ਕੋਈ ਨਹੀਂ ਰਹਿਣਾ। ਅਸੀਂ ਤਾਂ ਹੁਣ ਸਾਹਮਣੇ ਉਹ ਗੋਲੀਆਂ ਦਾ ਜਵਾਬ ਜਿਹੜਾ ਉਹ ਗੋਲੀਆਂ ਨਾਲ ਦੇਵਾਂਗੇ ਤੇ ਉਹਨਾਂ ਦੀਆਂ ਬੰਦੂਕਾਂ ਖੋਵਾਂਗੇ, ਹਥਿਆਰ ਖੋਵਾਂਗੇ, ਹੁਣ ਅਸੀਂ ਜੂਝ ਕੇ ਮਰਾਂਗੇ। ਸ਼ਾਂਤੀ ਦਾ ਅਸੀਂ ਰੰਗ ਦੇਖ ਲਿਆ ਤੇ ਹੁਣ ਅਸੀਂ ਬਲਾਚਾਰਗੀ ਵਾਲੀ ਗੱਲ ਹੋਏਗੀ ਕਿ ਉੱਥੇ ਹਮਾ ਹੀਲ ਤੇ ਦਰਗੁਜ਼ਸ਼ਤ ਹਲਾਲਸਤ ਗੁਰਦਨ ਬਸ਼ਮਸ਼ੀਰ ਦਸਤ, ਹੀਲਾ ਗੁਜ਼ਰ ਚੁੱਕਾ ਹੈ, ਹੁਣ ਸਾਡੇ ਸਾਹਮਣੇ ਮੈਦਾਨੇ ਜੰਗ ਹੈ। 22 ਜਥੇ ਬਣੇ, 200 ਦੇ ਇਹ ਗਿਣਤੀ ਨਿਕਲ ਗਈ ਬਾਹਰ। ਉਹਨਾਂ ਨੇ ਫਿਰ ਸਾਹਮਣੇ 11 ਜਥੇ 200-200 ਦੇ ਕਾਇਮ ਹੋਏ, ਉਹਨਾਂ ਨੇ ਫਿਰ ਅੱਗੇ ਵਧਣਾ ਸ਼ੁਰੂ ਕੀਤਾ। ਉਧਰੋਂ ਫਿਰ ਡਿਪਟੀ ਕਮਿਸ਼ਨਰ ਵਗੈਰਾ ਜਿਹੜੇ ਵੱਡੇ ਵੱਡੇ ਆਫੀਸਰ ਸੀਗੇ ਉਹਨਾਂ ਨੇ ਉਹਨੂੰ ਰੋਕਣ ਦਾ ਯਤਨ ਕੀਤਾ ਵੀ ਦੇਖੋ ਭਾਈ, ਸਾਹਮਣੇ ਬੰਦੂਕਾਂ ਨੇ, ਗੋਲੀਆਂ ਨੇ, ਫੌਜ ਖੜੀ ਹੈ, ਤੁਸੀਂ ਮਾਰ ਦਿੱਤੇ ਜਾਓਗੇ। ਉਹ ਕਹਿਣ ਲੱਗਾ, ਤੁਸੀਂ ਆਪਣੇ ਆਪ ਨੂੰ ਰਸਤੇ ਤੋਂ ਡਾਲੋ, ਨਹੀਂ ਤੇ ਅਸੀਂ ਪਹਿਲਾ ਵਾਰ ਤੁਹਾਡੇ ਤੇ ਹੀ ਹੋਏਗਾ ਸਾਡਾ, ਸਾਨੂੰ ਚਾਬੀਆਂ ਚਾਹੀਦੀਆਂ ਨੇ। ਕਹਿਣ ਲੱਗਾ, ਉਹ ਕੱਲ ਸਵੇਰੇ ਦਿੱਤੀਆਂ ਜਾਣਗੀਆਂ। ਕਹਿੰਦੇ ਨਹੀਂ, ਇਹ ਸਵਾਲ ਹੀ ਪੈਦਾ ਨਹੀਂ ਹੁੰਦਾ, ਹੁਣੇ ਹੀ ਚਾਹੀਦੀਆਂ ਨੇ। ਤੇ 2 ਮਿੰਟ ਦੇ ਅੰਦਰ ਚਾਬੀਆਂ ਦੇ ਦਿੱਤੀਆਂ ਗਈਆਂ, ਕਿਉਂਕਿ ਉਹਨਾਂ ਨੇ ਦੇਖ ਲਿਆ ਕਿ ਹੁਣ ਜਿਹੜੇ ਲੋਕ ਨੇ ਇਹ ਰੁਕਣਗੇ ਨਹੀਂ। ਤੇ ਇਹ ਸਭ ਕੁਝ ਕਿਉਂ ਹੋਇਆ ਸੀ? ਸਿੱਖਾਂ ਦੇ ਅੰਦਰ ਇਹ ਇੱਕ ਥਾਂ ਤੇ ਨਹੀਂ, ਇਹ ਘਟਨਾਵਾਂ ਬਹੁਤ ਥਾਵਾਂ ਤੇ ਵਾਪਰੀਆਂ। ਉਸਦਾ ਕਾਰਨ ਕੀ ਸੀ? ਕਾਰਨ ਇਹ ਸੀ ਕਿ ਗੁਰਦੁਆਰਿਆਂ ਦੇ ਅੰਦਰ ਗੁਰਮਤ ਦੀ ਗੱਲ ਨਹੀਂ ਸੀ, ਗੁਰਦੁਆਰਿਆਂ ਦੇ ਅੰਦਰ ਸਨਾਤਨੀ ਪ੍ਰਚਾਰ ਹੋ ਰਿਹਾ ਸੀ। ਜਾਦੂ ਟੂਣੇ ਮੰਤਰ ਜੰਤਰ ਤੇ ਸਿੱਖਾਂ ਨੂੰ ਸਿੱਖੀ ਤੋਂ ਦੂਰ ਕੀਤਾ ਜਾਂਦਾ ਸੀ। ਕੇਸਾਂ ਵਾਲਿਆਂ ਨਾਲ ਨਫ਼ਰਤ ਕੀਤੀ ਜਾਂਦੀ ਸੀ। ਜਿਹੜੇ ਕਿਰਪਾਨ ਪਹਿਨਦੇ ਸਨ ਉਹਨਾਂ ਨੂੰ ਮਾੜਾ ਸਮਝਿਆ ਜਾਂਦਾ ਸੀ। ਇਹ ਸਾਰੀਆਂ ਗੱਲਾਂ ਗੁਰਦੁਆਰਿਆਂ ਦੇ ਵਿੱਚ ਹੋ ਰਹੀਆਂ ਸੀ, ਜਿੱਥੋਂ ਕਿ ਗੁਰਦੁਆਰਿਆਂ ਚੋਂ ਇਹਨਾਂ ਗੱਲਾਂ ਦਾ ਪ੍ਰਚਾਰ ਹੋਣਾ ਸੀ ਤੇ ਸਿੱਖੀ ਦੀ ਗੱਲ ਬਣਨੀ ਸੀ, ਉੱਥੇ ਉਹਨਾਂ ਲੋਕਾਂ ਨੂੰ ਜ਼ਲੀਲ ਕੀਤਾ ਜਾਂਦਾ ਸੀ। ਇਸ ਕਰਕੇ ਸਿੱਖਾਂ ਦੇ ਅੰਦਰ ਇਹ ਲਹਿਰ ਪੈਦਾ ਹੋਈ, ਸਿੰਘ ਸਭਾ ਲਹਿਰ, ਅਕਾਲੀ ਲਹਿਰ, ਸਰ ਇਸੇ ਗੱਲ ਦੀ ਦੇਣ ਨੇ। ਔਰ ਇਹ ਲੋਕ ਜਿਹੜੇ ਸੀ ਇਹਨਾਂ ਨੇ ਫਿਰ ਉੱਠ ਕੇ ਸਿੱਖਾਂ ਦੇ ਅੰਦਰ ਗੁਰਦੁਆਰਿਆਂ ਦੇ ਅੰਦਰ ਜਿਹੜੀ ਗੁਰਮਤ ਦੀ ਗੱਲ ਸੀ ਉਸ ਨੂੰ ਪ੍ਰਚਾਰਨਾ ਸ਼ੁਰੂ ਕੀਤਾ। ਸਿੰਘ ਜਿਹੜੇ ਨੇ ਉਹ ਇਸ ਗੱਲ ਤੇ ਖੁਸ਼ ਨਹੀਂ ਕਿ ਮੰਦਰ ਬਣੇ ਹੋਣ ਬੜੇ ਵਧੀਆ ਤੇ ਇਮਾਰਤਾਂ ਬਣੀਆਂ ਹੋਣ ਬੜੀਆਂ ਵਧੀਆ ਤੇ ਬੜਾ ਚੰਗਾ ਹੋਵੇ ਸਿਲਸਿਲਾ, ਉਹ ਇਸ ਗੱਲ ਤੇ ਰਾਜ਼ੀ ਨਹੀਂ ਹੁੰਦੇ। ਉਹ ਇਸ ਗੱਲ ਤੇ ਰਾਜ਼ੀ ਨੇ ਕਿ ਇਹਨਾਂ ਧਰਮ ਕੇਂਦਰਾਂ ਵਿੱਚੋਂ ਸਿੱਖੀ ਦੀ ਗੱਲ ਹੋਣੀ ਚਾਹੀਦੀ ਹੈ, ਗੁਰਮਤ ਦੀ ਗੱਲ ਹੋਣੀ ਚਾਹੀਦੀ ਹੈ। ਜੇ ਇਹਨਾਂ ਮੰਦਰਾਂ ਵਿੱਚੋਂ ਅਨਮਤ ਦੀ ਗੱਲ ਹੋਣੀ ਹੈ, ਦੂਜੀਆਂ ਗੱਲਾਂ ਦਾ ਪ੍ਰਚਾਰ ਹੋਣਾ ਤੇ ਫਿਰ ਗੁਰੂ ਸਾਹਿਬ ਦੀ ਜਿਹੜੀ ਗੱਲ ਹੈ ਉਹ ਘਾਟੇ ਵਿੱਚ ਜਾਏਗੀ। ਇਸ ਵਾਸਤੇ ਉਸ ਸਮੇਂ ਦੇ ਜਿਹੜੇ ਸੂਝਵਾਨ ਲੋਕ ਸੀਗੇ ਉਹਨਾਂ ਨੇ ਫਿਰ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ, ਆ ਜਿਹੜੀ ਰਹਿਤ ਮਰਿਆਦਾ ਹੈ ਇਹ ਉਹਨਾਂ ਦਿਨਾਂ ਵਿੱਚ ਹੋਂਦ ਵਿੱਚ ਆਈ, ਔਰ ਪੰਥ ਨੇ ਸਮੁੱਚੇ ਤੌਰ ਤੇ ਮਿਲ ਕੇ ਕਈ ਸਾਲਾਂ ਦੀ ਮਿਹਨਤ ਨਾਲ ਇਹ ਖਰੜੇ ਤਿਆਰ ਕੀਤੇ ਕਿ ਜਿਹੜੇ ਸਿੱਖ ਗੁਰਦੁਆਰੇ ਨੇ ਉਹਨਾਂ ਦੇ ਅੰਦਰ ਇਸ ਢੰਗ ਦੀ ਪੂਜਾ ਹੋਣੀ ਚਾਹੀਦੀ ਹੈ, ਕੀਰਤਨ ਕਥਾ ਪਾਠ ਇਹ ਮਰਿਆਦਾ ਜਿਹੜੀ ਹੈ ਇਹ ਗੁਰਦੁਆਰਿਆਂ ਦੇ ਅੰਦਰ ਨਿਭਾਈ ਜਾਣੀ ਚਾਹੀਦੀ ਹੈ। ਇਹ ਉਹਨਾਂ ਸਿੱਖਾਂ ਦੀਆਂ ਕੁਰਬਾਨੀਆਂ ਦਾ ਨਤੀਜਾ ਸੀ। ਔਰ ਉਹਨਾਂ ਨੇ ਗੱਲ ਹੋਰ ਦੇਖੀ, ਉਹਨਾਂ ਦੇਖਿਆ ਵੀ ਇਹ ਅਸਲ ਕਾਰਨ ਹੈ ਕਿ ਸਾਡੇ ਕੋਲ ਪ੍ਰਚਾਰ ਕਰਨ ਦਾ ਸਾਧਨ ਨਹੀਂ ਹੈ। ਗੁਰਦੁਆਰਿਆਂ ਵਿੱਚ ਵੀ ਜਿਹੜੇ ਗ੍ਰੰਥੀ ਮਹੰਤ ਬੈਠੇ ਨੇ ਉਹ ਸਾਰੇ ਦੇ ਸਾਰੇ ਪੁਰਾਣੇ ਢੰਗ ਦੇ ਨੇ। ਉਹਨਾਂ ਨੇ ਫਿਰ ਉਸ ਵੇਲੇ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ, ਕਿਉਂਕਿ ਉਹ ਗੁਰਮਤ ਦੇ ਪ੍ਰਚਾਰ ਤੇ ਸਿੱਖਾਂ ਗੁਰਦੁਆਰਿਆਂ ਵਿੱਚੋਂ ਸਿੱਖੀ ਦੀ ਗੱਲ ਕਰਨ ਵਾਸਤੇ ਸ਼ਹਾਦਤ ਪ੍ਰਾਪਤ ਕੀਤੀ ਸੀ, ਉਹਨਾਂ ਦਿਨਾਂ ਵਿੱਚ ਫਿਰ ਉਹਨਾਂ ਨੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਖੋਲਿਆ, ਜਿੱਥੋਂ ਦਾਸ ਨੇ ਵੀ ਵਿਦਿਆ ਪ੍ਰਾਪਤ ਕੀਤੀ, ਹੋਰ ਬਹੁਤ ਸਾਰੇ ਮਿਸ਼ਨਰੀ।
2: ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

0: प्रोग्राम दा ए हिस्सा तुहाडे तक मालवा टायर्स एंड सर्विसेज दे सहयोग नाल पहुंचाया जा रहा है। ए 24 घंटे सब तो दिन मोबाइल सर्विसेज प्रदान करदे ने। इना तो किसी भी तरह दे नवे ते पुराने ट्रक एंड ट्रेलर टायर्स, व्हील बैलेंस एंड अलाइनमेंट्स, टायर रोटेशन एंड रिपेयर्स दीयां सेवावां लैण लई तुसी मालवा टायर्स नू 403-899-1985 जां फिर 403-899-1984 ते संपर्क कर सकते हो। मालवा टायर्स एंड सर्विसेज दा पता है, बिल्डिंग नंबर 8616, 44th स्ट्रीट, साउथ ईस्ट, कैलगरी। प्रोग्राम दा ए हिस्सा तुहाडे तक फर्स्ट चॉइस लाइटिंग, प्लंबिंग ते इलेक्ट्रिकल दे सहयोग नाल पहुंचाया जा रहा है। फर्स्ट चॉइस लाइटिंग एंड प्लंबिंग दा फोन नंबर 403-457-1457 यानी 403-457-1457। इना दे शोरूम दा पता है, यूनिट नंबर 2121-3961 52 एवेन्यू नॉर्थ ईस्ट कैलगरी, कॉमनवेल्थ हाल दे बिल्कुल नेड़े।
1: प्रोग्राम दा ए हिस्सा तुहाडे तक पाठ पूजा वालियां दे सहयोग नाल पहुंचाया जा रहा है। इना कोल धार्मिक ऑडियो अते वीडियो, रेडियो, धार्मिक वॉल हैंगिंग्स, शस्त्र, ककार, म्यूजिक इंस्ट्रूमेंट्स जिवें ढोल, हारमोनियम, तबला, तुम्बी अते हर तरह दे पूजा दे समान दी जानकारी लई कॉल करो 403-768-1681 403-768-1681। इना दा पता नोट करो, यूनिट नंबर 1120 4150 109th एवेन्यू नॉर्थ ईस्ट कैलगरी।
0: प्रोग्राम दा ए हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। इना तो किसी भी तरह दे कस्टम किचन, बार्स, वॉशरूम, वैनिटी, क्लोजेट अते कमर्शियल मिल वर्क बारे कोई भी जानकारी लैण लई तुसी पॉल सेखों जी नूं 403-829-5000 या फिर 403-701-4947 ते संपर्क कर सकते हो। HMP कस्टम कैबिनेट्स लिमिटेड दा पता है, यूनिट नंबर 11-2316 27 एवेन्यू नॉर्थ ईस्ट कैलगरी। पंजाबी रेडियो 102.7 FM ते प्रसारित होण वाले प्रोग्रामां ते जो भी विचार पेश कीते जांदे ने ओ उना विद्वानां दे अपने विचार ने। रेडियो अदारा 102.7 FM इना दे नाल सहमत होवे ए लाजमी नहीं।
2: पावन दरबार विच सुशोभित गुरु सवारी सत संगत जीओ, वाहिगुरु जी का खालसा, वाहिगुरु जी की फतेह। श्री गुरु ग्रंथ साहब जी दे अंदर मंगलाचरण, जिसनू मूल मंत्र भी कहिंदे हां, करीबन करीबन हर शब्द संग्रह तों पहले दर्ज है। मैं जिक्र कीता सी कि श्री गुरु ग्रंथ साहब दे मुढ़ले तत्करे तों पहले भी इस मूल मंत्र दा अंदराज है। मूल मंत्र दा आरंभ एक गिणती दे अखर तों हुंदा है, गिणती दे अंक तों हुंदा है, ते उस एक दे संबंध विच ए निश्चित बात है कि उहदा कोई दूसरा, तीसरा, चौथा अर्थ नहीं किया जा सकता। एक तो बाद लफ्ज है ओंकार। मैनू क्षमा करना कि जिस तरह इसका असी उच्चारण करते हाँ, यह अखर सही उस तरह लिखा नहीं गया, लेकिन बाणी की खोज ते विद्वाना दे मत अनुसार इसका उच्चारण जड़ा है ओंकार किया जाता है। आम तौर पर असी जिस वेले रामकली राग विच पहुंचते हाँ, पाठ करदे हां करदे हां, तां उत्थे एक बाणी दर्ज है जिसका नां है ओंकार। आम लोग उसनू दखणी ओंकार कहिंदे ने, लेकिन दखणी ओंकार बाणी का नाम नहीं है। बाणी का नाम है सिर्फ ओंकार। रामकली राग है कि दखणी उस राग की एक प्रकृति है, उस राग का एक सुभाव, एक वनगी है, दखनी का संबंध ओंकार नाल नहीं, दखनी का संबंध रामकली राग नाल है। लेकिन चूंकि सानू बहुतियां नूं पता नहीं हुंदा, इस वास्ते असी रामकली नूं तोड़ के दखनी नूं ओंकार नाल जोड़ दिंदे हां, जिहदा कोई अर्थ नहीं। खैर यह एक वक्री गल है। ओंकार लफ्ज जिहड़ा है इहदा मूल है लफ्ज ओम। पुरातन वेदां शास्त्रां सिमरतियां इत्यादिक विच सनातन धर्म के अंदर इस लफ्ज की प्रवृत्ति रही है। इस दे बहुत सारे अर्थ जिहड़े ने वह विद्वान लोगों ने किए ने। प्रिंसीपल साहिब सिंह होरां ने श्री गुरु ग्रंथ साहिब का सदीक करदिआं होइआं संस्कृत के कोश अमरकोश का हवाला दिता है, और संस्कृत कोशां विचों अमरकोश अज भी सब तो उत्तम ते श्रेष्ठ कोश मन्या जांदा है। अमरकोश के मुताबक इस शब्द के जिहड़े अर्थ हन, क्योंकि शब्द का मूल ओम है, ओम तो पहले एक लाया गया ते ओम तो बाद कार शब्द जोड़िया गया, जिसनू गुरु साहब ने कक्का कन्ना रारा कार ना लिख के एक लकीर खिंच दिती है। असी जिस वेले ओंकार लिखते हैं तो ओम तो कार के उपर एक लकीर गोल पाने, उसनू उदा उचारण उसका प्रोनेसीएशन कार है। तो ओम लफ्ज जिहड़ा है इसके तीन प्रसिद्ध अर्थ हैं। पहला अर्थ तो यह है कि कोई भी धार्मिक ग्रंथ आदिक रचना जो रची जाती है तो उस आरंभ तो पहले इस ओम शब्द की लिखत विच वरतों की जाती रही है, तो समाप्ति वेले भी यह वरतों होती रही है। दूसरा अर्थ इहदा यह लिया गया है कि कोई धार्मिक व्यक्ति ऋषि मुनि अपने सेवक अपने किसी दास नूं जग्यासू नूं कोई प्रश्न करता है या कोई कार्य कहता है, जिस तरह असी किसी नूं कोई काम कहने वह कहता यस मैं करन लगा है कर दिना, इसे तरह वह सत्कार वजो ओम लफ्ज का उचारण करते ने, प्रवानगी देंदे हैं, आग्या का पालन करते ने। यह दो अर्थ पहले हैं। तीसरा अर्थ है ब्रह्म, जिसनों असी परमात्मा कहने वाहगुरु कहने। इस तिना अर्थों की श्रेणी विचों जिहड़ा तीसरा शब्द है ब्रह्म के रूप अंदर वाहगुरु अकाल पुरख वास्ते सतगुरु सचे पातशाह जी ने उस दी इथे वरतों की है। इसे करके इस दे पहलो उन्होंने एक जोड़ दिता है ते बाद विच कार लफ्ज लाया है। अर्थ यह है कि परमात्मा एक है, ब्रह्म एक है, ते कार तो मतलब है कि वह एक रस है। जिस तरह असी आम तौर पर इस गल का जिक्र करते हैं कि यह गल जिहड़ी है यह लगातार हो रही है, एक रस हो रही है, इसे तरह कार इस गल की सूचक है कि परमात्मा की होंद मुसलसल लगातार जारी है। इस शब्द नूं इस भाव नूं समझाउण वास्ते एक होर गल भी विद्वानां ने कही है। वह कहिंदे ने जिस तरह कोई लफज कोई आवाज कोई धुनी उठती है ते उस आवाज नूं धुनी नूं एक रस प्रगट करन वास्ते भाषा के अंदर बोली के अंदर एक कार लफज जिहड़ा पिछेत्र वजों वरत्या जांदा है। जिस तरह श्री गुरु ग्रंथ साहिब जी के अंदर सवैया विच भट्टा ने जिक्र किया किंकनी शब्द झनतकार खेल पाए जियो, झनत पायल की आवाज है लेकिन ओदी एक रस आवाज नूं प्रगट करन लई लफज नूं कार पिछेत्र जोड़ के ते झनतकार बनाया गया। इस तरह के लफज गुरु ग्रंथ साहिब के अंदर होर भी थावां ते मौजूद ने। जो तुसीं ध्यान नाल पढ़ोगे तो इहो जे होर लफज जिहड़े ने ओह तुहानूं मिलणगे, पर पता लगेगा कि यह लफज के अर्थ नूं एक सार करन वास्ते लिखे गए ने। तो खैर सतगुरु जी ने इस एक ओंकार का अर्थ यह दिता है कि परमात्मा एक है ते एक रस व्यापक है। एक गल ध्यान विच रखनी कि इस ओम के जिहड़े अर्थ ने ना इहनूं सनातन विचारधारा ने वंडिया, कहण लगे कि यह जिहड़ा ओम है यह असल विच तीन शक्तियां का इकट्ठ है, ब्रह्मा विष्णु अते महेश। यह तीन शक्तियां त्रिमूर्ति जड़ी है ਉਹਨੂੰ ਉਹਨਾਂ ਨੇ ਇਸ ਓਮ ਦੇ ਅੰਦਰ ਕਲਪਿਆ ਤੇ ਤੁਸੀਂ ਸ਼ਾਇਦ ਕਿਤੇ ਧਿਆਨ ਨਾਲ ਕੋਈ ਤਸਵੀਰ ਵੀ ਇਹੋ ਜਿਹੀ ਵੇਖੀ ਹੋਏਗੀ ਜਿਹਦੇ ਵਿੱਚ ਓਮ ਬਣਾ ਕੇ ਫਿਰ ਤਿੰਨੇ ਦੇਵਤਿਆਂ ਦੀ ਮੂਰਤੀ ਬਣੀ ਹੋਈ ਮਿਲਦੀ ਹੈ ਕਿਉਂਕਿ ਉਹਨਾਂ ਦਾ ਭਾਵ ਇਹ ਹੈ ਕਿ ਬ੍ਰਹਮਾ ਤੋਂ ਮਤਲਬ ਹੈ ਸਿਰਜਣ ਦੀ ਪੈਦਾ ਕਰਨ ਦੀ ਤਾਕਤ ਤੇ ਵਿਸ਼ਨੂੰ ਤੋਂ ਮਤਲਬ ਹੈ ਪਾਲਣ ਦੀ ਤਾਕਤ ਤੇ ਸ਼ਿਵ ਤੋਂ ਮਤਲਬ ਹੈ ਮਾਰਨ ਦੀ ਤਾਕਤ ਉਹਨਾਂ ਨੇ ਕਿਹਾ ਵੀ ਇਹ ਤਿੰਨ ਸ਼ਕਤੀਆਂ ਜਿਹੜੀਆਂ ਨੇ ਇਸ ਬ੍ਰਹਮ ਦੇ ਅੰਦਰ ਇਸ ਓਮ ਦੇ ਅੰਦਰ ਮੌਜੂਦ ਨੇ ਇਸ ਕਰਕੇ ਉਹਨਾਂ ਨੇ ਇਹਨਾਂ ਨੂੰ ਤਿੰਨ ਰੂਪ ਦੇ ਦਿੱਤੇ ਜਿਹਦਾ ਗੁਰੂ ਨਾਨਕ ਸਾਹਿਬ ਨੇ ਜਪਜੀ ਵਿੱਚ ਅੱਗੇ ਜਾ ਕੇ ਆਪਣੇ ਢੰਗ ਨਾਲ ਵਿਸਥਾਰ ਦੇ ਕੇ ਤੇ ਖੰਡਨ ਕੀਤਾ ਜਿਹੜੀ ਪੌੜੀ ਅਸੀਂ ਪੜ੍ਹਦੇ ਹਾਂ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਦੋਂ ਇਸ ਪੌੜੀ ਚ ਪਹੁੰਚਾਂਗੇ ਫਿਰ ਇਹਦੇ ਵਿਸਥਾਰ ਵੱਲ ਧਿਆਨ ਦੇਵਾਂਗੇ ਤੋ ਬ੍ਰਹਮ ਤੋਂ ਲੋਕਾਂ ਨੇ ਵੱਖ ਵੱਖ ਸ਼ਕਤੀਆਂ ਜਿਹੜੀਆਂ ਸੀ ਉਹਨਾਂ ਨੂੰ ਪ੍ਰਗਟ ਕਰਕੇ ਤੇ ਕਈ ਰੂਪ ਉਹਦੇ ਜਿਹੜੇ ਸਨ ਉਹ ਲੋਕਾਂ ਦੇ ਅੰਦਰ ਪ੍ਰਚਾਰੇ ਪਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਪਰਮਾਤਮਾ ਇੱਕ ਹੈ ਇਸ ਕਰਕੇ ਤੁਸੀਂ ਇੱਕ ਓਂਕਾਰ ਨੂੰ ਇਹ ਨਹੀਂ ਕਹਿ ਸਕਦੇ ਕਿ ਇਹ ਤਿੰਨ ਦੇਵਤੇ ਨੇ ਕਿਉਂਕਿ ਗੁਰੂ ਸਾਹਿਬ ਨੇ ਪਹਿਲਾਂ ਇੱਕ ਅੰਕ ਜੋੜ ਦਿੱਤਾ ਤੇ ਕਾਰ ਜਿਹੜੀ ਹੈ ਉਹ ਜੀ ਇੱਕ ਸਾਰਤਾ ਇਹ ਨਹੀਂ ਵੀ ਅੱਜ ਬ੍ਰਹਮਾ ਹੈ ਕੱਲ੍ਹ ਨਹੀਂ ਹੋਏਗਾ ਯਾਦ ਰੱਖਣਾ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਦੀ ਉਤਪਤੀ ਉਹਦੀ ਪੈਦਾਇਸ਼ ਤੇ ਉਸ ਦੇ ਅੰਤ ਦਾ ਜ਼ਿਕਰ ਕੀਤਾ ਗਿਆ ਤੇ ਇਹ ਗੱਲ ਕਹੀ ਗਈ ਹੈ ਕਿ ਕਈ ਵਾਰੀ ਪੈਦਾ ਹੋਏ ਤੇ ਕਈ ਵਾਰੀ ਨਾਸ ਹੋਏ ਪਰ ਪਰਮਾਤਮਾ ਸੰਬੰਧੀ ਇਹ ਗੱਲ ਨਹੀਂ ਆਖੀ ਜਾ ਸਕਦੀ ਕਿ ਪਰਮਾਤਮਾ ਕਦੇ ਪੈਦਾ ਹੋਇਆ ਫਿਰ ਮਰ ਗਿਆ ਮੈਂ ਛੋਟਾ ਹੁੰਦਾ ਸਾਂ ਤੇ ਕਈ ਸਾਖੀਆਂ ਪੜ੍ਹਦੇ ਸਾਂ ਇੱਕ ਸਾਖੀ ਪੜ੍ਹੀ ਉਹਦੇ ਵਿੱਚ ਜ਼ਿਕਰ ਸੀ ਜਿਵੇਂ ਅੱਜ ਵੀ ਲੋਕੀ ਕਲਪਨਾ ਕਰਦੇ ਆ ਕਿ ਪਰਮਾਤਮਾ ਦਾ ਕੋਈ ਸੱਚਖੰਡ ਹੈ ਬਹੁਤ ਦੂਰ ਕਿਤੇ ਬਣਿਆ ਹੋਇਆ ਸੋਨੇ ਦੇ ਮੰਦਰ ਨੇ ਬੜੇ ਹੀਰੇ ਜਵਾਹਰਾਤ ਜੜੇ ਹੋਏ ਨੇ ਠੰਡੀ ਪੌਣ ਚੱਲਦੀ ਹੈ ਕਈ ਕਿਸਮ ਦੀ ਕਲਪਨਾ ਲੋਕਾਂ ਨੇ ਕੀਤੀ ਹੈ ਤੇ ਉਹਦੇ ਵਿੱਚ ਫਿਰ ਲਿਖੇ ਦਰਜ ਕੀਤਾ ਸੀਗਾ ਕਿ ਇੱਕ ਬਜ਼ੁਰਗ ਸਫੇਦ ਦਾੜੀ ਦਸਤਾਰ ਚੋਲਾ ਤੇ ਉਹ ਉਸ ਸੱਚਖੰਡ ਦੇ ਸਿੰਘਾਸਨ ਤੇ ਮੌਜੂਦ ਹੈ ਕਹਿੰਦੇ ਪਰਮਾਤਮਾ ਹੁਣ ਤੇ ਆਸਾ ਆਉਂਦਾ ਆਪਣੀ ਉਹ ਗੱਲ ਤੇ ਉਹ ਪੜ੍ਹੀ ਹੋਈ ਤੇ ਵੀ ਜੇ ਪਰਮਾਤਮਾ ਬਜ਼ੁਰਗ ਹੈ ਤਾਂ ਗੁਜ਼ਰ ਵੀ ਗਿਆ ਹੋਏਗਾ ਕਿਉਂਕਿ ਜਿਸ ਤੇ ਬਜ਼ੁਰਗੀ ਆਏਗੀ ਉਸਦਾ ਨਾਸ਼ ਵੀ ਹੋਏਗਾ ਪਰਮਾਤਮਾ ਜੋ ਹੈ ਉਹਦੇ ਤੇ ਨਾ ਬਚਪਨ ਆਉਂਦਾ ਨਾ ਉਹਦੇ ਤੇ ਜਵਾਨੀ ਆਉਂਦੀ ਹੈ ਨਾ ਉਹਦੇ ਤੇ ਬੁਢੇਪਾ ਆਉਂਦਾ ਉਹ ਪਰਿਵਰਤਨਸ਼ੀਲ ਨਹੀਂ ਹੈ ਵੀ ਬਦਲਦਾ ਰਹਿੰਦਾ ਉਹਦੇ ਅੰਦਰ ਕੋਈ ਤਬਦੀਲੀ ਆਉਂਦੀ ਹੈ ਕਦੇ ਉਹਦੀ ਸ਼ਕਤੀ ਘੱਟ ਜਾਂਦੀ ਹੈ ਕਦੇ ਉਹਦੀ ਵੱਧ ਜਾਂਦੀ ਹੈ ਐਸੀ ਗੱਲ ਪਰਮਾਤਮਾ ਦੇ ਅੰਦਰ ਨਹੀਂ ਹੈ ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਕਿ ਇੱਕ ਓਂਕਾਰ ਤੇ ਅਗਲਾ ਲਫ਼ਜ਼ ਜਿਹੜਾ ਜੋੜਿਆ ਨਾ ਸਤ ਨਾਮ ਨਾਮ ਦਾ ਮਤਲਬ ਹੈ ਐਗਜ਼ਿਸਟੈਂਸ ਹੋਂਦ ਕਿਸੇ ਚੀਜ਼ ਦੀ ਵੀ ਹੋਂਦ ਜਦੋਂ ਸਵੀਕਾਰ ਕਰ ਲੈਂਦੇ ਹਾਂ ਤਾਂ ਫਿਰ ਉਹਦਾ ਅਸੀਂ ਨਾਮ ਰੱਖਦੇ ਹਾਂ ਹੁਣ ਸੱਚ ਹੈ ਕਿਸੇ ਨੇ ਵੇਖਿਆ ਕਿ ਨਹੀਂ ਨਾ ਵੀ ਕਿੱਦਾਂ ਦਾ ਹੁੰਦਾ ਕੋਈ ਬੰਦਾ ਹੈ ਜਨਾਨੀ ਹੈ ਪਸ਼ੂ ਹੈ ਪੰਛੀ ਹੈ ਕਿਸੇ ਨਹੀਂ ਦੇਖਿਆ ਪਹਾੜ ਹੈ ਸਮੁੰਦਰ ਹੈ ਕਿਸੇ ਨਹੀਂ ਦੇਖਿਆ ਲੇਕਿਨ ਅਸੀਂ ਸਾਰੇ ਕਹਿੰਦੇ ਵੀ ਸੱਚ ਬੋਲਣਾ ਚਾਹੀਦਾ ਸਾਰੇ ਇਸ ਲਫ਼ਜ਼ ਦੀ ਵਰਤੋਂ ਕਰਦੇ ਦੀ ਹੁਣ ਨੂੰ ਮੰਨਦੇ ਹਾਂ ਇਸੇ ਤਰ੍ਹਾਂ ਝੂਠ ਹੈ ਕੋਈ ਉਹਦਾ ਆਕਾਰ ਨਹੀਂ ਕੋਈ ਸ਼ਕਲ ਸੂਰਤ ਕਿਸੇ ਨਹੀਂ ਵੇਖੀ ਲੇਕਿਨ ਉਹ ਜ਼ਿੰਦਗੀ ਚ ਵਰਤਦੀ ਹੈ ਇਸੇ ਤਰ੍ਹਾਂ ਈਰਖਾ ਨਿੰਦਿਆ ਲੋਭ ਇਹ ਸਾਰੇ ਭਾਵ ਜਿਹੜੇ ਨੇ ਇਹ ਜੀਵਨ ਦੇ ਅੰਦਰ ਪ੍ਰਭਾਵ ਪਾਉਂਦੇ ਆ ਵਰਤਦੇ ਨੇ ਲੇਕਿਨ ਵੇਖੇ ਕਿਸੇ ਨਹੀਂ ਕੋਈ ਸ਼ਕਲ ਸੂਰਤ ਇਹਨਾਂ ਦੀ ਹੈ ਨਹੀਂ ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਕਿ ਪਰਮਾਤਮਾ ਜਿਹੜਾ ਬ੍ਰਹਮ ਹੈ ਉਹਦੀ ਐਗਜ਼ਿਸਟੈਂਸ ਨਾਮ ਤੋਂ ਮਤਲਬ ਹੈ ਉਹਦੀ ਹੋਂਦ ਹੈ ਐਗਜ਼ਿਸਟੈਂਸ ਹੈ ਤੇ ਉਹ ਜਿਹੜੀ ਐਗਜ਼ਿਸਟੈਂਸ ਹੈ ਉਹ ਸੱਤ ਹੈ ਇਹ ਨਹੀਂ ਕਿ ਅੱਜ ਹੈ ਕੱਲ੍ਹ ਨਹੀਂ ਹੋਏਗਾ ਜਿਹਨੂੰ ਅੱਗੇ ਜਾ ਕੇ ਜਪਜੀ ਦੇ ਆਰੰਭ ਦੇ ਸਲੋਕ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਖੁਸ਼ੀ ਭੀ ਸੱਚ ਯਾਨੀ ਕਿ ਸਾਰੀਆਂ ਟਾਈਮ ਲਿਮਿਟਸ ਜਿਹੜੀਆਂ ਨੇ ਉਹਨਾਂ ਤੋਂ ਪਰਮਾਤਮਾ ਨੂੰ ਬਾਹਰ ਕੱਢ ਦਿੱਤਾ ਉਹ ਐਸਾ ਸੱਤ ਹੈ ਕਿ ਜਿਹੜਾ ਅਸੀਂ ਕਲਪਨਾ ਨਹੀਂ ਕਰ ਸਕਦੇ ਵੀ ਕਦੋਂ ਸੀ ਹੁਣ ਲੋਕਾਂ ਨੇ ਅੰਦਾਜ਼ੇ ਲਾਏ ਨੇ ਕਿ ਇਹ ਜਿਹੜੀ ਧਰਤੀ ਹੈ ਇਹ ਜਿਹੜੀ ਸ੍ਰਿਸ਼ਟੀ ਹੈ ਇਹ ਇਤਨੇ ਹਜ਼ਾਰ ਸਾਲ ਪਹਿਲਾਂ ਬਣੀ ਅੰਦਾਜ਼ੇ ਲਾਏ ਨੇ ਤੇ ਫਿਰ ਇਸੇ ਤਰ੍ਹਾਂ ਲੋਕੀ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰਦੇ ਕਿ ਪਰਮਾਤਮਾ ਵੀ ਇੰਨੇ ਚਿਰ ਦਾ ਬਣਿਆ ਹੋਏਗਾ ਲੇਕਿਨ ਇਹਦੇ ਸੰਬੰਧ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਪਰਮਾਤਮਾ ਸੰਬੰਧੀ ਐਸੀ ਕਲਪਨਾ ਨਹੀਂ ਹੋ ਸਕਦੀ ਕਿ ਉਹ ਕਦੋਂ ਬਣਿਆ ਸੀ ਕਦੋਂ ਜੰਮਿਆ ਸੀ? ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਫ਼ ਲਿਖਿਆ, ਉਹ ਕਹਿੰਦੇ ਨੇ, ਨਹੀਂ ਜਾਨ ਜਾਈ ਕਛੂ ਰੂਪ ਰੇਖਣ, ਕਹਾਂ ਵਾਸ ਤਾਂ ਕੋ ਫਿਰੈ ਕੌਣ ਭੇਖਣ, ਕਹਾਂ ਨਾਮ ਤਾਂ ਕੋ ਕਹਾਂ ਕਹਿ ਕਹਾਵੈ, ਕਹਾਂ ਮੈਂ ਬਖਾਨੋ ਕਹੇ ਮੋਹਨਾ ਆਵੈ, ਨਾ ਤਾਂ ਕੋ ਕੋਈ ਤਾਤ ਮਾਤੰਗ, ਨਾ ਭਾਇੰ, ਨਾ ਪੁੱਤਰੰ, ਨਾ ਪੌਤਰੰ, ਨਾ ਦਾਇਆ, ਨਾ ਦਾਇੰ, ਨਾ ਨੇਹੰ, ਨਾ ਗੇਹੰ, ਨਾ ਸੈਨੰ, ਨਾ ਸਾਥੰ, ਮਹਾਰਾਜ ਰਾਜੰ, ਮਹਾਨਾਥ ਨਾਥੰ। ਕੋਈ ਉਹਦੀ ਮਾਂ ਨੀ, ਕੋਈ ਪਿਓ ਨੀ। ਲੋਕੀ ਕਹਿੰਦੇ ਨੇ ਫਲਾਣਾ ਰੱਬ ਦਾ ਅਵਤਾਰ ਹੈ, ਰੱਬ ਜੰਮਿਆ। ਲੇਕਿਨ ਸਿਧਾਂਤ ਗੁਰਮਤ ਦਾ ਹੈ, ਅੱਗੇ ਚੱਲ ਕੇ ਹੋਰ ਵਿਸਥਾਰ ਹੋਏਗਾ, ਕਿ ਪ੍ਰਮਾਤਮਾ ਆਪਣੀਆਂ ਸ਼ਕਤੀਆਂ ਸੰਸਾਰ ਦੇ ਅੰਦਰ ਭੇਜਦਾ, ਇਹ ਸਾਰਾ ਸੰਸਾਰ ਉਹਦੀ ਸ਼ਕਤੀ ਦਾ ਪਸਾਰਾ ਹੈ। ਲੇਕਿਨ ਪ੍ਰਮਾਤਮਾ ਬਜ਼ਾਤੇ ਖੁਦ ਇੰਡੀਵਿਜੁਅਲ, ਉਹਦੀ ਜਿਹੜੀ ਪਰਸਨੈਲਿਟੀ ਹੈ, ਉਹ ਜੰਮਣ ਮਰਨ ਵਿੱਚ ਨਹੀਂ ਆਉਂਦੀ। ਇਸੇ ਕਰਕੇ ਉਸ ਨੂੰ ਜਾਗਤ ਜੋਤ ਕਿਹਾ ਗਿਆ ਕਿ ਉਹ ਸਦੀਵ ਕਾਲ ਪ੍ਰਕਾਸ਼ਮਾਨ ਹੈ, ਤੇ ਉਹਦੇ ਅੰਦਰ ਇਹ ਵਧਾ ਘਟਾ ਜੰਮਣ ਮਰਨ ਦੀ ਕਹਾਣੀ ਉਸ ਤੇ ਬਿਲਕੁਲ ਲਾਗੂ ਨਹੀਂ ਹੁੰਦੀ। ਸਵਾਮੀ ਦਯਾਨੰਦ ਹੋਏ ਹਨ ਆਰੀਆ ਸਮਾਜ ਦੇ ਸੰਚਾਲਕ। ਜਦੋਂ ਸਿੰਘ ਸਭਾ ਲਹਿਰ ਚੱਲੀ ਤੇ ਉਨ੍ਹਾਂ ਨਾਲ ਵਾਦ ਵਿਵਾਦ ਬ੍ਰਹਮ ਦੇ ਸੰਬੰਧ ਵਿੱਚ ਗਿਆਨੀ ਦਿੱਤ ਸਿੰਘ ਦਾ ਹੋਇਆ, ਉਹ ਤਿੰਨ ਚਾਰ ਬਹਿਸਾਂ ਹਨ ਉਨ੍ਹਾਂ ਦੇ ਅੰਦਰ, ਇੱਕ ਤਕਰਾਰ, ਇੱਕ ਬਹਿਸ, ਇੱਕ ਵਿਚਾਰ ਵਟਾਂਦਰਾ ਇਹ ਵੀ ਹੋਇਆ ਕਿ ਬੜਾ ਵਿਦਵਾਨ ਸੀ ਸਵਾਮੀ ਦਯਾਨੰਦ, ਵੇਦਾਂ ਦੇ ਸੰਬੰਧ ਵਿੱਚ, ਸਿਮਰਤੀਆਂ ਸ਼ਾਸਤਰਾਂ ਦੇ ਸੰਬੰਧ ਵਿੱਚ ਬੜੀ ਵਿਦਵਤਾ ਸੀ ਉਹਦੀ, ਤੇ ਗਿਆਨੀ ਦਿੱਤ ਸਿੰਘ ਹੋਣੀ ਵੀ ਬਹੁਤ ਤਗੜੇ ਵਿਦਵਾਨ ਸਨ। ਉਹਨਾਂ ਆਰੀਆ ਸਮਾਜ ਦੇ ਚੱਕਰ ਸੀ ਦਯਾਨੰਦ ਹੋਰਾਂ ਦਾ, ਤੇ ਚੱਕਰ ਇਸ ਗੱਲ ਤੇ ਆ ਗਿਆ, ਵਿਚਾਰ ਵਟਾਂਦਰਾ ਇਸ ਗੱਲ ਤੇ ਹੋਇਆ ਵੀ ਪ੍ਰਮਾਤਮਾ ਜਿਹੜਾ ਹੈ, ਬ੍ਰਹਮ ਜੋ ਹੈ, ਉਹ ਕਹਿੰਦੇ ਕਿ ਜੇ ਬ੍ਰਹਮ ਨੇ ਸਭ ਕੁਝ ਬਣਾਉਂਦਾ ਤਾਂ ਫਿਰ ਬ੍ਰਹਮ ਗਲਤੀ ਵੀ ਕਰਦਾ ਹੋਏਗਾ। ਜਿੱਦਾਂ ਅਸੀਂ ਵੀ ਕਹਿੰਦੇ ਨੇ, ਰੱਬਾ ਤੂੰ ਕੀ ਕੀਤਾ, ਤੂੰ ਗਲਤ ਕੰਮ ਕਰ ਦਿੱਤਾ। ਇਸ ਤਰ੍ਹਾਂ ਦੀ ਵਿਚਾਰ ਲੋਕਾਂ ਦੇ ਅੰਦਰ ਆਉਂਦੀ ਹੈ ਵੀ ਇਹ ਬ੍ਰਹਮ ਜਿਹੜਾ ਹੈ, ਉਸਨੇ ਇਹ ਸਾਰਾ ਸੰਸਾਰ, ਇਹ ਸਾਰੇ ਪਦਾਰਥ ਜਿਹੜੇ ਨੇ, ਜੇ ਬ੍ਰਹਮ ਨੇ ਬਣਾਏ ਨੇ, ਫਿਰ ਤਾਂ ਬ੍ਰਹਮ ਜਿਹੜਾ ਹੈ ਉਹ ਸੁਤੰਤਰ ਨਹੀਂ, ਨਿਰਲੇਪ ਨਹੀਂ, ਔਗਣਾ ਤੋਂ ਰਹਿਤ ਨਹੀਂ ਹੈ। ਇਹ ਕਲਪਨਾ ਕਰਦਿਆਂ ਹੋਇਆਂ ਸਵਾਮੀ ਦਯਾਨੰਦ ਨੇ ਇਹ ਗੱਲ ਕਹੀ ਕਿ ਬ੍ਰਹਮ ਜਿਹੜਾ ਵੱਖਰਾ, ਤੇ ਇਹ ਜਿਹੜੇ ਤੱਤ ਨੇ, ਮਿੱਟੀ, ਹਵਾ, ਅੱਗ, ਪਾਣੀ, ਇਹ ਵੱਖਰੇ ਨੇ, ਯਾਨੀ ਕਿ ਇਹਨਾਂ ਦੀ ਹੋਂਦ ਜਿਹੜੀ ਹੈ ਉਹ ਵੱਖਰੀ ਹੈ। ਤੇ ਫਿਰ ਗਿਆਨੀ ਜਿੱਤ ਸਿੰਘ ਹੁਣੀ ਕਹਿਣ ਲੱਗੇ ਵੀ ਇਹਦਾ ਮਤਲਬ ਹੈ ਕਿ ਪ੍ਰਮਾਤਮਾ ਇੱਕ ਨਹੀਂ, ਬ੍ਰਹਮ ਇੱਕ ਨਹੀਂ, ਇੱਕ ਤੇ ਬ੍ਰਹਮ ਵੱਖਰਾ ਹੈ, ਦੂਸਰੇ ਤੱਤ ਵੀ ਅਨਾਦੀ ਨੇ। ਉਹਨਾਂ ਦੀ, ਮੈਂ ਉਹਨਾਂ ਦੀ ਭਾਸ਼ਾ ਵਿੱਚ ਗੱਲ ਕਰਾਂ, ਉਹ ਕਹਿੰਦੇ ਨੇ ਵੀ ਇਹ ਤੱਤ ਵੀ ਅਨਾਦੀ ਹਨ, ਯਾਨੀ ਕਿ ਇਹਨਾਂ ਦਾ ਵੀ ਮੁੱਢ ਦੱਸਿਆ ਨਹੀਂ ਜਾ ਸਕਦੇ, ਆਪਣੇ ਆਪ ਹੀ ਪੈਦਾ ਹੋਏ ਨੇ, ਤੇ ਉਧਰੋਂ ਬ੍ਰਹਮ ਵੀ ਆਪਣੇ ਆਪ ਪੈਦਾ ਹੋਇਆ। ਗਿਆਨੀ ਦਿੱਤ ਸਿੰਘ ਹੁਣੀ ਕਹਿਣ ਲੱਗੇ ਵੀ ਇਹ ਤਾਂ ਗੱਲ ਨਹੀਂ ਹੋ ਸਕਦੀ, ਜੇ ਬ੍ਰਹਮ ਤੱਤ ਜਿਹੜੇ ਨੇ ਤੁਸੀਂ ਕਹਿੰਦੇ ਹੋ ਅਨਾਦੀ ਨੇ, ਤਾਂ ਇਹਨਾਂ ਨੂੰ ਬਣਾਉਣ ਵਾਲਾ ਵੀ ਤੇ ਕੋਈ ਚਾਹੀਦਾ, ਕਿਉਂਕਿ ਤੱਤ ਜਿਹੜੇ ਨੇ ਇਹ ਬਿਨਾਂ ਕਿਸੇ ਦੇ ਬਣਾਉਣ ਵਾਲੇ ਦੇ ਰਚੇ ਨਹੀਂ ਜਾ ਸਕਦੇ। ਇੱਥੇ ਆਣ ਕੇ ਸਵਾਮੀ ਦਯਾਨੰਦ ਹੁਣੀ ਹਥਿਆਰ ਸੁੱਟ ਗਏ ਸੀ, ਇਹ ਮਿਲਦੀਆਂ ਨੇ ਪੁਰਾਣੀਆਂ ਬਹਿਸਾਂ ਉਹਨਾਂ ਦੀਆਂ। ਮਤਲਬ ਅੱਜ ਅਸੀਂ ਵੀ ਉੱਥੇ ਖੜੇ ਹਾਂ, ਅਸੀਂ ਇਹ ਸਮਝਦੇ ਹਾਂ ਕਿ ਇਹ ਜਿਹੜੇ ਪਦਾਰਥ ਨੇ, ਇਹ ਜਿਹੜੀਆਂ ਵਸਤੂਆਂ ਹਨ, ਮਟੀਰੀਅਲ ਜੋ ਨਜ਼ਰ ਆਉਂਦਾ ਹੈ, ਇਹਦੇ ਰੂਪ ਦੇ ਅੰਦਰ ਪ੍ਰਮਾਤਮਾ ਨੂੰ ਅਸੀਂ ਵੇਖਣਾ ਚਾਹੁੰਦੇ ਹਾਂ। ਇਸ ਕਰਕੇ ਪ੍ਰਮਾਤਮਾ ਦੀਆਂ ਮੂਰਤੀਆਂ, ਆਕਾਰ, ਕਈ ਕਿਸਮ ਦੀ ਹੋਰ ਰਚਨਾ ਜਿਹੜੀ ਆ, ਉਹ ਪ੍ਰਮਾਤਮਾ ਦੇ ਸੰਬੰਧ ਵਿੱਚ ਬਣਾਉਣ ਦੀ ਅਸੀਂ ਕੋਸ਼ਿਸ਼ ਕਰਦੇ ਹਾਂ। ਲੇਕਿਨ ਯਾਦ ਰੱਖਣਾ, ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਹਨ, ਉਹ ਕਹਿੰਦੇ ਨੇ, ਜਾਗਤ ਜੋਤ ਜਪੈ ਨਿਸ ਬਾਸੁਰ, ਏਕ ਬਿਨਾ ਮਨ ਨੈਕ ਨਾ ਆਨੈ। ਇੱਕ ਤੋਂ ਬਿਨਾਂ ਦੂਸਰਾ ਮਨ ਵਿੱਚ ਬਿਲਕੁਲ ਨਹੀਂ ਲਿਆਉਣਾ। ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਪ ਗੋਰ ਮੜੀ ਮਟ ਭੂਲ ਨਾ ਮਾਨੈ। ਯਾਨੀ ਕਿ ਜਿੰਨੀਆਂ ਵੀ ਆਕ੍ਰਿਤ ਚੀਜ਼ਾਂ ਹਨ, ਜਿਹਦਾ ਜਿਹੜਾ ਵੀ ਆਕਾਰ ਹੈ, ਉਹ ਅੱਜ ਹੈ ਕੱਲ ਨਹੀਂ ਹੋਏਗਾ। ਇਸ ਕਰਕੇ ਉਹਦੀ ਪੂਜਾ ਕਰਨੀ ਸਾਰਥਕ ਨਹੀਂ। ਗੁਰਮਤੇ ਕਹਿੰਦੀ ਹੈ ਕਿ ਇੱਕ ਪ੍ਰਮਾਤਮਾ

0: അമിതോ കഹിജ കോട്ട് ഇന്ദ്ര ഇന്ദ്രാണ് ഷാ ഷാഹാൻ ഗണിജ ത്രിഭവന മഹീപ സ്വർ നാരാസുര. ഇഹ സാരാ വേർവാ ജിഹ ഇസ് ഗൽ നൂ പ്രഗട കർദാ ഹൈ കെ പരമാത്മാ ദി ശക്തി കിസേ വി ചിത്ര വെച്ച് കിസേ വി ആകാര വെച്ച് കിസേ വി രൂപ വെച്ച് നഹീ ഗാളി ജാ സക്ദീ. ഇസ് കർക്കേ ഗുരു സാഹിബ് കഹിന്ദേ നേ കി ഉഹ ജിഹ പരമാത്മാ ദി ഹോന്ദ ഹൈ നാ ഇക് പരമാത്മാ ദി ഇക് ബ്രഹ്മ ദി ജിഹ ഹോന്ദ ഹൈ ഉഹ ലഗാതാര ഹൈ സദീവി ഹൈ ਤੇ ਉਹ ਸੱਤ ਹੈ ਇਹ ਸੱਤ ਨਹੀਂ ਕਈ ਵਾਰ ਹੁੰਦਾ ਮੈਂ ਕਹਿੰਦਾ ਇਹ ਗੱਲ ਸੱਚ ਹੈ ਦੂਸਰਾ ਕਹਿੰਦਾ ਨਹੀਂ ਇਹ ਝੂਠ ਹੈ ਇਹ ਅੰਨਿਆਂ ਦੇ ਹਾਥੀ ਵੇਖਣ ਵਾਲੀ ਕਹਾਣੀ ਹੁੰਦੀ ਹੈ ਇੱਕ ਦੇ ਹੱਥ ਵਿਚ ਪੂਛ ਆ ਜਾਂਦੀ ਉਹ ਕਹਿੰਦਾ ਹਾਥੀ ਏਦਾਂ ਦਾ ਦੂਜੇ ਦੇ ਹੱਥ ਵਿਚ ਲੱਤ ਆ ਜਾਂਦੀ ਕਹਿੰਦਾ ਹਾਥੀ ਏਦਾਂ ਦਾ ਤੀਸਰੇ ਦੇ ਹੱਥ ਵਿਚ ਕੰਨ ਆ ਜਾਂਦਾ ਉਹ ਕਹਿੰਦਾ ਏਦਾਂ ਦਾ ਇਸੇ ਤਰ੍ਹਾਂ ਬ੍ਰਹਮ ਦੇ ਸੰਬੰਧ ਵਿਚ ਜੇ ਉਹਨੂੰ ਟੋਟੇ ਟੋਟੇ ਕਰਕੇ ਕੋਈ ਵੇਖਣ ਦੀ ਕੋਸ਼ਿਸ਼ ਕਰੇਗਾ ਤਾਂ ਕੁਝ ਵੀ ਨਹੀਂ ਲੱਭਣਾ ਇਹ ਐਵੇਂ ਅੰਦਾਜ਼ੇ ਨੇ ਕਲਪਨਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਪਰਮਾਤਮਾ ਦੀ ਜਿਹੜੀ ਹੋਂਦ ਹੈ ਸਾਡੇ ਇਸ ਸੱਤ ਤੋਂ ਜਿਹੜਾ ਅਸੀਂ ਸਮਝਦੇ ਹਾਂ ਇਹਦੇ ਤੋਂ ਬਿਲਕੁਲ ਉੱਪਰ ਹੈ ਤੇ ਉਹ ਸੱਚ ਸਾਡੇ ਵਿਹਾਰਕ ਸੱਚ ਨਾਲੋਂ ਬਿਲਕੁਲ ਲਾਂਭੇ ਹੈ ਤੇ ਸਤਿਗੁਰੂ ਕਹਿੰਦੇ ਨੇ ਕਿ ਉਹ ਸੱਚ ਜਿਹੜਾ ਹੈ ਉਹ ਸਦੀਵ ਕਾਲ ਹੈ ਇੱਕ ਓਂਕਾਰ ਸੱਤ ਨਾਮ ਇਸ ਤੋਂ ਬਾਅਦ ਕਰਤਾ ਪੁਰਖ ਨਿਰਭਉ ਨਿਰਵੈਰ ਇਹ ਸਾਰੇ ਉਸ ਇੱਕ ਨੂੰ ਪ੍ਰਗਟ ਕਰਨ ਦੇ ਅੱਖਰ ਹਨ ਉਸ ਇੱਕ ਦੀਆਂ ਵਿਸ਼ੇਸ਼ਤਾਵਾਂ ਜਿਹੜੀਆਂ ਨੇ ਉਹ ਪ੍ਰਗਟ ਕੀਤੀਆਂ ਗਈਆਂ ਨੇ ਤੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਕ ਪਰਮਾਤਮਾ ਦੇ ਸੰਬੰਧ ਵਿੱਚ ਸਾਡਾ ਯਕੀਨ ਪੱਕਾ ਕੀਤਾ ਇਹ ਜਿਹੜਾ ਓਂਕਾਰ ਲਫ਼ਜ਼ ਹੈ ਇਹਦੇ ਉਚਾਰਨ ਸੰਬੰਧੀ ਇਹਨੂੰ ਕਿਵੇਂ ਬੋਲਣਾ ਹੈ ਇਹ ਗੱਲ ਧਿਆਨ ਵਿੱਚ ਰੱਖਣੀ ਹੈ ਤਿੰਨ ਹਿੱਸੇ ਹਨ ਪਹਿਲਾ ਇੱਕ ਹੈ ਫਿਰ ਓਮ ਹੈ ਫਿਰ ਕਾਰ ਹੈ ਇਹਨੂੰ ਇੱਕ ਓਂਕਾਰ ਕਈ ਇੱਕ ਓਮ ਕਈ ਤਰ੍ਹਾਂ ਦੇ ਉਚਾਰਨ ਲੋਕਾਂ ਨੇ ਦਿੱਤੇ ਆ ਲੇਕਿਨ ਸਹੀ ਤੇ ਪ੍ਰਮਾਣਿਕ ਉਚਾਰਨ ਜਿਹੜਾ ਹੈ ਉਹ ਇੱਕ ਓਂਕਾਰ ਹੈ ਤੇ ਉਸ ਓਂਕਾਰ ਦੇ ਉਚਾਰਨ ਨਾਲ ਅਸੀਂ ਨਾਲੇ ਅਰਥ ਵੀ ਧਿਆਨ ਵਿੱਚ ਰੱਖਣਾ ਹੈ ਕਿ ਪ੍ਰਮਾਤਮਾ ਬ੍ਰਹਮ ਇੱਕ ਰਸ ਹੈ ਤੇ ਉਹ ਸਦਾ ਰਹਿਣ ਵਾਲਾ ਹੈ ਉਹ ਬਾਕੀ ਦੁਨੀਆਂ ਦੇ ਚੱਕਰ 84 ਦੇ ਗੇੜ ਇਹ ਜਿਹੜੇ ਹਨ ਜੰਮਣ ਮਰਨ ਦੀਆਂ ਕਹਾਣੀਆਂ ਇਹਨਾਂ ਵਿੱਚ ਉਹ ਪ੍ਰਮਾਤਮਾ ਨਹੀਂ ਆਉਂਦਾ ਇਹ ਇਹਨਾਂ ਤੋਂ ਉੱਪਰ ਹੈ ਤੇ ਸਾਰੀ ਸ੍ਰਿਸ਼ਟੀ ਦਾ ਉਹ ਕਰਤਾ ਹੈ ਵਿਆਪਕ ਹੈ ਅੱਗੇ ਚੱਲ ਕੇ ਗੁਰੂ ਸਾਹਿਬ ਨੇ ਉਹਦਾ ਵਿਸਥਾਰ ਦਿੱਤਾ ਹੈ ਇੰਨੀ ਕੁ ਗੱਲ ਅਸੀਂ ਆਪਣੇ ਧਿਆਨ ਵਿੱਚ ਰੱਖਣੀ ਹੈ ਔਰ ਇਹ ਗੱਲ ਯਾਦ ਰੱਖਣੀ ਹੈ ਕਿ ਇਸ ਇੱਕ ਤੋਂ ਹੀ ਬਾਕੀ ਦੇ ਵਿਸਥਾਰ ਦੀ ਕਹਾਣੀ ਹੈ ਇਸ ਇੱਕ ਨਾਲ ਹੀ ਬਾਕੀ ਦਾ ਬਾਣੀ ਸ਼ਬਦ ਜੋ ਕੁਝ ਵੀ ਹੈ ਉਹ ਸਾਰਾ ਇਸ ਇੱਕ ਨਾਲ ਸੰਬੰਧਿਤ ਹੈ ਇਸ ਇੱਕ ਤੋਂ ਲਾਂਭੇ ਜਾ ਕੇ ਕਿਸੇ ਸ਼ਬਦ ਦਾ ਕੋਈ ਅਰਥ ਨਹੀਂ ਰਹਿ ਜਾਣਾ ਜਿਸ ਇੱਕ ਤੋਂ ਅਸੀਂ ਬਾਕੀ ਦੇ ਅੱਖਰਾਂ ਨੂੰ ਵੱਖਰੇ ਕਰ ਦਿਆਂਗੇ ਕਿਉਂਕਿ ਅੱਗੇ ਚੱਲ ਕੇ ਐਸੇ ਲਫ਼ਜ਼ ਆਉਣੇ ਆ ਜਿਸ ਵੇਲੇ ਅਕਾਲ ਮੂਰਤ ਆਉਂਦਾ ਬੜੇ ਲੋਕ ਹੁਣ ਤੱਕ ਇਸ ਰੌਲੇ ਚ ਨੇ ਵੀ ਉੱਥੇ ਤੇ ਮੂਰਤ ਲਿਖਿਆ ਜੀ ਕੋਈ ਮੂਰਤ ਹੋਣੀ ਚਾਹੀਦੀ ਹੈ ਕੋਈ ਤਸਵੀਰ ਹੋਣੀ ਚਾਹੀਦੀ ਹੈ ਤੇ ਲੋਕਾਂ ਨੇ ਬਣਾ ਬਣਾ ਤਸਵੀਰਾਂ ਪੇਸ਼ ਕੀਤੀਆਂ ਗੁਰੂਆਂ ਦੀ ਬਣਾ ਦਿੱਤੀਆਂ ਰੱਬ ਦੀਆਂ ਬਣਾ ਦਿੱਤੀਆਂ ਕਈ ਕੁਛ ਕੀਤਾ ਲੇਕਿਨ ਅਸੀਂ ਕਦੇ ਧਿਆਨ ਵਿੱਚ ਨਹੀਂ ਰੱਖੀ ਇਸ ਗੱਲ ਇਹ ਗੱਲ ਕਿ ਗੁਰੂ ਸਾਹਿਬ ਦੀ ਬਾਣੀ ਵਿੱਚ ਤਾਂ ਗੱਲਾਂ ਹੋਰ ਕਹੀਆਂ ਗਈਆਂ ਸਾਨੂੰ ਗਲਤ ਅਰਥ ਕਰਕੇ ਗਲਤ ਭਾਵ ਦੇ ਕੇ ਭਰਮਾਇਆ ਜਾਂਦਾ ਤੇ ਅਸੀਂ ਕੋਸ਼ਿਸ਼ ਕਰਨੀ ਹੈ ਕਿ ਬਾਣੀ ਦੇ ਜਿਹੜੇ ਸਹੀ ਅਰਥ ਨੇ ਉਹਨਾਂ ਨੂੰ ਅਸੀਂ ਸਮਝ ਵਿੱਚ ਲਿਆ ਸਕੀਏ ਤੇ ਉਹ ਜਿਹੜੀ ਗਲਤ ਪਰੰਪਰਾ ਹੈ ਉਸ ਤੋਂ ਅਸੀਂ ਬਚਣ ਦਾ ਯਤਨ ਕਰ ਸਕੀਏ ਤੋ ਅੱਜ ਦੇ ਇਸ ਵਿਚਾਰ ਵਿੱਚ ਇਹ ਗੱਲ ਧਿਆਨ ਵਿੱਚ ਰੱਖਣੀ ਕਿ ਪਰਮਾਤਮਾ ਇੱਕ ਹੈ ਤੇ ਉਹ ਇੱਕ ਰਸ ਹੈ ਵਿਆਪਕ ਹੈ ਤੇ ਉਹਦੀ ਹੋਂਦ ਜਿਹੜੀ ਹੈ ਉਹ ਸਦੀਵੀ ਹੈ ਜਦੋਂ ਇੱਕ ਓਂਕਾਰ ਸਤਨਾਮ ਦਾ ਉਚਾਰਨ ਹੋਵੇ ਤਾਂ ਉਦੋਂ ਕੋਈ ਮੂਰਤੀ ਉਦੋਂ ਕੋਈ ਆਕਾਰ ਕਈ ਲੋਕ ਭੁਲੇਖੇ ਚ ਨੇ ਉਹ ਕਹਿੰਦੇ ਮਨ ਜਿਹੜਾ ਇਹ ਕਿਸੇ ਸ਼ਕਲ ਨੂੰ ਫੜਦਾ ਬਿਲਕੁਲ ਗਲਤ ਗੱਲ ਹੈ ਮਨ ਦੀ ਜਿਹੜੀ ਸਾਈਕਾਲੋਜੀ ਹੈ ਮਨੋਵਿਗਿਆਨ ਹੈ ਉਹ ਕਹਿੰਦਾ ਕਿ ਇਹ ਕਿਸੇ ਭਾਵ ਨੂੰ ਫੜਦਾ ਤੇ ਭਾਵ ਦੇ ਅਨੁਸਾਰ ਫਿਰ ਚਿੱਤਰ ਦੀ ਕਲਪਨਾ ਕਰਦਾ ਇਸ ਕਰਕੇ ਸਤਿਗੁਰੂ ਜੀ ਨੇ ਸਾਨੂੰ ਬਾਣੀ ਦੇ ਭਾਵ ਨਾਲ ਜੋੜਿਆ ਹੈ ਕਿਸੇ ਚਿੱਤਰ ਨਾਲ ਕਿਸੇ ਬੁੱਤ ਨਾਲ ਤਸਵੀਰ ਨਾਲ ਨਹੀਂ ਜੋੜਿਆ ਤੋ ਅੱਜ ਦੀ ਵਿਚਾਰ ਨੂੰ ਇੱਥੇ ਹੀ ਸੰਕੋਚਦਾ ਹੋਇਆ ਸਮੇਂ ਅਨੁਸਾਰ ਸਮਾਪਤੀ ਦੇ ਪਾਬੰਧ ਹੋਣ ਕਰਕੇ ਇਹਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਇਸ ਤੋਂ ਅਗਲੀ ਵਿਚਾਰ ਕੱਲ੍ਹ ਆਰੰਭ ਕਰਾਂਗੇ ਹੌਲੀ ਹੌਲੀ ਅਸੀਂ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿਉਂਕਿ ਮੇਰਾ ਮਕਸਦ ਇਹ ਨਹੀਂ ਹੈ ਕਿ ਮੈਂ 2-4-10 ਦਿਨਾਂ ਦੇ ਅੰਦਰ ਇਹ ਸਾਰੀ ਗੱਲ ਸੰਪੂਰਨ ਕਰਕੇ ਤੇ ਫਤਿਹ ਬੁਲਾ ਦਿਆਂ ਮੇਰਾ ਮਕਸਦ ਹੈ ਕਿ ਜਿੰਨੀ ਕੁ ਗੱਲ ਸਾਨੂੰ ਸਮਝ ਵਿੱਚ ਆ ਸਕੇ ਵੱਧ ਤੋਂ ਵੱਧ ਉਹ ਸਮਝਣੀ ਹੈ ਤੇ ਉਸ ਤੋਂ ਅਗਾਂਹ ਤੁਰਨਾ ਫਿਰ ਜਦੋਂ ਅਸੀਂ ਬਾਣੀ ਪੜਾਂਗੇ ਸ਼ਬਦ ਪੜਾਂਗੇ ਸੁਣਾਂਗੇ ਤੇ ਫਿਰ ਸਾਨੂੰ ਪਤਾ ਲੱਗੇਗਾ ਕਿ ਇਸ ਸ਼ਬਦ ਦੇ ਅੰਦਰ ਕਿਹੜੀ ਗੱਲ ਕਹੀ ਗਈ ਹੈ ਤੋ ਇਹਨੇ ਅੱਖਰਾਂ ਨਾਲ ਹੀ ਭੁੱਲਾਂ ਵਾਸਤੇ ਸਮਾਂ ਮੰਗਦਾ ਹੋਇਆ ਫਤਿਹ ਅਰਜ਼ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਜਦੋਂ ਤੇਰੀ ਮੱਤ ਗੁਰੂ ਦੀ ਮੱਤ ਦੇ ਨਾਲ ਮਿਲ ਗਈ ਇੱਕ ਮਿਕ ਹੋ ਗਈ

ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਆਪਾਂ ਸ਼ਬਦ ਸਰਵਣ ਕਰ ਰਹੇ ਸਾਂ, ਮੈਂ ਪ੍ਰਭ ਮਿਲਣੇ ਕੋ ਚਾਉ। ਮਨੁੱਖ ਦੀ ਤੰਗ, ਅੱਜ ਵੀ ਆਪਾਂ ਸੁਭਾਵਿਕ ਗੱਲਬਾਤ 'ਚ ਕਹਿੰਦੇ ਹਾਂ ਕਿ ਰੱਬ ਦੇ ਦੀਦਾਰ, ਰੱਬ ਨੂੰ ਮਿਲਣਾ, ਅਕਾਲ ਪੁਰਖ ਨੂੰ ਮਿਲਣਾ, ਇਸ ਤਰ੍ਹਾਂ ਦੀ ਜਿਹੜੀ ਸ਼ਬਦਾਵਲੀ ਅਕਸਰ ਅਸੀਂ ਜਦੋਂ ਵਰਤਦੇ ਹਾਂ, ਉਸ ਸ਼ਬਦਾਵਲੀ ਦੇ ਆਧਾਰ 'ਤੇ ਜਦੋਂ ਜ਼ਿਕਰ ਕਰਦੇ ਹਾਂ ਕਿ ਅਕਾਲ ਪੁਰਖ ਕੌਣ ਹੈ, ਕਿੱਥੇ ਹੈ, ਅਕਾਲ ਪੁਰਖ ਨੂੰ ਕਿਸ ਨੇ ਪੈਦਾ ਕੀਤਾ ਅਤੇ ਉਹ ਸੰਸਾਰ ਦਾ ਕਾਰ ਵਿਹਾਰ ਕਿਵੇਂ ਚਲਾਉਂਦਾ ਹੈ, ਇਹ ਪ੍ਰਸ਼ਨ ਅੱਜ ਹਰ ਮਨੁੱਖ ਦੇ ਜ਼ਿਹਨ 'ਚ ਹੁੰਦੇ ਨੇ। ਇਹ ਸਵਾਲ, ਉਸਨੂੰ ਕਿਸ ਨੇ ਪੈਦਾ ਕੀਤਾ, ਕਿਉਂਕਿ ਜਦੋਂ ਅਕਾਲ ਪੁਰਖ ਦੀ ਹੋਂਦ ਦਾ ਜ਼ਿਕਰ, ਹੋਂਦ ਦਾ ਉਹ ਕੰਸੈਪਟ ਜਿਹੜਾ ਐਸਟੈਬਲਿਸ਼ ਹੋ ਚੁੱਕਾ ਹੈ, ਤਾਂ ਹੀ ਅਸੀਂ ਕਹਿੰਦੇ ਹਾਂ ਭਾਈ ਸ੍ਰਿਸ਼ਟੀ ਦਾ ਕਾਰ ਵਿਹਾਰ ਚਲਾਉਣ ਵਾਲਾ ਕੌਣ ਹੈ, ਅਕਾਲ ਪੁਰਖ ਹੈ। ਕਿਸ ਨੇ ਬਣਾਇਆ, ਅਕਾਲ ਪੁਰਖ ਨੇ ਬਣਾਇਆ, ਕਦੋਂ ਬਣੀ, ਜਦੋਂ ਉਹਦਾ ਜੀ ਕੀਤਾ, ਹਰ ਸਵਾਲ ਦਾ ਜਿਹੜਾ ਸਾਡਾ ਉਧਾਰ ਹੁੰਦਾ, ਹਰ ਸਵਾਲ ਨੂੰ ਜਿਹੜਾ ਹੈ ਉਹ ਜੋੜਿਆ ਇਸੇ ਨਾਲ ਜਾਂਦਾ ਹੈ, ਭਾਵੇਂ ਉਹ ਗੁਰਮਤ ਵਿੱਚ ਹੋਵੇ, ਸਿੱਖ ਧਰਮ 'ਚ ਹੋਵੇ, ਜਾਂ ਦੁਨੀਆ ਦੇ ਹੋਰ ਧਰਮਾਂ ਦੇ ਵਿੱਚ ਹੋਵੇ, ਜਿੱਥੇ ਵੀ ਅਕਾਲ ਪੁਰਖ ਦੀ, ਰੱਬ ਦੀ, ਬ੍ਰਹਮ ਦੀ, ਬੀਠਲ ਦੀ, ਰਾਮ ਦੀ, ਵਾਹਿਗੁਰੂ ਦੀ ਗੱਲ ਚੱਲਦੀ ਹੈ, ਉੱਥੇ ਇਹ ਸਵਾਲ ਜਿਹੜਾ ਹੈ ਆਪਣੇ ਆਪ ਹੀ ਉਤਪੰਨ ਹੁੰਦਾ ਹੈ। ਜਿਸ ਆਧਾਰ 'ਤੇ ਅਕਾਲ ਪੁਰਖ ਦਾ ਕੰਸੈਪਟ ਜਿਹੜਾ ਹੈ ਇਹ ਸਮੁੱਚੀ ਵਰਲਡ ਦੇ ਵਿੱਚ, ਦੁਨੀਆ ਦੇ ਭਿੰਨ ਭਿੰਨ ਧਰਮਾਂ ਨੇ, ਧਰਮ ਦਰਸ਼ਨਾਂ ਨੇ, ਫਿਲਾਸਫੀਜ਼ ਨੇ, ਵਿਚਾਰਧਾਰਾਵਾਂ ਨੇ ਅਪਣਾਇਆ, ਵਿਚਾਰਿਆ, ਉਸ ਦੀ ਜਿਹੜੀ ਪਰਿਭਾਸ਼ਾ ਹੈ, ਉਸ ਦੀ ਜਿਹੜੀ ਵਿਆਖਿਆ ਹੈ, ਉਹ ਹਰ ਫਲਸਫੇ ਦੇ ਵਿੱਚ, ਹਰ ਸੱਭਿਅਤਾ ਦੇ ਵਿੱਚ, ਹਰ ਧਰਮ ਦੇ ਵਿੱਚ ਵੱਖਰੀ ਹੈ। ਅਤੇ ਅੱਜ ਜੋ ਆਪਾਂ ਵਿਚਾਰ ਕਰਨਾ ਚਾਹਾਂਗੇ ਕਿ ਗੁਰੂ ਨਾਨਕ ਪਾਤਸ਼ਾਹ ਅਤੇ ਰੱਬ ਦਾ ਸੰਕਲਪ, ਰੱਬ ਦਾ ਸਿਧਾਂਤ, ਕਾਨਸੈਪਟ ਆਫ ਗੋਡ ਐਂਡ ਗੁਰੂ ਨਾਨਕ, ਇਸ ਵਿਸ਼ੇ 'ਤੇ ਜਦੋਂ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਨੂੰ ਇਹ ਦੇਖਣਾ ਹੈ ਕਿ ਜੇ ਮਨੁੱਖ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਸੱਭਿਅਕ ਹੀ ਨਹੀਂ ਸੀ, ਉਹਦੇ ਕੋਲ ਬੋਲੀ ਨਹੀਂ ਸੀ, ਉਹਦੇ ਕੋਲ ਸੋਚ ਨਹੀਂ ਸੀ, ਤਾਂ ਫਿਰ ਕਿਸ ਨੇ ਕਦੋਂ ਇਸ ਕੰਸੈਪਟ ਦਾ ਜ਼ਿਕਰ, ਰੱਬ ਦੀ ਹੋਂਦ ਦਾ ਜ਼ਿਕਰ ਇਨਸਾਨ ਦੇ ਸਾਹਮਣੇ ਆ ਕੇ ਕੀਤਾ? ਸਵਾਲ ਪੈਦਾ ਹੁੰਦਾ ਹੈ ਕਿ ਕੀ ਰੱਬ ਨੇ ਆਪ ਇਨਸਾਨ ਨੂੰ ਆ ਕੇ ਕਿਹਾ ਕਿ ਮੈਂ ਦੁਨੀਆ ਦਾ ਕ੍ਰੀਏਟਰ ਹਾਂ ਅਤੇ ਮੇਰਾ ਨਾਂ ਰੱਬ ਹੈ? ਕਿਉਂਕਿ ਹਰ ਸੱਭਿਅਤਾ ਦੇ ਵਿੱਚ ਇਸ ਨੂੰ ਵੱਖਰੇ ਵੱਖਰੇ ਨਾਂ ਦਿੱਤੇ ਗਏ ਅਤੇ ਵੱਖਰੇ ਵੱਖਰੇ ਢੰਗ ਦੀ ਸਮਰੱਥਾ ਦਾ, ਵੱਖਰੇ ਵੱਖਰੇ ਢੰਗ ਦੇ ਕਰਮ ਦਾ ਜਿਹੜਾ ਸਿਧਾਂਤ ਸਾਹਮਣੇ ਆਇਆ। ਆਪਾਂ ਦੇਖਣਾ ਚਾਹੁੰਦੇ ਹਾਂ ਕਿ ਹਿਊਮਨ ਸਿਵਿਲਾਈਜੇਸ਼ਨ ਜਿਹੜੀ, ਉਸ ਦੇ ਵਿੱਚ ਸੋਚ ਦਾ ਜਿਹੜਾ ਮਾਦਾ ਹੈ ਕਦੋਂ ਆਇਆ? ਆਮ ਤੌਰ 'ਤੇ
ਇਹ ਗੱਲ ਵਿਗਿਆਨ ਦੇ ਪੱਧਰ 'ਤੇ ਵੀ ਅਤੇ ਆਮ ਲੋਕਾਂ ਦੇ ਵਿੱਚ ਵੀ ਪ੍ਰਚਲਿਤ ਹੋ ਚੁੱਕੀ ਹੈ ਕਿ ਗੁਰੂ ਨਾਨਕ ਕਿ ਜਿਹੜਾ ਅਕਾਲ ਪੁਰਖ ਦਾ ਰੱਬ ਦਾ ਜਾਂ ਜਿਹੜਾ ਇਨਸਾਨ ਹੈ ਉਸ ਦਾ 70-75 ਹਜ਼ਾਰ ਸਾਲ ਪਹਿਲਾਂ ਉਹਦੇ ਵਿੱਚ ਇਮੈਜੀਨੇਸ਼ਨ ਕਲਪਨਾ ਦੀ ਯਾਨੀ ਕਿ ਜਿਹੜੀ ਕ੍ਰਾਂਤੀ ਆਈ ਮਨੁੱਖਤਾ ਦੇ ਇਤਿਹਾਸ ਦੇ ਵਿੱਚ ਜਾਂ ਪੂਰੇ ਸੰਸਾਰ ਦੇ ਇਤਿਹਾਸ ਦੇ ਵਿੱਚ ਜਾਂ ਪੂਰੇ ਬ੍ਰਹਿਮੰਡ ਦੇ ਇਤਿਹਾਸ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਇਵੈਂਟਸ ਹੋਏ ਨੇ ਜਿਨ੍ਹਾਂ ਤੋਂ ਵੱਡੀ ਤਬਦੀਲੀ ਹੋਈ। ਸੋ ਇੱਕ ਤਬਦੀਲੀ ਜਿਹੜੀ ਮਨੁੱਖਤਾ ਦੇ ਵਿੱਚ ਹੈ ਉਹ ਅਕਾਲ ਪੁਰਖ ਦੇ ਸੰਬੰਧ ਦੇ ਵਿੱਚ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਪਹਿਲਾਂ ਆਪਾਂ ਇਨਸਾਨ ਦੀ ਗੱਲ ਕਰਾਂਗੇ ਕਿ ਉਹ ਤਬਦੀਲੀ ਜਿਹੜੀ ਆਈ ਉਹ ਇਨਸਾਨ ਦੇ ਵਿੱਚ ਸੋਚਣਾ ਕਲਪਨਾ ਕਰਨਾ। ਇਸ ਦਾ ਮਤਲਬ ਆ ਕਿ 70-75 ਹਜ਼ਾਰ ਸਾਲ ਤੋਂ ਪਹਿਲਾਂ ਇਨਸਾਨ ਜਿਹੜਾ ਸੀ ਕਿਉਂਕਿ ਉਹ ਤਾਂ ਲਗਭਗ ਪਿਛਲੇ 13 ਹਜ਼ਾਰ ਸਾਲ ਤੱਕ ਜੰਗਲੀ ਜਾਨਵਰਾਂ ਵਾਂਗੂੰ ਹੀ ਆਪਣਾ ਜੀਵਨ ਗੁਜ਼ਾਰ ਰਿਹਾ ਸੀ ਭਾਵੇਂ ਉਹ ਅਲੱਗ ਅਲੱਗ ਝੁੰਡਾਂ ਦੇ ਰੂਪ ਦੇ ਵਿੱਚ ਜਿਸ ਨੂੰ ਆਪਾਂ ਕਬੀਲੇ ਕਹਿ ਸਕਦੇ ਹਾਂ ਟ੍ਰਾਈਬ ਕਹਿ ਸਕਦੇ ਹਾਂ ਜਾਂ ਕੱਲ ਮਕੱਲਾ ਪਰ ਵਿਚਰ ਰਿਹਾ ਸੀ ਉਹ ਬਾਕੀ ਜਾਨਵਰਾਂ ਦੇ ਵਾਂਗ ਹੀ ਉਸ ਦੀਆਂ ਸਾਰੀਆਂ ਹੀ ਉਹੀ ਸਮੱਸਿਆਵਾਂ ਸਨ ਉਹੀ ਸਰਵਾਈਵਲ ਦਾ ਜਿਉਂਦੇ ਰਹਿਣ ਦੀ ਸਟਰਗਲ ਸੀ ਉਹੀ ਆਪਣੇ ਭਵਿੱਖ ਨੂੰ ਆਪਣੀ ਸੰਤਾਨ ਨੂੰ ਅੱਗੇ ਪੈਦਾ ਕਰਨ ਦੀ ਸਮੱਸਿਆ ਸੀ ਅਤੇ ਉਹੀ ਪੇਟ ਪਾਲਣ ਪੇਟ ਨੂੰ ਆਪਣੀ ਭੁੱਖ ਮਿਟਾਉਣ ਦੀ ਸਮੱਸਿਆ ਸੀ ਅਤੇ ਆਪਣੇ ਪ੍ਰੀਡੈਸਰਸ ਤੋਂ ਆਪਣੇ ਸ਼ਿਕਾਰ ਕਰਨ ਵਾਲਿਆਂ ਤੋਂ ਬਚ ਕੇ ਰਹਿਣ ਦੀ ਸਮੱਸਿਆ ਸੀ। ਜਿਸ ਤਰ੍ਹਾਂ ਜਿਹੋ ਜਿਹੀ ਸਟਰਗਲ ਜੰਗਲ ਦੇ ਵਿੱਚ ਹੁੰਦੀ ਹੈ ਜੰਗਲ ਰਾਜ ਦੇ ਵਿੱਚ ਹੁੰਦੀ ਹੈ ਤਾਂ ਫਿਰ ਉਸ ਨੂੰ ਇਹ ਰੱਬ ਦਾ ਸਿਧਾਂਤ ਉਹਦੇ ਕੋਲ ਕਿਵੇਂ ਆਇਆ ਕੀ ਕਿਸੇ ਨੇ ਆ ਕੇ ਕੀ ਰੱਬ ਨੇ ਆਪ ਆ ਕੇ ਮਨੁੱਖ ਨੂੰ ਇਹ ਕਿਹਾ ਕਿ ਮੈਂ ਤੇਰਾ ਰੱਬ ਹਾਂ ਮੈਂ ਤੈਨੂੰ ਪੈਦਾ ਕੀਤਾ ਹੈ। ਬੇਸ਼ੱਕ ਬਹੁਤ ਸਾਰੇ ਧਾਰਮਿਕ ਗ੍ਰੰਥਾਂ ਦੇ ਵਿੱਚ ਵੀ ਇਹ ਗੱਲ ਆਉਂਦੀ ਹੈ ਕਿ ਮੈਂ ਤੈਨੂੰ ਪੈਦਾ ਕੀਤਾ ਮੈਂ ਤੈਨੂੰ ਆਪਾਂ ਕਿਸੇ ਦਾ ਇੱਕ ਦਾ ਵੱਖਰੇ ਦਾ ਨਾਂ ਨਹੀਂ ਲੈਣਾ। ਲੇਕਿਨ ਜਦੋਂ ਤੱਕ ਆਪਾਂ ਦੇਖ ਰਹੇ ਹਾਂ ਕਿ ਵੀ ਇਹ ਕੰਸੈਪਟ ਹਿਊਮੈਨਿਟੀ ਦੇ ਵਿੱਚ ਕਿਵੇਂ ਆਇਆ ਇਸ ਕੰਸੈਪਟ ਨੂੰ ਹੋ ਸਕਦਾ ਹੈ ਕਿ ਕਿਸੇ ਸੁਪਰ ਪਾਵਰ ਦਾ ਕੰਸੈਪਟ ਜਿਹੜਾ ਹੈ ਦੁਨੀਆ ਦੇ ਹੋਰ ਵੀ ਜਿਹੜੇ ਸੋਸ਼ਲ ਸਪੀਸ਼ੀਜ਼ ਨੇ ਉਹਨਾਂ ਵਿੱਚ ਹੋਵੇ ਪਰ ਅਸੀਂ ਉਹਨਾਂ ਦੇ ਬਾਰੇ ਕੁਝ ਕਹਿ ਨਹੀਂ ਸਕਦੇ ਕਿਉਂਕਿ ਨਾ ਤਾਂ ਸਾਨੂੰ ਉਹਨਾਂ ਦੀ ਭਾਸ਼ਾ ਨਾ ਅਸੀਂ ਉਹਨਾਂ ਦੀ ਸੋਚ ਨੂੰ ਅੰਡਰਸਟੈਂਡ ਕਰ ਸਕਦੇ ਹਾਂ। ਸਾਨੂੰ ਉਂਝ ਹੀ ਲੱਗਦਾ ਹੈ ਕਿ ਬਈ ਉਹ ਵੀ ਆਪਣੀ ਹੋਂਦ ਦੀ ਸਟਰਗਲ ਦੇ ਵਿੱਚ ਨੇ ਭਾਵੇਂ ਉਹ ਕੀੜੀ ਏ ਅਤੇ ਭਾਵੇਂ ਉਹ ਵੇਲ ਫਿਸ਼ ਏ ਭਾਵੇਂ ਉਹ ਹਾਥੀ ਏ ਜਿਹੜੇ ਵੱਡੇ ਤੋਂ ਲੈ ਕੇ ਛੋਟੇ ਤੱਕ ਜਿੰਨੇ ਵੀ ਸਪੀਸ਼ੀਜ਼ ਨੇ ਹੋ ਸਕਦਾ ਉਹਨਾਂ ਦੇ ਵਿੱਚ ਕੋਈ ਇਹ ਕੰਸੈਪਟ ਹੋਵੇ ਜਾਂ ਸੋਚਣੀ ਹੋਵੇ ਪਰ ਕਿਉਂਕਿ ਬਹੁਤਿਆਂ ਦੀ ਜਿਹੜੀ ਇਮੈਜੀਨੇਸ਼ਨ ਦੀ ਜਿਹੜੀ ਸੋਚਣ ਦੀ ਜਿਹੜੀ ਪ੍ਰਕਿਰਿਆ ਉਹ ਅਜੇ ਡਿਵੈਲਪ ਹੀ ਨਹੀਂ ਹੋਈ ਜਾਂ ਜਿਹੜੇ ਸੋਸ਼ਲ ਗਰੁੱਪਸ ਹੈਗੇ ਉਹਨਾਂ ਦੇ ਵਿੱਚ ਕੁਛ ਕੁ ਕਿਉਂਕਿ ਉਹਨਾਂ ਦੀ ਭਾਸ਼ਾ ਹੈਗੀ ਉਹ ਆਪਣੇ ਢੰਗ ਦੀ ਹੈ। ਗੁਰਬਾਣੀ 'ਚ ਜ਼ਿਕਰ ਵੀ ਆਉਂਦਾ ਨਾ ਕੇਤੀ ਆ ਖਾਣੀ ਕੇਤੀ ਆ ਬਾਣੀ ਕੇਤੇ ਪਾਤ ਕਰਨ ਸੋ ਉਹਨਾਂ ਦੀ ਆਪਣੀ ਆਪਣੀ ਇੱਕ ਸੋ ਇਸੇ ਤਰ੍ਹਾਂ ਜਦੋਂ ਆਪਾਂ ਇਤਿਹਾਸ ਨੂੰ ਪਿੱਛੇ ਨਜ਼ਰ ਮਾਰਦੇ ਹਾਂ ਜਿਸ ਵਕਤ ਇਨਸਾਨ ਨੇ ਹੋਸ਼ ਸੰਭਾਲੀ ਜਦੋਂ ਇਨਸਾਨ ਨੇ ਭਾਸ਼ਾ ਬਣਾ ਲਈ ਕਹਾਣੀਆਂ ਬਿਆਨ ਕਰਨੀਆਂ ਸ਼ੁਰੂ ਕੀਤੀਆਂ ਇਮੈਜਿਨ ਕਰਨਾ ਸ਼ੁਰੂ ਕੀਤਾ ਤਾਂ ਉਹਨਾਂ ਦੇ ਵਿੱਚ ਕਿਉਂਕਿ ਜਿੰਨਾ ਦਿਮਾਗ ਵਿਕਸਿਤ ਹੁੰਦਾ ਗਿਆ ਇਹਨਾਂ ਉਹਨਾਂ ਦੇ ਵਿੱਚ ਜਿਹੜੀਆਂ ਪ੍ਰਾਕਿਰਤਿਕ ਆਫਤਾਵਾਂ ਨੇ ਇਹਨਾਂ ਨੂੰ ਦੇਖ ਕੇ ਇਹਨਾਂ ਪ੍ਰਤੀ ਸਹਿਮ ਵੀ ਬਣਿਆ ਇਹਨਾਂ ਪ੍ਰਤੀ ਸ਼ਰਧਾ ਵੀ ਬਣੀ ਕਿਉਂਕਿ ਆਪਾਂ ਬਰੀਫ 'ਚ ਗੱਲ ਕਰਾਂਗੇ ਜੇ ਬਿਜਲੀ ਦੀ ਚਮਕ ਅਸਮਾਨ ਦੇ ਵਿੱਚ ਪੈਦਾ ਹੋਈ
ਜਾਂ ਇਨਸਾਨ ਦੇ ਸਾਹਮਣੇ ਸਾਹਮਣੇ ਬਿਜਲੀ ਕਿਸੇ ਦਰਖਤ 'ਤੇ ਗਿਰੀ, ਉਸ ਦਰਖਤ ਦਾ ਸਰਵਨਾਸ਼ ਹੋ ਗਿਆ। ਇਨਸਾਨ ਨੇ ਇਸ ਪਾਵਰ ਨੂੰ ਦੇਖਿਆ ਉਹਦੇ ਸਾਹਮਣੇ, ਜਾਂ ਹੋਰ ਜਾਨਵਰ ਵੀ ਜਿਸ ਨੂੰ ਦੇਖਦੇ ਨੇ, ਇੱਕ ਬਹੁਤ ਵੱਡੀ ਪਾਵਰਫੁੱਲ ਚੀਜ਼ ਸੀ ਜਿਸ ਦਾ ਮੁਕਾਬਲਾ ਕੋਈ ਨਹੀਂ ਸੀ ਕਰ ਸਕਦਾ। ਇਨਸਾਨ ਨੇ ਉਸ ਵਕਤ ਉਹਨੂੰ ਹੀ ਸਰਵ ਸ਼ਕਤੀਮਾਨ ਸਮਝਿਆ। ਜੇ ਬਹੁਤ ਜ਼ਿਆਦਾ ਵਰਖਾ ਹੋਈ, ਵਰਖਾ ਕਿੱਥੋਂ ਆ ਰਹੀ ਹੈ, ਕਿਉਂਕਿ ਸਿੱਧਾ ਧਰਤੀ ਦੇ ਉਸ ਹਿਸਾਬ ਦੇ ਨਾਲ ਇੱਦਾਂ ਲੱਗਦਾ ਸੀ ਕਿ ਜਿਵੇਂ ਕੋਈ ਉੱਪਰ ਛੱਤ ਹੈ, ਉਸ ਛੱਤ ਤੋਂ ਉੱਪਰੋਂ ਆ ਰਹੀ ਹੈ, ਆਕਾਸ਼ ਤੋਂ ਗਿਰ ਰਹੀ ਹੈ, ਨਿਗਾਹ ਦੇ ਵਿੱਚ ਇਹੀ ਸੀ। ਅਤੇ ਕੋਈ ਉੱਪਰੋਂ ਭੇਜ ਰਿਹਾ, ਕੋਈ ਉੱਪਰੋਂ ਇਸਨੂੰ ਵਰਸਾ ਰਿਹਾ, ਕੋਈ ਸ਼ਕਤੀ ਹੈਗੀ ਆ। ਉਸ ਦਾ ਨਾਂ ਕਲਪਨਾ ਕਲਪਿਤ ਕੀਤਾ ਗਿਆ, ਉਸ ਨੂੰ ਵੀ ਇੱਕ ਦੇਵਤਾ ਬਣਾ ਲਿਆ ਗਿਆ, ਉਸ ਦੀ ਪੂਜਾ ਹੋ ਗਈ, ਉਸ ਅੱਗੇ ਅਰਦਾਸ ਕਰਨੀ ਸ਼ੁਰੂ ਹੋ ਗਈ, ਬਿਜਲੀ ਅੱਗੇ ਅਰਦਾਸ ਕਰਨੀ ਸ਼ੁਰੂ ਹੋ ਗਈ। ਸੂਰਜ ਚੜ੍ਹਦਾ, ਪਤਾ ਲੱਗ ਗਿਆ, ਅਹਿਸਾਸ ਹੋ ਗਿਆ ਕਿ ਸੂਰਜ ਦੀ ਰੋਸ਼ਨੀ ਦੇ ਕਰਕੇ ਹੀ ਸਾਡੀਆਂ ਫਸਲਾਂ ਪੱਕ ਰਹੀਆਂ ਨੇ। ਜਦੋਂ ਐਗਰੇਰੀਅਨ ਰੈਵੋਲੂਸ਼ਨ ਆ ਗਿਆ ਤਾਂ ਇਸ ਨੂੰ ਵੀ ਇੱਕ ਐਨਰਜੀ ਦਾ ਸੋਰਸ ਮੰਨਿਆ ਗਿਆ, ਇਸ ਨੂੰ ਵੀ ਇੱਕ ਦੇਵਤਾ ਕਲਪਿਤ ਕੀਤਾ ਗਿਆ। ਇਸ ਤਰ੍ਹਾਂ ਅਣਗਿਣਤ ਦੇਵਤਿਆਂ ਦਾ ਦੀ ਕਲਪਨਾ, ਕਿਉਂਕਿ ਆਪਾਂ ਜਿਤਨੀਆਂ ਵੀ ਪੁਰਾਣੀਆਂ ਸਭਿਅਤਾਵਾਂ ਦੇਖਦੇ ਹਾਂ, ਭਾਵੇਂ ਉਹ ਬੇਬੀਲੋਨੀਅਨਸ ਨੇ, ਭਾਵੇਂ ਉਹ ਮਾਇਆ ਸਭਿਅਤਾ ਹੈ, ਭਾਵੇਂ ਉਹ ਮਿਸਰ ਦੀ ਸਭਿਅਤਾ ਹੈ, ਚਾਈਨਾ ਦੀ ਸਭਿਅਤਾ ਹੈ, ਭਾਰਤ ਦੀ ਜਿਹੜੀ ਆਪਾਂ ਕਹਿ ਸਕਦੇ ਹਾਂ ਹੜੱਪਾ ਅਤੇ ਮੰਜੋਦਾੜਾ ਵਾਲੀ ਜਿਹੜੀ ਇੰਡਸ ਵੈਲੀ ਸਿਵਲਾਈਜੇਸ਼ਨ ਸਿੰਧ ਸਭਿਅਤਾ ਹੈ, ਜਾਂ ਹੋਰ ਕਈ ਥਾਵਾਂ 'ਤੇ ਜਿੱਥੇ ਵੀ ਪੁਰਾਤਨ ਅਵਸ਼ੇਸ਼ ਪ੍ਰਾਪਤ ਹੋਏ, ਜਿੱਥੇ ਪੁਰਾਤਨ ਮਤਲਬ ਉਹ ਖੰਡਰਾਤ ਸਾਨੂੰ ਮਿਲੇ, ਉਹਨਾਂ ਦੇ ਆਧਾਰ 'ਤੇ ਜਦੋਂ ਉਹਨਾਂ ਦੀ ਸਟੱਡੀ ਕੀਤੀ ਗਈ, ਉਹਨਾਂ ਦੇ ਵਿੱਚ ਵੀ ਇਹ ਚੀਜ਼ਾਂ ਜਿਹੜੀਆਂ ਸਨ ਸਮੂਹਕ ਤੌਰ 'ਤੇ, ਮੰਦਰ, ਧਾਰਮਿਕ ਕਨਸੈਪਟ, ਆਪਣੇ ਆਪਣੇ ਦੇਵੀ ਦੇਵਤਿਆਂ ਦਾ ਕਨਸੈਪਟ, ਇਹ ਜਿਹੜਾ ਮੌਜੂਦ ਸੀ ਲਿਖਤੀ ਦਸਤਾਵੇਜ਼ ਦੇ ਆਧਾਰ 'ਤੇ। ਆਪਾਂ ਜਦੋਂ ਯੂਨਾਨ, ਜਿਹੜੀਆਂ ਕਿ ਗ੍ਰੀਕ ਸਿਟੀ ਸਟੇਟਸ ਦੀ ਗੱਲ ਕਰਦੇ ਹਾਂ, ਜਿੱਥੇ ਬਹੁਤ ਕੁਛ ਲਿਖਤਾ ਮਿਲਦੇ ਆ, ਉੱਥੇ ਵੀ ਹਰ ਸਟੇਟ ਦਾ ਆਪਣਾ ਇੱਕ ਦੇਵਤਾ ਹੁੰਦਾ ਸੀ। ਜਿਸ ਤਰ੍ਹਾਂ ਆਪਾਂ ਭਿੰਨ ਭਿੰਨ ਸਟੇਟਾਂ ਦਾ ਜ਼ਿਕਰ ਕਰਦੇ ਹਾਂ, ਅਲੈਗਜ਼ੈਂਡਰਾ ਦੀ ਗ੍ਰੇਟ, ਉਹ ਜਿਸ ਸਟੇਟ 'ਚੋਂ ਸਨ, ਇਸੇ ਤਰ੍ਹਾਂ ਬਾਕੀ ਜਿਹੜੀਆਂ ਐਥੀਨਸ ਸਨ, ਦੂਸਰੀਆਂ ਜਿੱਥੋਂ ਵੱਡੇ ਵੱਡੇ ਫਿਲਾਸਫਰ ਹੋਏ, ਉਹਨਾਂ ਦੀਆਂ ਜਿਹੜੀਆਂ ਅੱਜ ਲਿਖਤਾਂ ਸਾਡੇ ਤੱਕ ਪ੍ਰਾਪਤ ਹੋਈਆਂ ਨੇ ਕਿਸੇ ਵੀ ਸ਼ੇਪ ਦੇ ਵਿੱਚ, ਉਹਦੇ ਵਿੱਚ ਵੀ ਜੋ ਆਪਾਂ ਦੇਖਦੇ ਹਾਂ ਅਲੱਗ ਅਲੱਗ ਕਨਸੈਪਟ ਸੀ। ਅਤੇ ਹੁਣ ਜਦੋਂ ਇਤਿਹਾਸ ਦਾ ਜ਼ਿਕਰ ਆਉਂਦਾ ਹੈ, ਇੱਕ ਪਾਸੇ ਭਾਰਤੀ ਪਰੰਪਰਾ ਦੇ ਵਿੱਚ ਬ੍ਰਹਮ ਦਾ ਕਨਸੈਪਟ ਆਉਂਦਾ ਹੈ, ਪਰ ਉੱਥੇ ਵੀ ਜਿਹੜੇ ਉਸ ਬ੍ਰਹਮ ਦੇ ਜਿਹੜੇ ਕਨਸੈਪਟ ਨੇ, ਜਿਸ ਦੇਵਤੇ ਦਾ ਵੀ ਜ਼ਿਕਰ ਆਉਂਦਾ ਹੈ, ਜਿਸ ਦੇਵਤੇ ਨੂੰ ਮਨਾਉਣ ਦਾ ਜ਼ਿਕਰ ਆਉਂਦਾ ਵੇਦਾਂ ਦੇ ਵਿੱਚ, ਉੱਥੇ ਇਹ ਕਨਸੈਪਟ ਜਿਹੜਾ ਸੀ ਉਹ ਇਹੀ ਸੀ ਕਿ ਜਿਸ ਦਾ ਵੀ ਜ਼ਿਕਰ ਆ ਗਿਆ ਉਸਨੂੰ ਸਰਵ ਸ਼ਕਤੀਮਾਨ ਹੀ ਕਿਹਾ ਗਿਆ। ਇੰਦਰ ਦੀ ਗੱਲ ਆਈ ਸਰਵ, ਕਿਉਂਕਿ ਉਸਨੂੰ ਪਾਣੀ ਦਾ ਦੇਵਤਾ, ਯਾਨੀ ਕਿ ਉਸਨੂੰ ਵਰਖਾ ਦਾ ਦੇਵਤਾ, ਵਰਖਾਉਣ ਵਾਲਾ। ਸੂਰਜ ਦੇਵਤੇ ਦੀ ਗੱਲ ਆ ਗਈ ਅਤੇ ਉਸਨੂੰ ਵੀ ਸਰਵ ਸ਼ਕਤੀਮਾਨ ਬਿਆਨ ਕੀਤਾ ਗਿਆ। ਇਸ ਤਰ੍ਹਾਂ ਦੇ ਜਿਹੜੇ ਕਨਸੈਪਟ ਸਨ, ਹੌਲੀ ਹੌਲੀ ਵਸ ਦੇ ਵਿੱਚ ਵੀ ਅਤੇ ਈਸਟ ਦੇ ਵਿੱਚ ਵੀ, ਈਸਟ ਦੇ ਵਿੱਚ ਬਾਅਦ ਦੇ ਵਿੱਚ ਜਦੋਂ ਜਿਸ ਵੇਲੇ ਲਿਖਤੀ ਦਸਤਾਵੇਜ਼ ਦੇ ਆਧਾਰ 'ਤੇ, ਜਦੋਂ ਈਸਵੀ ਸਦੀ ਦੇ 1400-1500 ਸਾਲ ਪਹਿਲਾਂ, ਜਦੋਂ ਦਾਰਸ਼ਨਿਕਤਾ, ਜਿਸ ਨੂੰ ਆਪਾਂ ਅਦਵੈਤਵਾਦ, ਦਵੈਤਵਾਦ, ਇਹੋ ਜਿਹੜੇ ਕਨਸੈਪਟ ਆਏ, ਪੁਰਸ਼ ਅਤੇ ਪ੍ਰਾਕਿਰਤੀ ਦਾ ਕਨਸੈਪਟ ਆਇਆ, ਇਸੇ ਤਰ੍ਹਾਂ ਵੈਸਟ ਦੇ ਵਿੱਚ ਵੀ ਜਦੋਂ ਆਪਾਂ ਬਹੁਤ ਸਾਰਾ ਦੇਖਦੇ ਹਾਂ ਕਿ ਪੱਛਮੀ ਧਰਮਾਂ ਦੇ ਵਿੱਚ ਸੱਤ ਤਖਤ ਅਤੇ ਸੱਤ ਅਸਮਾਨਾਂ ਦਾ ਜ਼ਿਕਰ ਆਉਂਦਾ ਹੈ, ਇਹ ਕਨਸੈਪਟ ਜਿਹੜੀ ਮੇਰੀ ਸਟੱਡੀ ਹੈ ਆਪਣੀ, ਉਸ ਦੇ ਮੁਤਾਬਕ, ਜਾਂ ਇਸ ਦੇ ਨਾਲ ਮਿਲਦੇ ਜੁਲਦੇ ਬਹੁਤ ਸਾਰੇ ਥਾਟ ਵੀ ਹੈਗੇ ਆ ਮੰਨਣ ਵਾਲੀ, ਕੁਛ ਲੋਕਾਂ ਨੇ, ਕੁਛ ਵਿਦਵਾਨਾਂ ਨੇ ਅੱਜ ਵੀ ਇਸ ਚੀਜ਼ ਨੂੰ ਮੰਨਿਆ ਵੀ ਲਿਆ ਹੈ। ਪਰ ਮੇਰੀ ਜਿਹੜੀ ਆਪਣੀ ਓਬਜ਼ਰਵੇਸ਼ਨ ਵੀ ਹੈਗੀ ਆ, ਇੱਕ ਸਟੂਡੈਂਟ ਆਫ ਜਿਸ ਨੂੰ ਆਪਾਂ ਕਹਿੰਦੇ ਹਾਂ ਕਿ ਬਈ ਜਿਹੜਾ ਤਾਰਾ ਵਿਗਿਆਨ ਦਾ ਜਾਂ ਸ੍ਰਿਸ਼ਟੀ ਦੀ ਕ੍ਰੀਏਸ਼ਨ ਦਾ, ਕਾਸਮੋਗਾਨੀ ਦਾ
कॉस्मोलॉजी के स्टूडेंट की हैसियत दे विच, इतिहास के स्टूडेंट की हैसियत दे विच, कि ये कॉन्सैप्ट पहला धरती नू चपटा समझा जाता सी। आप इस करके जदों बेबीलोनियंस दा चाइनीज़ दा देखते हाँ, वो इसनों एक फ्लैट मॉडल देंदे ने, कोई टेबल दा मॉडल देंदा है, कोई ये कहिंदा है कि इसदे चार कोने उत्ते स्वर्ग है, कोई कहिंदा है भारती दर्शन दे विच ए एक पासे मेहर पर्वत है, दूजे पासे समुंदर है, ये उहदे विच समुंदर दे उपर तैरती हुई एक तश्तरी है। इस तरह का जिहड़ा कॉन्सैप्ट सी चपटे होण दा कॉन्सैप्ट सी, पर हौली हौली क्योंकि जदों जदों लोकां दा टिड भरिया गया, लोकां दे कोल आम राशन मिल गया, खाण पीण वास्ते मिल गया, तो उन्हां दे कोल फुरसत सी जिस विच उन्होंने दार्शनिकता दे तहत सब तो पहला यही सवाल कि भाई उन्होंने खोज करके अंदाजे ला के, क्योंकि सब तो पहला तारियां दे तारा विज्ञान दे दा जिक्र आता, क्योंकि दिन दे समय तो सूरज की डायरेक्शन देख के चलिया जाता सी, पर रात दे समय मनुख जिहड़ा सी जिहड़े सफर करते सन ओ तारियां दी सेध तो ही जिहड़ा सी ओ दिशा अपनी देखते सन, अपने रस्ते नू जिहड़ा सी उन्हां दा ओ दिशा निर्देश, अजकल दे वांगों जिहड़े सी आपां अपने वाले कंपास नहीं सन। सो इस तरह ओ उस समय उन्हां दे जिहड़े नज़दीकी अख दे नाल जिहड़े देखण वाले तारे सन, इस दे आधार ते जदों तारियां नू गोल देखा, चन्न नू गोल देखा, सूरज नू गोल देखा, तां उन्हां दी कल्पना धरती दे बारे भी गोल हो गई, क्योंकि अज तो 2600 साल पहला जदों आपां जिक्र करदे हां आम जिहड़े ज्योमैट्री ते इतिहास दा जिहड़ा मतलब जिक्र आंदा है, जे आपां मैथमैटिक्स नू देखदे हां ते अर्थ शास्त्र दे विच सब तो पहला जे अज एक फार्मूला अज भी चलता है पाए, इस फार्मूले का जड़ा संचालक सी, इस नू जड़ा एक्सप्लोरर सी पाइथागोरस, उस दियां लिखता ही सब तो पहला धरती दे गोल होण दे उसने सबूत भी दिते, उसका सब तो पहला सबूत जड़ा सी ध्रुव तारा, कि जिन्ना असी नॉर्थ वल जांदे आ ध्रुव तारा जड़ा है उचाई वल उच्चा होंदा जांदा है, जिन्ना असी साउथ वल जांदे आ वह नीवा नीवा होंदा जांदा है, क्योंकि इक्विटोरियल रीजन ते उसकी जीरो डिग्री का यह बन सकता है। सो इस वो उन्हें गोल होने का सबूत दिता, उस तो बाद हौली हौली धरती नू गोल होना जड़ा सी वो अरिस्टाटल तक लगभग अस्टैबलिश हो चुका सी, ते एक अदे ग्रीक जड़ा फिलोसफर सी उस वक्त साइंटिस्ट आप नहीं कह सकते सारे फिलोसफी दे ही दी डेफिनेशन दे तहत सन, उसने तो इतों तक भी किया कि धरती घूमती है, पर उसकी गल नू किसी ने नहीं मनिया। तो अरिस्टोटल ने जदों धरती का जिक्र किया उसने कहा अर्थ इज सेंटर ऑफ यूनिवर्स, उन्हां दी कायनात उतनी सी जिनी नेकड अख नू जिनी नंगी अख नाल असीं देख सकते हैं, जिथे तक साड़ी निगाह जा सकती है। तो उन्होंने यही कहा कि धरती जिहड़ी आ उह कायनात दा ब्रह्मांड दा यूनिवर्स दा केंद्र है, तो इस नू हौली हौली उसने जदों इसका जिक्र किया उसने कहा धरती हर चीज़ जिहड़ी आ, अगर पत्थर असमान ते सुटदे आ वह जमीन वल आंदा है, कोई चीज़ जमीन वल आंदी है, इसका मतलब आ कि जमीन जिहड़ा उहदी माँ है, तो हर बच्चा जिहड़ा पत्थर जिहड़ा वह बच्चा है वह अपनी माँ वाल ही आता है। इस करके उस कॉन्सैप्ट उसने कहा कि इस दे इर्द गिर्द जड़े जिन्ने भी प्लैनेट ने सूरज ने सारे घूमते हैं, तो वो इस दे इर्द गिर्द जड़े आ प्लैटो का यह कॉन्सैप्ट सी कि अलग अलग ट्रांसपेरेंट फर्शां दे उपर चल रहे ने, जिमें सूरज है वो एक ट्रांसपेरेंट फर्श से चल रहा है, जिमें मून है यानी कि चंद्रमा है ये चल रहा है, जड़ा शुक्र ग्रह है ये चल रहा है, शनि ग्रह ये इस तरह ही चल रहा है, सैटर्न इस तरह चल रहा है, यानी कि उन्हां ग्रहां दा जिहड़े कि पंज ग्रह ते चंद्रमा ते सूरज जिन्हां दी इन नेक डख देख सकती सी उन्हां दे उह सत फर्शां दा जिक्र
ਕਰਕੇ ਅਤੇ ਇਹ ਵੀ ਕਿਹਾ ਕਿ ਵੀ ਸੱਤਵੇਂ ਆਕਾਸ਼ ਅਸਮਾਨ ਤੋਂ ਬਾਹਰ ਜਿਹੜਾ ਹੈ ਜਾਂ ਸੱਤਵੇਂ ਆਕਾਸ਼ 'ਤੇ ਰੱਬ ਬੈਠ ਕੇ ਇਸ ਨੂੰ ਚਲਾ ਰਿਹਾ ਹੈ, ਇਹ ਸਾਰਾ ਕੁਝ ਇਸ ਦੇ ਅੰਦਰ ਚੱਲਦਾ ਹੈ। ਇਸੇ ਨੂੰ ਤਾਲਮੀ ਨੇ ਇੱਕ ਸਿਧਾਂਤ ਦੇ ਵਿੱਚ ਲਿਖ ਦਿੱਤਾ ਜਿਹੜਾ ਕਿ 1800 ਸਾਲ ਤੱਕ ਉਹ ਕਨਸੈਪਟ ਜਿਹੜਾ ਉਹ ਚੱਲਦਾ ਰਿਹਾ ਅਤੇ ਇਹ ਮੰਨ ਲਿਆ ਗਿਆ ਕਿ ਧਰਤੀ ਜਿਹੜੀ ਆ ਇਸੇ ਨੂੰ ਹੀ ਧਾਰਮਿਕ ਖੇਤਰ ਦੇ ਵਿੱਚ ਇੱਕ ਹਿਸਾਬ ਦੇ ਨਾਲ ਕਾਲਪਨਿਕ ਤੌਰ 'ਤੇ ਅਕਾਲ ਪੁਰਖ ਅਤੇ ਉਸ ਦੇ 7 ਅਸਮਾਨਾਂ ਦਾ ਜ਼ਿਕਰ ਜਿਹੜਾ ਹੈ ਜਿਹੜਾ ਕਿ ਬਾਅਦ ਦੇ ਵਿੱਚ ਸ਼ਾਮੀ ਧਰਮਾਂ ਦੇ ਵਿੱਚ ਜਿਸ ਨੂੰ ਆਪਾਂ ਕਹਿੰਦੇ ਹਾਂ ਇਬਰਾਹਿਮਿਕ ਧਰਮਾਂ ਦੇ ਵਿੱਚ ਅਲੱਗ ਅਲੱਗ ਪੁਸਤਕਾਂ ਦੇ ਵਿੱਚ ਵੀ ਅਲੱਗ ਅਲੱਗ ਧਾਰਮਿਕ ਗ੍ਰੰਥਾਂ ਦੇ ਵਿੱਚ ਉਹਦਾ ਜ਼ਿਕਰ ਆਉਂਦਾ ਹੈ ਅਤੇ ਉਹੀ ਕਨਸੈਪਟ ਜਿਹੜਾ ਸੀ ਇਸੇ ਕਰਕੇ ਬਾਈਬਲ ਦਾ ਵਿਰੋਧ ਸਮਝਿਆ ਗਿਆ ਜਦੋਂ ਕੋਪਰਨਿਕਸ ਨੇ ਪਹਿਲੀ ਵਾਰ ਮੈਥਮੈਟੀਕਲ ਕੈਲਕੂਲੇਸ਼ਨ ਕਰਕੇ ਇਹ ਗੱਲ ਕਹੀ ਕਿ ਨਹੀਂ ਜਿਹੜੀ ਯੂਨੀਵਰਸ ਹੈ ਇਹ ਜੀਓਸੈਂਟ੍ਰਿਕ ਨਹੀਂ ਆ, ਇਹ ਪ੍ਰਿਥਵੀ ਕੇਂਦਰਿਤ ਨਹੀਂ ਆ, ਇਹ ਹੀਲੀਓਸੈਂਟ੍ਰਿਕ ਹੈ ਭਾਵ ਸੂਰਜ ਕੇਂਦਰਿਤ ਹੈ। ਸੂਰਜ ਸਨ ਇਜ਼ ਦਾ ਸੈਂਟਰ ਆਫ ਯੂਨੀਵਰਸ ਅਤੇ ਸਾਰੇ ਧਰਤੀ ਦੇ ਸਮੇਤ ਸਾਰੇ ਹੀ ਜਿਹੜੇ ਤਾਰੇ ਨੇ ਉਹਨਾਂ ਦੇ ਕੋਲ ਵੀ ਕਨਸੈਪਟ ਉਹੀ ਸੀ, ਉਹ ਇਸ ਦੇ ਇਰਦ ਗਿਰਦ ਘੁੰਮਦੇ ਆ। ਫਿਰ ਬਾਅਦ ਦੇ ਵਿੱਚ ਗਲੈਲੀਓ ਨੇ ਟੈਲੀਸਕੋਪ ਇਜਾਦ ਕਰਕੇ, ਮੇਰਾ ਇਹ ਮਤਲਬ ਹੈ ਕਹਿਣ ਦਾ ਕਿ ਜਿਹੜਾ ਉਹ ਕਨਸੈਪਟ ਸੀ ਧਰਮ ਦੇ ਵਿੱਚ ਇੱਕ ਰੱਬ ਦਾ, ਉਹ ਗ੍ਰੀਕ ਤੋਂ ਬਾਅਦ ਹੀ ਆਸਤਾ ਆਸਤਾ ਅਰਿਸਟਾਟਲ ਤੱਕ ਪਹੁੰਚਣ ਦੇ ਕਰਕੇ ਜਿਹੜਾ ਲਿਖਤੀ ਦਸਤਾਵੇਜ਼ ਹੈ, ਹੋ ਸਕਦਾ ਹੋਰ ਸਭਿਅਤਾਵਾਂ ਦੇ ਵਿੱਚ ਵੀ ਇੱਕ ਰੱਬ ਦੀ ਗੱਲ, ਜਿਸ ਤਰ੍ਹਾਂ ਭਾਰਤ ਦੇ ਵਿੱਚ ਜਦੋਂ ਦਵੈਤਵਾਦ ਅਦਵੈਤਵਾਦ ਇਹ ਜਦੋਂ ਚੱਲਿਆ ਅਤੇ ਇਹ ਵੀ ਭਿੰਨ ਦੇਵਤਿਆਂ ਤੋਂ ਉਹੀ ਕਨਸੈਪਟ, ਕਿਉਂਕਿ ਜਦੋਂ ਜ਼ਿਕਰ ਆਇਆ ਬ੍ਰਹਮਾ ਵਿਸ਼ਨੂੰ ਮਹੇਸ਼ ਦਾ, ਅੱਜ ਵੀ ਉਹ ਤਾਕਤਾਂ ਅਲੱਗ ਅਲੱਗ ਨੇ, ਕਿਉਂਕਿ ਜਿਸ ਬ੍ਰਹਮ ਦਾ ਜ਼ਿਕਰ ਭਾਰਤੀ ਸੋਚ ਦੇ ਵਿੱਚ, ਭਾਰਤੀ ਜਿਹੜਾ ਆਪਾਂ ਕਹਾਂਗੇ ਸਭਿਅਤਾ ਦੇ ਵਿੱਚ ਜ਼ਿਕਰ ਸੀ ਉਹਨਾਂ ਦੇ ਭਿੰਨ ਦਰਸ਼ਨਾਂ ਦੇ ਵਿੱਚ ਸੀ, ਉਸਨੂੰ ਉਹ ਕਰਤਾ ਪੁਰਖ ਲੈ ਕੇ ਨਹੀਂ, ਪੁਰਸ਼ ਅਤੇ ਪ੍ਰਾਕਿਰਤੀ ਦਾ ਕਨਸੈਪਟ ਸੀ। ਗੁਰੂ ਨਾਨਕ ਪਾਤਸ਼ਾਹ ਆਪਾਂ ਜਿਸ 'ਤੇ ਵਿਚਾਰ ਕਰਾਂਗੇ ਕੱਲ੍ਹ ਦੇ ਪ੍ਰੋਗਰਾਮ ਵਿੱਚ ਜਾਂ ਪਰਸੋਂ ਦੇ ਪ੍ਰੋਗਰਾਮ ਦੇ ਵਿੱਚ, ਕਿ ਜਿਸ ਕਨਸੈਪਟ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਦੂਸਰੀ ਤਰ੍ਹਾਂ ਦ੍ਰਿੜ ਕੀਤਾ ਉਹ ਇਹੀ ਸੀ ਕਿ ਉਹ ਜਿਹੜਾ ਕਨਸੈਪਟ ਸੀ ਉਸ ਪਹਿਲੀ ਵਾਰ ਗੁਰੂ ਨਾਨਕ ਪਾਤਸ਼ਾਹ ਨੇ ਉਸ ਨੂੰ ਕਰਤਾ ਕਿਹਾ। ਸੋ ਭਾਰਤੀ ਦਰਸ਼ਨ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਉਹ ਪਹਿਲੇ ਓਰਿਜਨਲ ਧਾਰਮਿਕ ਜਿਹੜੇ ਕਿ ਮਤਲਬ ਪਰਿਭਾਸ਼ਾ ਕਰਨ ਵਾਲੇ ਮਹਾਂਪੁਰਸ਼ ਹੋਏ ਨੇ, ਗੁਰੂ ਹੋਏ ਨੇ, ਜਿਨ੍ਹਾਂ ਨੇ ਓਰਿਜਨਲ ਥਿੰਕਰ ਹੋਏ ਨੇ, ਜਿਨ੍ਹਾਂ ਨੇ ਪਹਿਲੀ ਵਾਰ ਉਸ ਕਰਤੇ ਨੂੰ, ਹਾਲਾਂਕਿ ਇਸ ਦੇ ਜਿਹੜੇ ਸਿਧਾਂਤ ਦੀਆਂ ਜਿਹੜੀਆਂ ਕੁਝ ਗੱਲਾਂ ਨੇ ਉਹ ਸਾਨੂੰ ਭਗਤੀ ਮੂਵਮੈਂਟ ਦੇ ਵਿੱਚ ਇਸ ਤੋਂ ਪਹਿਲਾਂ ਵੀ ਮਿਲ ਚੁੱਕੀਆਂ ਨੇ। ਬ੍ਰਹਮ ਦਾ ਹੀ ਜ਼ਿਕਰ ਉੱਥੇ ਵੀ ਹੈਗਾ, ਰੱਬ ਦਾ ਵੀ ਉੱਥੇ ਜ਼ਿਕਰ ਹੈਗਾ, ਪਰ ਜਿਸ ਤਰ੍ਹਾਂ ਇਸ ਨੂੰ ਪਰਿਭਾਸ਼ਿਤ ਕੀਤਾ ਗਿਆ ਉਹ ਪਹਿਲੀ ਵਾਰ ਕੀਤਾ ਗਿਆ। ਜਾਂ ਆਪਾਂ ਜਦੋਂ ਕਹਿ ਸਕਦੇ ਹਾਂ ਕਿ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਪਹਿਲਾ ਉਹ ਧਾਰਮਿਕ ਗ੍ਰੰਥ ਹੈ, ਲਿਵਿੰਗ ਗੁਰੂ ਜਿਸਨੂੰ ਅਸੀਂ ਕਹਿੰਦੇ ਹਾਂ, ਜਿਸ ਦੇ ਵਿੱਚ ਪਹਿਲੀ ਵਾਰ ਅਕਾਲ ਪੁਰਖ ਨੂੰ ਕਰਤੇ ਦੇ ਰੂਪ ਦੇ ਵਿੱਚ ਭਾਰਤੀ ਦਰਸ਼ਨ ਦੇ ਤਹਿਤ ਸਵੀਕਾਰਿਆ ਗਿਆ। ਆਪਾਂ ਇਸ 'ਤੇ ਹੋਰ ਵਿਚਾਰ ਵੀ ਕਰਾਂਗੇ, ਕਿਉਂਕਿ ਉਸ ਕਨਸੈਪਟ ਦੇ ਵਿੱਚ ਬਰੀਫ ਦੇ ਵਿੱਚ ਜਿਹੜਾ ਕਿ ਇਸ ਨੂੰ ਮੈਂ ਕੋਸ਼ਿਸ਼ ਕਰਾਂਗਾ ਕਿ ਕੁਛ ਸੰਖੇਪ ਦੇ ਵਿੱਚ ਆਪਾਂ ਇਹਨੂੰ ਬਿਆਨ ਕਰ ਸਕਾਂ। ਉਸ ਤੋਂ ਪਹਿਲਾਂ ਭਾਵੇਂ ਆਪਾਂ ਜਿਸ ਤਰ੍ਹਾਂ ਜ਼ਿਕਰ ਕੀਤਾ ਕਿ ਗ੍ਰੀਕ ਤੋਂ ਲੈ ਕੇ ਸ਼ਾਮੀ ਧਰਮਾਂ ਤੱਕ ਅਕਾਲ ਪੁਰਖ ਦੇ ਜਿਸ ਕਨਸੈਪਟ ਨੂੰ, ਜਿਸ ਸੰਕਲਪ ਨੂੰ ਬਿਆਨ ਕੀਤਾ ਗਿਆ, ਉੱਥੇ ਉਸ ਨੂੰ ਸੱਤਵੇਂ ਅਸਮਾਨ 'ਤੇ ਬੈਠਾ ਹੋਇਆ ਸ੍ਰਿਸ਼ਟੀ ਤੋਂ ਬਾਹਰ ਦੀ ਕਿਸੇ ਵਸਤੂ, ਸ੍ਰਿਸ਼ਟੀ ਤੋਂ ਬਾਹਰ ਦੇ ਕਿਸੇ ਸ਼ਕਤੀ ਜਾਂ ਕਿਸੇ ਹਸਤੀ ਦਾ ਜ਼ਿਕਰ ਹੈ, ਪਰਸਨ ਦਾ ਜ਼ਿਕਰ ਹੈ, ਸੁਪਰ ਬੀਂਗ, ਉੱਥੇ ਬੈਠਾ ਹੋਇਆ ਸ੍ਰਿਸ਼ਟੀ ਦਾ ਕੰਮ ਚਲਾ ਰਿਹਾ। ਜਿਸ ਤਰ੍ਹਾਂ ਅੱਜ ਕੱਲ੍ਹ ਦੇ ਹਿਸਾਬ ਨਾਲ ਆਪਾਂ ਕਹਿੰਦੇ ਹਾਂ ਵੀ ਕੰਪਿਊਟਰ ਦੀ ਸੈਮੂਲੇਸ਼ਨ ਨੂੰ ਕੋਈ ਬਾਹਰੋਂ ਇਹ ਕਰ ਰਿਹਾ ਹੈ, ਅਤੇ ਸਾਰੀ ਸ੍ਰਿਸ਼ਟੀ ਜਿਹੜੀ ਆ ਉਹ ਉਸ ਤਰ੍ਹਾਂ ਦਾ ਕਨਸੈਪਟ ਸੀ, ਬਾਹਰ ਦਾ ਕਨਸੈਪਟ ਸੀ। ਭਗਤੀ ਮੂਵਮੈਂਟ ਵਿੱਚ ਆਪਾਂ ਕਹਿ ਦਈਏ ਗੁਰੂ ਨਾਨਕ ਪਾਤਸ਼ਾਹ ਤੱਕ ਆਉਂਦਿਆਂ ਆਉਂਦਿਆਂ ਇਹ ਥਾਟ ਜਿਹੜਾ ਹੈ
ਪਹਿਲੀ ਵਾਰ ਜਿਹੜਾ ਹੈ ਇਸ ਥਾਟ ਨੂੰ ਬਾਹਰ ਨਹੀਂ ਸ੍ਰਿਸ਼ਟੀ ਦੇ ਕਣ ਕਣ ਦੇ ਵਿੱਚ, ਯਾਨੀ ਕਿ ਜੇ ਮਨੁੱਖਤਾ ਦੀ ਗੱਲ ਹੈ ਤਾਂ ਮਨੁੱਖਤਾ ਦੇ ਬਾਹਰ ਨਹੀਂ, ਮਨੁੱਖਤਾ ਦੇ ਅੰਦਰ ਹਿਰਦੇ ਵਿੱਚ ਉਸ ਦੀ, ਕਿਉਂਕਿ ਉਸ ਨੂੰ ਅਕਾਲ ਪੁਰਖ ਨੂੰ ਗੁਣਾ ਕਰਕੇ ਅਕਾਲ ਪੁਰਖ ਕਿਹਾ ਗਿਆ। ਆਪਾਂ ਕਥਾ ਸਰਵਣ ਕਰ ਰਹੇ ਸੀ ਇਸ ਤੋਂ ਪਹਿਲੇ ਹਿੱਸੇ ਦੇ ਵਿੱਚ ਕਿ ਉੱਥੇ ਜਿਸ ਮੂਲ ਮੰਤਰ ਦਾ, ਜਿਸ ਮੰਗਲਾਚਰਨ ਦਾ ਜ਼ਿਕਰ ਹੈ, ਇੱਕ ਓਂਕਾਰ ਆਰੰਭ ਹੁੰਦਾ ਹੈ। ਇੱਥੇ ਉਸਨੂੰ ਕੋਈ ਨਾਂ ਨਹੀਂ ਦਿੱਤਾ ਗਿਆ, ਪਰ ਜਿਸ ਕੰਸੈਪਟ ਨੂੰ, ਜਿਸ ਬ੍ਰਹਮ ਦਾ ਜ਼ਿਕਰ ਹੈ, ਉਸਨੂੰ ਏਕਾ ਲਾ ਕੇ ਇੱਕ ਕਿਹਾ ਗਿਆ। ਉਹ ਵੀ ਸਾਰੀ ਸ੍ਰਿਸ਼ਟੀ ਦਾ ਸਤ ਨਾਮ ਹੋਂਦ ਵਾਲਾ ਹੈ। ਅਤੇ ਕਰਤਾ ਦਾ ਆਪਾਂ ਹੁਣੇ ਜ਼ਿਕਰ ਕੀਤਾ, ਕਰਤਾ ਪੁਰਖ ਤੀਜੇ ਨੰਬਰ 'ਤੇ। ਫਿਰ ਜਦੋਂ ਕਰਤਾ ਹੈ, ਫਿਰ ਉਹ ਨਿਰਭਉ ਵੀ ਹੈ, ਨਿਰਵੈਰ ਵੀ ਹੈ। ਇਸ ਕੰਸੈਪਟ ਨੂੰ ਆਪਾਂ ਅੱਗੇ ਵਿਚਾਰਾਂਗੇ, ਪਰ ਪਹਿਲੀ ਵਾਰ ਬਾਹਰ ਤੋਂ ਅੰਤਰ ਤੱਕ ਦਾ ਜਿਹੜਾ ਸਫ਼ਰ ਹੈ, ਅੰਦਰ ਪਹਿਚਾਨਣ ਦੀ ਜਿਹੜੀ ਇਹ ਆ, ਇਸ ਨੂੰ ਅੱਜ ਇੱਥੇ ਹੀ ਵਿਚਾਰਾਂਗੇ। ਇਸ 'ਤੇ ਦੂਜੇ ਭਾਗ ਵਿੱਚ, ਭਾਗ ਦੇ ਵਿੱਚ ਫਿਰ ਤੁਹਾਡੇ ਨਾਲ ਵਿਚਾਰ ਕਰਾਂਗੇ। ਇੱਥੇ ਹੀ ਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

जी की फतेह। परम सत्कार ते सन्मान योग सत संगी जनों, महान महान सतगुरां दी मेहरामत होई है। सानू सारिआं नूं सतगुरु गुरु रामदास महाराज जी दे दर्शन दीदार होए हन। धन सतगुरु गुरु रामदास साहिब जी महाराज जी दे पावन अस्थान सचखंड श्री हरिमंदर साहिब जी महाराज जी ने अमृत वेले मुख वाक साहिब जी दी बख्शिश कीती है। आओ गुरद्वारा मंजी साहिब दीवान हाल रोज दर रोज सरोते जन। धन सतगुरु पातशाह महाराज जी दियां बख्शिशां लैण वास्ते आकथ कथा नूं सरवण करन वास्ते पहुंचदे हन। सतगुरु पातशाह महाराज जी दी जिहड़ी पावन बारगाह दे अंदर आके सज के कीर्तन सरवण करना, कथा सरवण करनी, ए मनुख दे चंगे भाग मनुख दे चंगे कर्मां दी निशानी मन्नी जांदी है। हजूर सच्चे पातशाह महाराज जी दे बचन हन, महाराज जी नूं किहड़े सोहणे लगदे हन। महाराज जी कहिंदे सी सुंदर सोहणे साध संग जिन बहने। जिहड़े साध संगत विच बैठ के कीर्तन जस नूं सरवण करन, ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਸਿੱਖ ਬਹੁਤ ਸੋਹਣੇ ਲੱਗਦੇ ਹਨ। ਸਤ ਸੰਗਤ ਦੀ ਘੜੀ ਕਿਹਨਾਂ ਨੂੰ ਪ੍ਰਾਪਤ ਹੁੰਦੀ ਹੈ? ਜਿਨ੍ਹਾਂ ਦੇ ਲਲਾਰ ਮੱਥੇ ਦੇ ਉੱਪਰ ਚੰਗੇ ਲੇਖ ਚੰਗੇ ਭਾਗ ਚੰਗੇ ਨਿਸ਼ਾਨੀਆਂ ਹੁੰਦੀਆਂ ਨੇ। ਮਹਾਰਾਜ ਜੀ ਕਹਿੰਦੇ ਸੰਸਾਰ ਤਾਂ ਸਾਰਾ ਹੀ ਵੱਸਦਾ ਏ, ਕਰੋੜਾਂ ਦੀ ਗਿਣਤੀ ਦੇ ਵਿੱਚ ਸੰਖਿਆ ਹੈ, ਪਰ ਸਤ ਸੰਗਤ ਦੇ ਵਿੱਚ ਆ ਕੇ ਉਹ ਬੈਠਦੇ ਨੇ, ਉਹ ਨਾਮ ਜਪਦੇ ਨੇ ਜਿਨ੍ਹਾਂ ਦੇ ਭਾਗ ਪੂਰਨ, ਜਿਨ੍ਹਾਂ ਦੇ ਭਾਗ ਜਿਹੜੇ ਸੁਲੱਖਣੇ ਹੁੰਦੇ ਹਨ। ਵਡਭਾਗੇ ਹਰ ਸੰਗਤ ਪਾਵੈ, ਭਾਗਹੀਣ ਭਰਮ ਚੋਟਾਂ ਖਾਵੈ। ਇਹ ਵੱਡੇ ਭਾਗਾਂ ਦੀਆਂ ਨਿਸ਼ਾਨੀਆਂ ਨੇ ਜਿਹੜੇ ਸਤਿਗੁਰੂ ਜੀ ਦੀ ਪਾਵਨ ਬਾਰਗਾਹ ਦੇ ਅੰਦਰ ਜੁੜ ਕੇ ਬੈਠਦੇ ਹਨ। ਅਤੇ ਜਿਹੜੇ ਮਨਮੁੱਖ ਪੁਰਸ਼ ਹੁੰਦੇ ਨੇ ਉਹ ਦਰ ਦਰ ਦੀਆਂ ਚੋਟਾਂ ਖਾਂਦੇ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹੇ ਭਾਈ, ਇਹ ਚੰਗੇ ਭਾਗ ਮਨੁੱਖ ਸਿੱਖਾਂ ਦੇ ਹਨ, ਜਿਹੜੇ ਸਤਸੰਗ ਵਿੱਚ ਆ ਕੇ ਜੁੜ ਕੇ ਕੀਰਤਨ ਨੂੰ ਕਥਾ ਨੂੰ ਸਰਵਣ ਕਰਦੇ ਨੇ। ਸ਼ਸਤਰਾਂ ਦੇ ਅੰਦਰ ਵੀ ਬਚਨ ਆਉਂਦੇ ਨੇ, ਕਾਮ ਧੀਨ ਅਰ ਕਲਪ ਤਰ ਜੋ ਸੇਵਤ ਫਲ ਤੋਹੇ, ਸਤ ਸੰਗਤ ਛਣ ਏਕ ਮੈਂ ਪ੍ਰਾਣੀ ਪਾਵੈ ਸੋਏ। ਭਾਈ ਜਿਹੜੇ ਪੁਰਾਣੇ ਸਮੇਂ ਵਿੱਚ ਰਿਖੀ ਮੁਨੀ ਤਪੱਸਵੀ ਲੋਕ ਜੰਗਲਾਂ ਦੇ ਵਿੱਚ ਜਾ ਕੇ ਬਹੁਤ ਤਪੱਸਿਆ ਕਰਦੇ ਸਨ, ਤੇ ਉਹਨਾਂ ਦੇ ਮਨ ਦੇ ਵਿੱਚ ਵਿਚਾਰ ਹੁੰਦੀ ਸੀ ਸਾਨੂੰ ਕਲਪ ਬ੍ਰਿਸ਼ ਦੀ ਪ੍ਰਾਪਤੀ ਹੋ ਜਾਵੇ, ਕਾਮ ਧੀਣ ਦੀ ਪ੍ਰਾਪਤੀ ਹੋ ਜਾਵੇ। ਜਦੋਂ ਦੇਵਤਿਆਂ ਤੇ ਦੈਂਤਾਂ ਨੇ ਸਮੁੰਦਰ ਰੜਕਿਆ, 14 ਰਤਨ ਨਿਕਲੇ, ਉਹ 14 ਰਤਨਾਂ ਦੀ ਭਾਲ ਦੇ ਵਿੱਚ ਜੰਗਲਾਂ ਵਿੱਚ ਜਾ ਕੇ ਉਹਨਾਂ ਨੇ ਬੜੀ ਤਪੱਸਿਆ ਕੀਤੀ। ਪਰ ਖਾਲਸਾ ਜੀ, ਇਹ ਨਹੀਂ ਪਤਾ ਵੀ ਜਿਹੜੇ ਜੰਗਲਾਂ ਵਿੱਚ ਜਾ ਕੇ ਕਈ ਕਈ ਆਪਣੀਆਂ ਉਮਰਾਂ ਬਤੀਤ ਕਰਕੇ ਤਪੱਸਿਆ ਕਰਦੇ ਹਨ, ਉਹਦੇ ਤੋਂ ਸ਼ਸਤਰਾਂ 'ਚ ਲਿਖਿਆ ਬਿਹਤਰ ਹੈ ਕਿ ਸਤ ਸੰਗਤ ਦੇ ਵਿੱਚ ਆ ਕੇ ਉਹ ਵਸਤੂਆਂ ਪ੍ਰਾਪਤ ਹੋ ਜਾਂਦੀਆਂ ਨੇ। ਸਤ ਸੰਗਤ ਦੀ ਜਿਹੜੀ ਮਾਨਤਾ ਹੈ ਉਹ ਕੋਈ ਜੰਗਲਾਂ ਵਿੱਚ ਰਿਖੀਆਂ ਮੁੰਨੀਆਂ ਦੀ ਤਪੱਸਿਆ ਕਰਨ ਤੋਂ ਵੀ ਵੱਡੀ ਹੈ। ਜਿਹੜੇ ਸਤ ਸੰਗਤ ਦੇ ਵਿੱਚ ਆ ਕੇ ਰੱਬ ਦਾ ਨਾਮ ਜਪਦੇ ਨੇ, ਤਾਂਹੀਓ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਸਤ ਸੰਗਤ ਕਰਨੀ ਬੜੀ ਜ਼ਰੂਰੀ ਹੈ। ਆਓ ਖਾਲਸਾ ਜੀ, ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਅੱਜ ਪਾਵਨ ਮੁੱਖ ਵਾਕ ਆਇਆ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਅਚੱਲ ਬਟਾਲੇ ਦੀ ਧਰਤੀ 'ਤੇ ਪਹੁੰਚੇ ਹਨ। ਯੋਗੀਆਂ ਦੇ ਨਾਲ ਇੱਥੇ ਉਹਨਾਂ ਦੀ ਇੱਕ ਜਿਹੜੀ ਹੈ ਸਿੱਧ ਗੋਸ਼ਟ ਹੁੰਦੀ ਹੈ, ਉਹਨਾਂ ਦੇ ਨਾਲ ਵਿਚਾਰ ਹੁੰਦੀ ਹੈ।
ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਦੋਂ ਅਚਲ ਬਟਾਲੇ ਦੀ ਧਰਤੀ ਤੇ ਪਹੁੰਚੇ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਆਪਣੀ ਬਾਣੀ ਦੇ ਵਿੱਚ ਇਹ ਪਾਵਨ ਸ਼ਬਦ ਦਰਜ ਕੀਤੇ ਨੇ। ਮੇਲਾ ਸੁਣ ਸ਼ਿਵਰਾਤ ਦਾ ਬਾਬਾ ਚੱਲ ਬਟਾਲੇ ਆਈ, ਦਰਸ਼ਨ ਦੇਖਣ ਕਾਰਨੇ ਸਗਲੀ ਉਲਟ ਪਈ ਲੋਕਾਈ। ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਜਿੰਨੇ ਵੀ ਸ਼ਿਵਰਾਤਰੀ ਦੇ ਮੇਲੇ ਤੇ ਜੋਗੀ ਆਏ ਸਨ, ਹੋਰ ਲੋਕ ਆਏ ਸਨ, ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਸੈਲਾਬ ਆ ਗਿਆ। ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਉਮੜ ਆਏ ਹਨ। ਜਦੋਂ ਜੋਗੀਆਂ ਨੂੰ ਪਤਾ ਲੱਗਾ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਆਏ ਹਨ, ਜੋਗੀ ਆ ਕੇ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਕੋਲੇ ਬੈਠ ਗਏ ਹਨ ਤੇ ਮਹਾਰਾਜ ਜੀ ਦੇ ਕੋਲੇ ਕੋਈ ਪ੍ਰਸ਼ਨ ਕਰਨ ਲੱਗ ਪਏ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਕਹਿਣ ਲੱਗੇ, ਮਹਾਰਾਜ ਜੀ ਅਸੀਂ ਨੌ ਖੰਡਾਂ ਦੇ ਵਿੱਚੋਂ ਆਏ ਹਾਂ, ਅਸੀਂ ਮਾਨ ਸਰੋਵਰ ਦੇ ਵਿੱਚੋਂ ਆਏ ਹਾਂ, ਮਾਨ ਸਰੋਵਰ ਦੇ ਵਿੱਚ ਬੜੇ ਹੀਰੇ ਜਵਾਹਰ ਆਤ ਹਨ, ਮਨ ਭਾਉਂਦੇ ਜਿਹੜੇ ਪਦਾਰਥ ਹਨ ਉਹ ਪ੍ਰਾਪਤ ਕਰ ਲਈਦੇ ਹਨ। ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਜੀ ਕਦੇ ਮਾਨ ਸਰੋਵਰ ਤੇ ਨਹੀਂ ਗਏ, ਇਹ ਸਿੱਧਾਂ ਨੇ ਪ੍ਰਸ਼ਨ ਕੀਤਾ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਕਹਿੰਦੇ, ਸਿੱਧੋ ਮਾਨ ਸਰੋਵਰ ਦੇ ਵਿੱਚ ਕੀ ਹੈ? ਸਿੱਧ ਕਹਿੰਦੇ, ਮਹਾਰਾਜ ਬਹੁਤ ਉੱਥੇ ਹੰਸ ਰਹਿੰਦੇ ਹਨ, ਹੰਸ ਜਿਹੜੇ ਨੇ ਉਹ ਮੋਤੀ ਚੁਗਦੇ ਹਨ, ਕਿਉਂਕਿ ਹੰਸਾਂ ਦਾ ਜਿਹੜਾ ਖਾਣਾ ਹੈ ਉਹ ਮੋਤੀਆਂ ਦੀ ਜਿਹੜੀ ਭਾਲ ਦੇ ਵਿੱਚ ਹੀ ਗੁਜ਼ਾਰਦੇ ਹਨ। ਹਜ਼ੂਰ ਜੀ ਦੇ ਬਚਨ ਆਉਂਦੇ ਹਨ, ਹੰਸਾ ਹੀਰਾ ਮੋਤੀ ਚੁਗਣਾ, ਬੱਗ ਡੱਡਾ ਭਾਲਣ ਜਾਵੇ। ਭਾਈ ਜਿਹੜਾ ਹੰਸਾਂ ਦੀ ਖੁਰਾਕ ਉਹ ਮੋਤੀ ਹੈ, ਜਿਹੜੇ ਬਗਲੇ ਹਨ ਉਹ ਡੱਡੀਆਂ ਤੇ ਮੱਛੀਆਂ ਨੂੰ ਭਾਲਦੇ ਫਿਰਦੇ ਹਨ। ਤੇ ਮਹਾਂਪੁਰਖਾਂ ਨੇ ਇਹਦੇ ਅੰਤਰੀਪ ਅਰਥ ਇਹ ਕੀਤੇ ਹਨ ਕਿ ਜਿਹੜੇ ਸੰਤ ਮਹਾਂਪੁਰਖ ਹਨ ਉਹ ਹੰਸਾਂ ਦੀ ਨਿਆਈ ਹੈ, ਉਹਨਾਂ ਨੇ ਵਿਰਾਗ ਵਿਵੇਕ ਤੇ ਖੱਟ ਸੰਪਤੀ ਮਮੋਕਸ਼ ਇੱਛਾ ਇਹੋ ਜਿਹੜੇ ਸਭ ਗੁਣ ਹਨ ਉਹਨਾਂ ਦੀ ਭਾਲ ਦੇ ਵਿੱਚ ਇਹੋ ਜਿਹੇ ਮੋਤੀ ਜਿਹੜੇ ਸੰਤ ਰੂਪ ਹੰਸ ਨੇ ਉਹ ਚੁਗਦੇ ਹਨ। ਜਿਹੜੇ ਮਨੁੱਖ ਮਨਮੁੱਖ ਪੁਰਸ਼ ਨੇ, ਪਾਮਰ ਪੁਰਸ਼ ਹਨ ਤੇ ਉਹ ਬਗਲਿਆਂ ਦੀ ਨਿਆਈ ਨੇ, ਉਹ ਕਸੰਗਤ ਵਿੱਚ ਜਾ ਕੇ ਉਹ ਡੱਡੀਆਂ ਮੱਛੀਆਂ ਨਿੰਦਿਆ ਚੁਗਲੀ ਨੂੰ ਭਾਲ ਕਰਦੇ ਹਨ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸਿੱਧਾਂ ਨੂੰ ਕਹਿਣ ਲੱਗੇ, ਸਿੱਧੋ ਸਾਡਾ ਤਾਂ ਇੱਕ ਹੀ ਮਾਨ ਸਰੋਵਰ ਹੈ। ਸਿੱਧ ਕਹਿੰਦੇ, ਮਹਾਰਾਜ ਜੀ ਤੁਹਾਡਾ ਕਿਹੜਾ ਮਾਨ ਸਰੋਵਰ ਹੈ? ਮਹਾਰਾਜ ਜੀ ਕਹਿੰਦੇ, ਕਾਲ ਪੁਰਖ ਪਰਮੇਸ਼ਰ ਰੂਪ ਮਾਨ ਸਰੋਵਰ ਹੈ, ਗੁਰੂ ਰੂਪ ਮਾਨ ਸਰੋਵਰ ਹੈ ਤੇ ਗੁਰੂ ਰੂਪੀ ਮਾਨ ਸਰੋਵਰ ਦੇ ਵਿੱਚੋਂ ਸੰਤ ਰੂਪ ਜਿਹੜੇ ਹੰਸ ਹਨ ਉਹ ਵਿਰਾਗ ਵਿਵੇਕ ਖੱਟ ਸੰਮਤੀ ਮਮੋਕਸ਼ਾ ਜਿਹੜੇ ਸਭ ਗੁਣ ਰੂਪੀ ਮੋਤੀ ਹਨ ਉਹ ਚੁਗਦੇ ਹਨ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਇੱਥੇ ਬਾਬੇ ਇਸ ਧਰਤੀ ਤੇ ਅਚਲ ਬਟਾਲੇ ਦੀ ਧਰਤੀ ਤੇ ਮਹਾਰਾਜ ਜੀ ਸਿੱਧਾਂ ਨੂੰ ਉਪਦੇਸ਼ ਦੇ ਰਹੇ ਹਨ ਇਸ ਪਾਵਨ ਮੁੱਖ ਵਾਕ ਦੇ ਅੰਦਰ। ਆਓ ਖਾਲਸਾ ਜੀ, ਮਨ ਦੀ ਇਕਾਗਰਤਾ ਦੇ ਦੁਆਰਾ ਅਸੀਂ ਸਰਵਣ ਕਰੀਏ। ਜਿੰਨੀਆਂ ਸਭ ਸੰਗ

0: ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਇਹ ਪਾਵਨ ਸ਼ਬਦ ਹੈ। ਦੂਸਰੇ ਸੁਰਤਾਲ ਅੰਦਰ ਗਾਉਣ ਦਾ ਮਹਾਰਾਜ ਜੀ ਦਾ ਹੁਕਮ ਹੋਇਆ ਹੈ। ਅਸ਼ਟਪਦੀਆਂ ਅੱਠਾਂ ਪਦਿਆਂ ਵਾਲਾ ਇਹ ਸ਼ਬਦ ਹੈ। ਜਿਵੇਂ ਗੁਰਬਾਣੀ ਦੇ ਵਿੱਚ ਚੌ ਪਦੇ ਆਉਂਦੇ ਨੇ, ਤ੍ਰੈ ਪਦੇ ਆਉਂਦੇ ਨੇ, ਦੋ ਪਦੇ ਆਉਂਦੇ ਹਨ। ਇਸ ਤੋਂ ਭਾਵ ਹੁੰਦਾ ਹੈ ਕਿ ਮਹਾਰਾਜ ਜੀ ਦੇ ਦੋ ਪਦਿਆਂ ਵਾਲਾ ਸ਼ਬਦ ਹੈ, ਦੋ ਚਰਨਾਂ ਵਾਲਾ ਸ਼ਬਦ ਹੈ। ਮਹਾਰਾਜ ਜੀ ਦਾ ਚੌ ਪਦਾ ਆਇਆ, ਚਾਰ ਪਦਿਆਂ ਵਾਲਾ ਸ਼ਬਦ ਹੈ। ਇਸ ਤਰ੍ਹਾਂ ਅਸ਼ਟ ਪਦੀਆਂ ਮਹਾਰਾਜ ਜੀ ਦੇ ਅੱਠਾਂ ਪਦਿਆਂ ਵਾਲਾ ਸ਼ਬਦ ਹੈ, ਭਾਵ ਕਿ ਅੱਠਾਂ ਚਰਨਾਂ ਵਾਲਾ। ਇਸ ਪਾਵਨ ਮੁੱਖ ਵਾਕ ਦੇ ਅੰਦਰ ਮਹਾਰਾਜ ਜੀ ਦੇ ਅੱਠ ਬੰਦ ਹੋਣਗੇ, ਅੱਠ ਚਰਨ ਹੋਣਗੇ। ਮਹਾਰਾਜ ਜੀ ਕਹਿੰਦੇ ਅਸ਼ਟ ਪਦੀਆਂ। ਉਹਦੇ ਤੋਂ ਬਾਅਦ ਮਹਾਰਾਜ ਜੀ ਮੂਲ ਮੰਤਰ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਮੰਗਲਾ ਚਰਨ ਕਰਦੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮੰਗਲਾ ਚਰਨ ਦੇ ਅੰਦਰ ਉਹ ਪਰਮਾਤਮਾ ਇੱਕ ਹੈ, ਓਅੰਕਾਰ ਜਿਹੜਾ ਸਾਰਿਆਂ ਦੇ ਅੰਦਰ ਪ੍ਰਕਾਸ਼ਮਾਨ ਹੈ ਤੇ ਸਤਿਗੁਰਾਂ ਦੀ ਕਿਰਪਾ ਦੇ ਦੁਆਰਾ, ਮੇਹਰ ਦੇ ਦੁਆਰਾ ਪ੍ਰਾਪਤ ਹੁੰਦਾ ਹੈ।
1: ਗੁਰ ਸਾਗਰ ਰਤਨੀ ਭਾਰ ਪੂਰੇ।
0: ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਤਾਈ ਸਿੱਧਾਂ ਨੇ ਪ੍ਰਸ਼ਨ ਕੀਤਾ, ਮਹਾਰਾਜ ਜੀ ਤੁਹਾਡਾ ਕਿਹੜਾ ਮਾਨ ਸਰੋਵਰ ਹੈ ਤੇ ਹੰਸ ਕਿਹੜੇ ਹਨ? ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਗੁਰ ਸਾਗਰ। ਮਹਾਰਾਜ ਜੀ ਕਹਿੰਦੇ ਗੁਰੂ ਅਕਾਲ ਪੁਰਖ ਪਰਮੇਸ਼ਰ ਰੂਪ ਸਾਡਾ ਸਾਗਰ ਹੈ, ਉਹੀ ਸਾਡਾ ਮਾਨ ਸਰੋਵਰ ਹੈ ਤੇ ਉਸ ਮਾਨ ਸਰੋਵਰ ਦੇ ਅੰਦਰ ਰਤਨੀ ਭਾਰ ਪੂਰੇ ਜਿਹੜੇ ਰਤਨ ਹਨ, ਹੀਰੇ ਜਵਾਹਰ ਆਦਿ ਕੀ ਹੈ, ਵਿਰਾਗ ਧਾਰਨ ਕਰਨਾ, ਗਿਆਨ ਹੋਣਾ, ਖੱਟ ਸੰਪਤੀ ਹੋਣੀ, ਮਮੋਹਕ ਇੱਛਾ ਹੋਣੀ। ਕਹਿਣ ਲੱਗੇ ਜਿਹੜੇ ਇਹ ਚੰਗੇ ਗੁਣ ਹਨ, ਇਹ ਰਤਨਾਂ ਦੀ ਨਿਆਈ ਜਿਹੜੇ ਨੇ ਭਰਪੂਰੇ ਲਭਾ ਲਭ ਭਰੇ ਹੋਏ ਹਨ। ਵੈਸੇ ਜਿਹੜੇ ਚੰਗੇ ਗੁਣ ਸ਼ੁਭ ਗੁਣ ਹੁੰਦੇ ਹਨ ਸ਼ਾਸਤਰਾਂ ਦੇ ਅੰਦਰ, ਇਸ ਜੀਵ ਜਿਹੜੇ ਧਰਮੀ ਨੇ, ਨਾਮ ਜਪਣ ਵਾਲੇ ਨੇ, ਉਹਨਾਂ ਦੇ 10 ਗੁਣ ਵਰਣਨ ਕੀਤੇ ਨੇ ਵਿਦਵਾਨਾਂ ਨੇ। ਉਹ ਕਹਿੰਦੇ ਖਿਮਾ ਅਹਿੰਸਾ ਦਇਆ ਮਿਰਧ ਸਤ ਬਚਨ ਤਪ ਜਾਣ ਸੀਲ ਸੋਚ ਤ੍ਰਿਸ਼ਨਾ ਬਿਨਾਂ ਧਰਮ ਲਿੰਗ ਦੱਸ ਜਾਣ। ਇਹ ਭਾਈ ਧਰਮ ਦੇ 10 ਚਿੰਨ ਮੰਨੇ ਜਾਂਦੇ ਨੇ। ਮਨੁੱਖ ਦੇ ਅੰਦਰ ਖਿਮਾ ਹੋਣੀ, ਮਨੁੱਖ ਹਿੰਸਾਵਾਦੀ ਨਾ ਹੋਣਾ ਪਿਆ, ਕਿਸੇ ਨੂੰ ਮਾਰਨ ਘਾਤ ਨਾ ਕਰਨਾ। ਇਸੇ ਪ੍ਰਕਾਰ ਮਨੁੱਖ ਦੇ ਅੰਦਰ ਸਹਿਣਸ਼ੀਲਤਾ ਹੋਣੀ, ਬੰਦਗੀ ਹੋਣੀ, ਧੀਰਜ ਹੋਣਾ, ਨਿਮਰਤਾ ਹੋਣੀ, ਇਹ ਜਿੰਨੇ ਵੀ ਇਤਿਆਦਿਕ ਗੁਣ ਹਨ, ਇਹ ਹੀਰਿਆਂ ਤੋਂ ਘੱਟ ਨੇਗੇ, ਇਹ ਭਾਈ ਰਤਨਾਂ ਤੋਂ ਘੱਟ ਨੇਗੇ। ਬਾਹਰਲੀ ਰਤਨ ਜਿਹੜੇ ਬਾਹਰਲੀ ਪਦਾ ਹੀਰੇ ਹੁੰਦੇ ਨੇ, ਇਹ ਤਾਂ ਪੱਥਰਾਂ ਦੀ ਨਿਆਈ ਨੇ, ਪਰ ਜਿਹੜੇ ਚੰਗੇ ਗੁਣ ਹਨ, ਚੰਗੇ ਗੁਣ ਇਹ ਮਨੁੱਖ ਨੂੰ ਮਹਾਂਪੁਰਖ ਬਣਾ ਦਿੰਦੇ ਹਨ, ਸੰਤ ਬਣਾ ਦਿੰਦੇ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਭਾਈ ਜਿਹੜੇ ਚੰਗੇ ਸ਼ੁਭ ਗੁਣ ਹਨ, ਇਹੀ ਰਤਨਾਂ ਦੀ ਨਿਆਈ ਭਰ ਪੂਰੇ ਲਭਾ ਲਭ ਭਰੇ ਹੋਏ ਹਨ।
1: ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ।
0: ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਫਿਰ ਸਿੱਧਾਂ ਨੇ ਪ੍ਰਸ਼ਨ ਕੀਤਾ, ਮਹਾਰਾਜ ਜੀ ਫਿਰ ਜਿਹੜਾ ਅਕਾਲ ਪੁਰਖ ਪਰਮੇਸ਼ਰ ਮਾਨ ਸਰੋਵਰ ਹੈ ਤੇ ਉਸ ਅਕਾਲ ਪੁਰਖ ਪਰਮੇਸ਼ਰ ਦੇ ਮਾਨ ਸਰੋਵਰ ਦੇ ਵਿੱਚ ਵਿਰਾਗ, ਵਿਵੇਕ, ਖੱਟ ਸੰਮਤੀ, ਮਮੋਹਕ ਇੱਛਾ, ਇਹ ਜਿਹੜੇ ਹੀਰਿਆਂ ਦੀ ਨਿਆਈ ਹਨ, ਇਹਨਾਂ ਨੂੰ ਕੌਣ ਚੁਗਦੇ ਨੇ, ਕਿਹੜੇ ਹੰਸ ਹਨ? ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਉੱਤਰ ਦਿੰਦੇ ਹਨ ਸਿੱਧਾਂ ਦੇ ਤਾਈ। ਮਹਾਰਾਜ ਜੀ ਕਹਿੰਦੇ ਜਿਹੜੇ ਸੰਤ ਮਹਾਂਪੁਰਖ ਨੇ, ਨਾਮ ਜਪਣ ਵਾਲੇ ਅਭਿਆਸੀ ਹੈ। ਸੰਤ ਕੀ ਹੁੰਦਾ ਏ? ਜਿਨ੍ਹਾਂ ਦੀ ਬਾਬਤ ਗੁਰਬਾਣੀ ਕਹਿੰਦੀ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧੰਨ ਸਸੇਈ ਨਾਨਕ ਪੂਰਨ ਸੋਈ ਸੰਤ। ਭਾਈ ਜਿਹੜੇ ਸਵਾਸ ਸਵਾਸ ਰੱਬ ਦਾ ਨਾਮ ਜਪਦੇ ਹੋਣ, ਗਰਾਸ ਤੋਂ ਭਾਵਨ ਦਾ ਪ੍ਰਸ਼ਾਦਾ ਛੱਕਦੇ ਹੋਏ ਵੀ ਰੱਬ ਦਾ ਨਾਮ ਜਪਦੇ ਰਹਿਣ, ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਪਰਿਪੂਰਨ ਵਸਿਆ ਹੋਵੇ, ਉਹ ਪੂਰਨ ਸੰਤ ਹਨ। ਤੇ ਜਿਹੜੇ ਇਹੋ ਜਿਹੇ ਸੰਤ ਨੇ, ਉਹ ਜਨਮ ਤੇ ਮਰਨ ਤੋਂ ਰਹਿਤ ਹੁੰਦੇ ਨੇ। ਹਜ਼ੂਰ ਜੀ ਕਹਿੰਦੇ, ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ। ਇਹੋ ਜਿਹੇ ਮਹਾਂਪੁਰਖ ਜਨਮ ਤੇ ਮਰਨ ਤੋਂ ਰਹਿਤ ਹੁੰਦੇ ਨੇ, ਉਹ ਕੇਵਲ ਪਰ ਉਪਕਾਰ ਕਰਨ ਵਾਸਤੇ ਆਉਂਦੇ ਹਨ, ਜੀਵਾਂ ਦੇ ਉੱਪਰ ਪਰ ਉਪਕਾਰ ਕਰਕੇ ਫਿਰ ਪਰਮਾਤਮਾ ਦੇ ਵਿੱਚ ਸਮਾ ਜਾਂਦੇ ਨੇ। ਸਿੱਧਾਂ ਨੇ ਜਦੋਂ ਪ੍ਰਸ਼ਨ ਕੀਤਾ, ਮਹਾਰਾਜ ਜੀ ਫਿਰ ਕਾਲ ਪੁਰਖ ਪਰਮੇਸ਼ਰ ਦੇ ਮਾਨ ਸਰੋਵਰ ਦੇ ਉੱਪਰ ਕਿਹੜੇ ਹੰਸ ਜਿਹੜੇ ਹੀਰੇ ਮੋਤੀ ਚੁਗਦੇ ਨੇ? ਸਤਿਗੁਰੂ ਜੀ ਕਹਿੰਦੇ, ਜਿਹੜੇ ਸੰਤ ਮਹਾਂਪੁਰਖ रूप जेडे हंस हन ਉਹ ਅੰਮ੍ਰਿਤ ਪਰਮਾਤਮਾ ਪਰਮੇਸ਼ਰ ਦਾ ਜਿਹੜਾ ਬ੍ਰਹਮ ਗਿਆਨ ਰੂਪੀ ਜਿਹੜਾ ਨਾਮ ਰੂਪੀ ਜਿਹੜੇ ਪਰਮੇਸ਼ਰ ਦੇ ਹੀਰੇ ਹਨ ਰਤਨ ਹਨ ਉਹ ਚੁਗੇ ਚੁਗਦੇ ਹਨ ਨਹੀਂ ਦੂਰੇ ਕਦੇ ਵੀ ਉਹ ਕਾਲ ਪੁਰਖ ਪਰਮੇਸ਼ਰ ਦੇ ਮਾਨ ਸਰੋਵਰ ਤੋਂ ਦੂਰੇ ਦੂਰ ਨਹੀਂ ਜਾਂਦੇ ਜੀ ਭਾਵ ਕੇ ਨਜ਼ਦੀਕ ਹੀ ਰਹਿੰਦੇ ਹਨ ਵਾਹਿਗੁਰੂ ਪਰਮੇਸ਼ਰ ਦੇ ਸੰਤ ਜਨ
1: ਹਰ ਰਸ ਚੋਗ ਚੁਗ ਹੈ ਪ੍ਰਭ ਭਾਵ
0: ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਸਿੱਧਾਂ ਨੂੰ ਉਪਦੇਸ਼ ਦਿੰਦੇ ਨੇ ਜਿਹੜੇ ਹਰੀ ਹਰੀ ਪਰਮਾਤਮਾ ਕਾਲ ਪੁਰਖ ਹੈ ਰਸ ਤੋਂ ਭਾਵ ਜਿਹੜਾ ਉਹ ਪਰਮਾਤਮਾ ਦਾ ਪ੍ਰੇਮ ਹੈ ਉਹ ਕਾਲ ਪੁਰਖ ਪਰਮੇਸ਼ਰ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਜਿਹੜੇ ਉਹ ਚੋਗ ਸੰਤ ਜਨ ਚੁਗੇ ਚੁਗਦੇ ਹਨ ਤੇ ਜਿਹੜੇ ਨਾਮ ਰੂਪੀ ਪਰਮੇਸ਼ਰ ਦੇ ਹੀਰੇ ਮੋਤੀਆਂ ਨੂੰ ਸੰਤ ਹੰਸ ਹੋ ਕੇ ਚੁਗਦੇ ਨੇ ਉਹ ਪਰਮੇਸ਼ਰ ਨੂੰ ਭਾਵੇਂ ਪਾ ਜਾਂਦੇ ਹਨ ਉਹ ਸੰਤ ਪਰਮਾਤਮਾ ਨੂੰ ਜਿਹੜੇ ਪ੍ਰਵਾਨਨੀਕ ਹੋ ਜਾਂਦੇ ਹਨ
1: ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ
0: ਕਾਲ ਪੁਰਖ ਪਰਮੇਸ਼ਰ ਮਾਨ ਸਰੋਵਰ ਦੀ ਰੂਪ ਦੇ ਅੰਦਰ ਜਿਹੜੇ ਮਹਾਂਪੁਰਖ ਰੂਪੀ ਹੰਸ ਹਨ ਤਤ ਬੇਤੇ ਹਨ ਉਹ ਜਦੋਂ ਵਿਰਾਗ ਵਿਵੇਕ ਖੱਟ ਸੰਮਤੀ ਮਮੋਕਸ਼ਾ ਨਾਮ ਰੂਪੀ ਜਿਹੜੇ ਰਤਨਾਂ ਨੂੰ ਚੁਗੇ ਚੁਗਦੇ ਨੇ ਤੇ ਪ੍ਰਾਣਾ ਤੋਂ ਪਤੀ ਜੋ ਪਰਮਾਤਮਾ ਹੈ ਆਪਣੇ ਹਿਰਦੇ ਦੇ ਵਿੱਚ ਪਾਵੈ ਪਾ ਲੈਂਦੇ ਹਨ
1: ਕਿਆ ਬਗ ਬਪੋੜਾ ਛੱਪੜੀ ਨਾਏ
0: ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਕਹਿੰਦੇ

0: ਵਿਸ਼ਰਾਮ ਦੇ ਕੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅੱਗੇ ਸਿੱਧਾਂ ਨੂੰ ਉਪਦੇਸ਼ ਦਿੰਦੇ ਹਨ।
1: ਰੱਖ ਰੱਖ ਚਰਨ ਧਰੇ ਵਿਚਾਰੀ।
0: ਧੰਨ ਸਤਿਗੁਰੂ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ, ਸਿੱਧੋ, ਜਿਵੇਂ ਇੱਕ ਹੰਸ ਮਾਨ ਸਰੋਵਰ ਤੇ ਆਪਣੇ ਪੈਰਾਂ ਨੂੰ, ਆਪਣੇ ਚਰਨਾਂ ਨੂੰ, ਆਪਣੇ ਪੈਰਾਂ ਨੂੰ ਕਹਿੰਦੇ ਰੋਕ ਰੋਕ ਕੇ ਰੱਖਦਾ ਹੈ, ਵਿਚਾਰ ਧਾਰ ਕੇ ਰੱਖਦਾ ਹੈ, ਕਿਤੇ ਮੈਂ ਛੱਪੜ ਦੇ ਵੱਲ ਨਾ ਚਲੇ ਜਾਵਾਂ। ਕਹਿੰਦੇ ਇਸੇ ਤਰ੍ਹਾਂ ਜਿਹੜੇ ਮਹਾਂਪੁਰਖ ਰੂਪੀ ਹੰਸ ਹਨ, ਉਹ ਵੀ ਆਪਣੇ ਜਿਹੜੇ ਮਨ ਤੇ ਬੁੱਧ ਦੋ ਪੈਰ ਹਨ, ਉਹਨਾਂ ਨੂੰ ਰੋਕ ਰੋਕ ਕੇ ਰੱਖਦੇ ਨੇ, ਕਿਤੇ ਕਸੰਗਤ ਰੂਪੀ ਛੱਪੜੀ ਦੇ ਵਿੱਚ ਨਾ ਚਲੇ ਜਾਣ, ਕਿਤੇ ਵਿਕਾਰਾਂ ਰੂਪੀ ਛੱਪੜੀ ਦੇ ਵਿੱਚ ਨਾ ਚਲੇ ਜਾਣ। ਇਸ ਤਰ੍ਹਾਂ ਵਿਚਾਰ ਕਰਕੇ ਜਿਹੜੇ ਮਹਾਂਪੁਰਖ ਰੂਪੀ ਹੰਸ ਹਨ, ਆਪਣੇ ਮਨ ਤੇ ਬੁੱਧ ਰੂਪੀ ਜਿਹੜੇ ਦੋ ਪੈਰ ਹਨ, ਉਹਨਾਂ ਨੂੰ ਬੋਚ ਬੋਚ ਕੇ, ਵਿਚਾਰ ਵਿਚਾਰ ਕੇ ਰੱਖਦੇ ਹਨ।
1: ਦੁਬਿਧਾ ਛੋੜ ਭਏ ਨਿਰੰਕਾਰੀ।
0: ਜਿਹੜੇ ਮਹਾਂਪੁਰਖ ਰੂਪੀ ਹੰਸ ਹਨ, ਉਹਨਾਂ ਦੇ ਅੰਦਰੋਂ ਦੁਬਿਧਾ, ਦੋ ਵਿਧਾ, ਜਿੱਥੇ ਦੋ ਰਸਤੇ ਪੈਦਾ ਹੋ ਜਾਣ, ਉਹਨੂੰ ਦੁਬਿਧਾ ਆਖਿਆ ਜਾਂਦਾ ਹੈ। ਭਾਵ ਇੱਕ ਮਨ ਕਹਿੰਦਾ ਮੈਂ ਸਤਸੰਗਤ ਵਿੱਚ ਜਾਵਾਂ, ਤੇ ਫਿਰ ਮਨ ਵਿੱਚ ਵਿਚਾਰ ਆ ਜਾਂਦੀ ਕੀ ਲੈਣਾ, ਜਾ ਕੇ ਸਮਾਂ ਬਰਬਾਦ ਹੋਵੇਗਾ, ਨੀਂਦ ਜਿਹੜੀ ਉਹ ਛੁੱਟ ਜਾਵੇਗੀ, ਸੌਂ ਲੈਂਦੇ ਹਾਂ ਝੱਟ, ਉੱਥੇ ਦੁਬਿਧਾ ਬਣ ਜਾਂਦੀ ਹੈ। ਇੱਕ ਮਨ ਕਹਿੰਦਾ ਕਿ ਮੈਂ ਚਲੇ ਜਾਵਾਂ ਸਤਸੰਗਤ ਦੇ ਵਿੱਚ, ਫਿਰ ਮਨ ਦੀ ਵਿਚਾਰ ਆਉਂਦੀ ਕੀ ਲੈਣ ਵਾਸਤੇ ਜਾਣਾ ਹੈ। ਮਹਾਰਾਜ ਜੀ ਕਹਿੰਦੇ ਜਿੱਥੇ ਦੋ ਰਸਤੇ ਪੈਦਾ ਹੋ ਜਾਣ, ਉਹ ਦੁਬਿਧਾ ਹੈ। ਮਹਾਰਾਜ ਜੀ ਕਹਿੰਦੇ ਜਿਹੜੇ ਮਹਾਂਪੁਰਖ ਹੁੰਦੇ ਹਨ, ਉਹਨਾਂ ਦੇ ਅੰਦਰੋਂ ਜਿਹੜੀ ਦੁਬਿਧਾ ਹੈ ਉਹ ਛੋਟ ਨਾਸ ਹੋ ਜਾਂਦੀ ਹੈ। ਇਸ ਪ੍ਰਕਾਰ ਭਏ ਨਿਰੰਕਾਰੀ, ਨਿਰੰਕਾਰੀ ਜਿਹੜੇ ਆਕਾਰ ਤੋਂ ਰਹਿਤ ਪ੍ਰਮਾਤਮਾ ਹੈ, ਭਏ ਉਹਨਾਂ ਨੂੰ

0: ਪੁਰਖ ਰੂਪੀ ਹੰਸ ਹਨ ਤੇ ਉਹ ਹਰ ਰਸ ਚਾਖੇ। ਹਰ ਜੋ ਪ੍ਰਮਾਤਮਾ ਵਾਹਿਗੁਰੂ ਹੈ ਉਹਦੇ ਰਸ ਉਹਦੇ ਆਨੰਦ ਦੇ ਵਿੱਚ ਉਹਦੇ ਪ੍ਰੇਮ ਦੇ ਵਿੱਚ ਜਿਨ੍ਹਾਂ ਨੇ ਉਹਦੇ ਰਸ ਨੂੰ ਚਾਖੇ ਚੱਖਣਾ ਕੀਤਾ ਏ ਮੁਕਤ ਪਦਾਰਥ। ਫਿਰ ਭਾਈ ਮਹਾਂਪੁਰਖ ਰੂਪੀ ਹੰਸਾਂ ਨੂੰ ਮੁਕਤੀ ਪ੍ਰਾਪਤ ਹੋ ਗਈ ਹੈ, ਮੋਕਸ਼ ਪ੍ਰਾਪਤ ਹੋ ਜਾਣਾ ਕੀਤੀ ਹੈ।
1: ਆਵਣ ਜਾਣ ਰਹੇ ਗੁਰ ਰਾਖੇ,
0: ਜਿਨ੍ਹਾਂ ਨੂੰ ਗੁਰੂ ਨੇ ਕਾਲ ਪੁਰਖ ਪਰਮੇਸ਼ਰ ਨੇ ਗੁਰ ਰਾਖੇ, ਜਿਨ੍ਹਾਂ ਨੂੰ ਗੁਰੂ ਨੇ ਰੱਖ ਲੈਣਾ ਕੀਤਾ ਹੈ, ਜਿਨ੍ਹਾਂ ਨੇ ਗੁਰੂ ਦੀ ਰੱਖਿਆ ਗੁਰੂ ਪਰਮੇਸ਼ਰ ਨੇ ਆਪਣੇ ਸਿੱਖਾਂ ਦੀ ਰੱਖਿਆ ਕੀਤੀ ਹੈ, ਮਹਾਂਪੁਰਖ ਰੂਪੀ ਹੰਸਾਂ ਦੀ ਰਾਖੇ ਰੱਖਿਆ ਕੀਤੀ ਹੈ, ਉਹਨਾਂ ਨੂੰ ਆਵਣ ਜਾਣ ਜਨਮ ਮਰਨ ਦੇ ਆਉਣ ਜਾਣ ਦੇ ਗੇੜ ਤੋਂ ਕਾਲ ਪੁਰਖ ਪਰਮੇਸ਼ਰ ਨੇ ਬਚਾ ਲੈਣਾ ਕੀਤਾ ਹੈ।
1: ਸਰਵਰ ਹੰਸਾ ਛੋੜ ਨਾ ਜਾਏ,
0: ਜਿਹੜੇ ਮਹਾਂਪੁਰਖ ਰੂਪੀ ਹੰਸ ਨੇ ਉਹ ਕਾਲ ਪੁਰਖ ਪਰਮੇਸ਼ਰ ਮਾਨ ਸਰੋਵਰ ਨੂੰ ਕਦੇ ਛੱਡ ਕੇ ਨਹੀਂ ਜਾਂਦੇ ਵੇ, ਉਹ ਕਾਲ ਪੁਰਖ ਪਰਮੇਸ਼ਰ ਮਾਨ ਸਰੋਵਰ ਦੇ ਵਿੱਚ ਆ ਕੇ ਹੀ ਤੈਰਦੇ ਹਨ, ਉਥੋਂ ਹੀ ਚੰਗੇ ਗੁਣਾਂ ਦੀ ਭਾਲ ਕਰਦੇ ਹਨ।
1: ਪ੍ਰੇਮ ਭਗਤ ਕਰ ਸਹਿਜ ਸੁਭਾਅ,
0: ਮਹਾਂਪੁਰਖ ਰੂਪੀ ਜਿਹੜੇ ਹੰਸ ਨੇ ਉਹ ਪ੍ਰੇਮਾ ਭਗਤੀ ਕਰਦੇ ਹਨ। ਪ੍ਰੇਮਾ ਭਗਤੀ ਵੈਸੇ ਨੌ ਪ੍ਰਕਾਰ ਦੀ ਭਗਤੀ ਮੰਨੀ ਵਿਦਵਾਨਾਂ ਨੇ, ਸਭ ਤੋਂ ਜਿਹੜੀ ਉੱਤਮ ਭਗਤੀ ਹੁੰਦੀ ਹੈ ਪ੍ਰੇਮਾ ਭਗਤੀ ਹੁੰਦੀ ਹੈ। ਪ੍ਰੇਮ ਦੇ ਵਿੱਚ ਆ ਕੇ ਵਾਹਿਗੁਰੂ ਪਰਮੇਸ਼ਰ ਦਾ ਹਮੇਸ਼ਾ ਜਾਪ ਜਪਣਾ, ਉਹਦਾ ਧਿਆਨ ਧਾਰਨਾ, ਤੇ ਜਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਪ੍ਰੇਮਾ ਭਗਤੀ ਸਭ ਤੋਂ ਉੱਤਮ ਮੰਨੀ ਜਾਂਦੀ ਹੈ। ਪ੍ਰੇਮ ਭਗਤ ਕਰ ਸਹਿਜ ਸਮਾਏ, ਜਿਹੜੇ ਮਹਾਂਪੁਰਖ ਰੂਪੀ ਹੰਸ ਹਨ ਉਹ ਪ੍ਰੇਮਾ ਰੂਪੀ ਭਗਤੀ ਦੇ ਵਿੱਚ ਸਹਿਜ ਸ਼ਾਂਤੀ ਦੇ ਵਿੱਚ ਸਮਾਏ ਸਮਾ ਜਾਂਦੇ ਹਨ।
1: ਸਰਵਰ ਬਹਿ ਹੰਸ ਹੰਸ ਬਹਿ ਸਾਗਰ,
0: ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਉਪਦੇਸ਼ ਦਿੰਦੇ ਹਨ, ਕਹਿੰਦੇ ਸਿੱਧੋ ਜਿਵੇਂ ਮਾਨ ਸਰੋਵਰ ਦੇ ਵਿੱਚ ਹੰਸ ਰਹਿੰਦੇ ਹਨ ਤੇ ਹੰਸਾਂ ਦਾ ਖਾਣਾ ਆਪ ਜੀ ਨੂੰ ਭਲੀ ਪ੍ਰਕਾਰ ਵਿਦਤ ਹੈ, ਕਹਿੰਦੇ ਇਸੇ ਤਰ੍ਹਾਂ ਜਿਵੇਂ ਮਾਨ ਸਰੋਵਰ ਦੇ ਕਿਨਾਰੇ ਤੇ ਮਾਨ ਸਰੋਵਰ ਵਿੱਚ ਹੰਸ ਰਹਿੰਦੇ ਨੇ ਤੇ ਇਸੇ ਤਰ੍ਹਾਂ ਜਿਹੜਾ ਮਾਨ ਸਰੋਵਰ ਹੈ ਤੇ ਉਹ ਹੰਸਾਂ ਦੇ ਵਿੱਚ ਹੈ, ਇਹਨਾਂ ਦੀ ਇਕਜੁੱਟਤਾ ਮਿਲ ਜਾਂਦੀ ਹੈ, ਇਹਨਾਂ ਦਾ ਆਪਸੀ ਮੇਲ ਹੋ ਜਾਂਦਾ ਹੈ। ਜੇ ਮਾਨ ਸਰੋਵਰ ਤੇ ਹੰਸ ਨਾ ਜਾਣ ਫਿਰ ਉਹ ਮਾਨ ਸਰੋਵਰ ਕਾਹਦਾ ਹੈ, ਉਹ ਤਾਂ ਮਾਨ ਸਰੋਵਰ ਰਿਹਾ ਹੀ ਨਾ, ਉਹ ਤਾਂ ਫਿਰ ਛੱਪੜੀ ਵਿੱਚ ਤਬਦੀਲ ਹੋ ਗਿਆ। ਕਹਿੰਦੇ ਮਾਨ ਸਰੋਵਰ ਤੇ ਹੰਸਾਂ ਦਾ ਜਾਣਾ

0: ਕਦਮੀ ਹੈ ਤੇ ਮਾਨ ਸਰੋਵਰ ਅਡੀਕ ਕਰਦਾ ਏ ਮੇਰੇ ਕੋਲੇ ਜਿਹੜੇ ਹੰਸ ਆਉਣ ਤੇ ਜਿਵੇਂ ਮਾਨ ਸਰੋਵਰ ਦੇ ਕੋਲੇ ਹੰਸ ਜਾਂਦੇ ਹਨ ਤੇ ਉਹ ਹੰਸ ਜਾ ਕੇ ਹੀਰੇ ਮੋਤੀ ਚੁੱਕਦੇ ਹਨ ਤਿਵੇਂ ਕਹਿਣ ਲੱਗੇ ਜਿਹੜਾ ਮਾਨ ਸਰੋਵਰ ਹੈ ਉਹ ਹੰਸਾਂ ਦੇ ਵਿੱਚ ਜਿਹੜਾ ਮੇਲ ਜੋਲ ਰੱਖਦਾ ਹੈ। ਇਸੇ ਪ੍ਰਕਾਰ ਜਿਹੜੇ ਮਹਾਂਪੁਰਖ ਰੂਪੀ ਹੰਸ ਹਨ ਅਕਾਲ ਪੁਰਖ ਪਰਮੇਸ਼ਰ ਰੂਪੀ ਮਾਨ ਸਰੋਵਰ ਹੈ ਕਹਿੰਦੇ, ਇਸੇ ਤਰ੍ਹਾਂ ਉਹ ਮਹਾਂਪੁਰਖ ਰੂਪੀ ਹੰਸ ਜਿਹੜੇ ਕਾਲ ਪੁਰਖ ਪਰਮੇਸ਼ਰ ਰੂਪੀ ਮਾਨ ਸਰੋਵਰ ਦੇ ਵਿੱਚ ਭੇਦ ਹੋ ਜਾਂਦੇ ਹਨ।
1: ਅਕਥ ਕਥਾ ਗੁਰ ਬਚਨੀ ਆਦਰ,
0: ਮਹਾਂਪੁਰਖ ਰੂਪੀ ਜਿਹੜੇ ਹੰਸ ਨੇ ਗੁਰੂ ਦੇ ਬਚਨਾਂ ਦਾ ਜਿਨ੍ਹਾਂ ਨੇ ਆਦਰ ਕੀਤਾ, ਗੁਰੂ ਦੇ ਬਚਨਾਂ ਦਾ ਜਿਨ੍ਹਾਂ ਨੇ ਸਤਿਕਾਰ ਕੀਤਾ, ਉਹਨਾਂ ਨੂੰ ਪ੍ਰਾਪਤ ਕੀ ਹੋਇਆ ਹੈ? ਅਕਥ ਕਥਾ, ਉਹਨਾਂ ਨੂੰ ਕਥਨ ਤੋਂ ਰਹਿਤ ਜਿਹੜੀ ਕਥਾ ਪ੍ਰਾਪਤ ਹੋ ਗਈ ਹੈ, ਗੁਰ ਅਮਰਦਾਸ ਕੀ ਅਕਥ ਕਥਾ ਹੈ। ਇਸ ਤਰ੍ਹਾਂ ਜਿਹੜੀ ਕਥਨ ਤੋਂ ਰਹਿਤ ਕਥਿਆ ਹੈ ਉਹ ਪ੍ਰਾਪਤ ਹੋ ਗਈ ਹੈ।
1: ਸੁਨ ਮੰਡਲ ਇੱਕ ਜੋਗੀ ਬੈਸੇ,
0: ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ, ਸਿੱਧੋ ਜਿਵੇਂ ਇੱਕ ਸੁੰਡ ਮੰਡਲ ਦੇ ਅੰਦਰ, ਕਹਿੰਦੇ ਸੁਨ ਮੰਡਲ ਤੋਂ ਭਾਵ ਦਸਵੇਂ ਦੁਆਰ ਦੇ ਅੰਦਰ ਇੱਕ ਜੋਗੀ ਬੈਠ ਜਾਣਾ ਕੀਤਾ ਹੈ ਤੇ ਜੋਗੀ ਜਿਹੜਾ ਹੈ ਉਸਨੇ ਆਪਣੇ ਦਸਮ ਦੁਆਰ ਨੂੰ ਸਵਾਸ ਚੜਾ ਲੈਣੇ ਕੀਤੇ ਹਨ। ਜਿਵੇਂ ਸੰਤੋਖ ਸਰ ਸਰੋਵਰ ਦੀ ਸੇਵਾ ਹੋ ਰਹੀ ਹੈ, ਇੱਥੇ ਵੀ ਸੰਤੋਖੇ ਨਾਮੀ ਜੋਗਾ ਜੋਗੀ ਜਿਹੜਾ ਦਸਮ ਦੁਆਰ ਨੂੰ ਸਵਾਸ ਚੜਾ ਕੇ ਬੈਠਾ ਸੀਗਾ। ਆਪ ਜੀ ਸਾਰੇ ਇਤਿਹਾਸ ਤੋਂ ਜਾਣੂ ਹੋ ਕਿਸ ਤਰ੍ਹਾਂ ਸਿੱਖਾਂ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਤਾਈਂ ਬੇਨਤੀ ਕੀਤੀ, ਮਹਾਰਾਜ ਇੱਕ ਮੱਠ ਨਿਕਲਿਆ ਹੈ ਉਹਦੇ ਵਿੱਚ ਇੱਕ ਜੋਗੀ ਹੈ ਜਿਹੜਾ ਜਿਹਦੀ ਆਰਜਾ ਬੜੀ ਲੰਬੀ ਹੈ, ਜਿਹੜਾ ਦਸਮ ਦੁਆਰ ਦੇ ਵਿੱਚ ਆਪਣੇ ਸਵਾਸ ਚੜਾ ਕੇ ਬੈਠਾ ਹੈ। ਮਹਾਰਾਜ ਜੀ ਕਹਿੰਦੇ, ਸਿੱਖੋ ਇਹਦੀਆਂ ਤਲੀਆਂ ਦੇ ਉੱਪਰ ਮਾਲਿਸ਼ ਕਰੋ, ਉਹਦੇ ਦਸਮ ਦੁਆਰ ਤੋਂ ਜਿਹੜੇ ਸਵਾਸ ਤਾਰਨਾ ਕੀਤੇ। ਉਸਨੇ ਪਹਿਲਾਂ ਪੁੱਛਿਆ ਸੀ ਕਲਯੁੱਗ ਦੇ ਵਿੱਚ ਗੁਰੂ ਕੌਣ ਹੈ, ਸਿੱਖਾਂ ਨੇ ਕਿਹਾ ਸੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਗੱਦੀ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਹਨ। ਇਹ ਸੰਤੋਖਾ ਨਾਮ ਜੋਗੀ ਜਿਹੜਾ ਹੱਸ ਪਿਆ ਤੇ ਸਿੱਖਾਂ ਨੇ ਪੁੱਛਿਆ ਸੀ ਕਾਰਨ ਕੀ, ਕਹਿੰਦਾ ਮਹਾਰਾਜ ਸਿੱਖੋ ਹੁਣ ਮੇਰੀ ਮੋਕਸ਼ ਹੋ ਜਾਵੇਗੀ, ਮੇਰੀ ਮੁਕਤੀ ਹੋ ਜਾਵੇਗੀ, ਕਿਉਂਕਿ ਗੁਰੂ ਨੇ ਹੀ ਮੇਰੀ ਮੁਕਤੀ ਕਰਨੀ ਹੈ। ਇਸ ਤਰ੍ਹਾਂ ਖਾਲਸਾ ਜੀ ਜਿਹੜੇ ਪੁਰਾਣੇ ਜੋਗੀ ਸਨ ਉਹ ਦਸਮ ਦੁਆਰ ਦੇ ਵਿੱਚ ਜਾ ਕਰਕੇ ਆਪਣੇ ਸਵਾਸਾਂ ਨੂੰ ਚੜਾ ਲੈਂਦੇ ਸਨ, ਫਿਰ ਕਈ ਕਈ ਸਾਲ ਹਜ਼ਾਰਾਂ ਸਾਲ ਉਹ ਆਪਣੇ ਸਰੀਰ ਨੂੰ ਰੱਖਦੇ ਸਨ। ਮਹਾਰਾਜ ਪਾਤਸ਼ਾਹ ਜੀ ਨੇ ਕਿਹਾ ਸੀਗਾ ਇਹਦੇ ਨਾਲ ਵੀ ਮੁਕਤੀ ਪ੍ਰਾਪਤ ਨਹੀਂ ਹੁੰਦੀ। ਮਹਾਰਾਜ ਜੀ ਕਹਿੰਦੇ ਕਿਹੋ ਜਿਹਾ ਯੋਗ ਕਮਾਓ। ਇੱਕ ਜੋਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲੇ ਸ੍ਰੀ ਆਨੰਦਪੁਰ ਸਾਹਿਬ ਆਇਆ ਤੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆ ਕੇ ਬੈਠ ਗਿਆ। ਮਹਾਰਾਜ ਪਾਤਸ਼ਾਹ ਜੀ ਦੇ ਤਾਂ ਹੀ ਹੋਰ ਬੜੇ ਸਵਾਲ ਜਵਾਬ ਕੀਤੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਸੀ, ਰੇ ਮਨ ਇਹ ਬਿਦ ਯੋਗ ਕਮਾਓ, ਸਿੰਘੀ ਸਾਚ ਅਕਪਟ ਕੰਠਲਾ ਧਿਆਨ ਬਭੂਤ ਚੜਾਓ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸੱਚ ਆਪਣੇ ਹਿਰਦੇ ਵਿੱਚ ਧਾਰਨ ਕਰ। ਮਹਾਰਾਜ ਜੀ ਕਹਿੰਦੇ ਚੰਗੇ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਲੈ ਕੇ ਆ, ਉਹ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਨਾਮ ਜਪਣਾ ਉਹਦੀ ਬਭੂਤੀ ਲਾਉਣਾ ਕਰ। ਮਹਾਰਾਜ ਜੀ ਨੇ ਇਸ ਤਰ੍ਹਾਂ ਜੋਗੀਆਂ ਨੂੰ ਉਪਦੇਸ਼ ਦਿੱਤਾ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਸੁਨ ਮੰਡਲ ਜਿਹੜੇ ਦਸਮ ਦੁਆਰ ਦੇ ਵਿੱਚ ਇੱਕ ਜੋਗੀ ਆਪਣੇ ਦਸਮ ਦੁਆਰ ਦੇ ਵਿੱਚ ਸਵਾਸਾਂ ਨੂੰ ਚੜਾ ਕੇ ਬੈਠ ਜਾਂਦੇ ਹਨ।
1: ਨਾਰ ਨਾ ਪੁਰਖ ਕਹੋ ਕੋ ਕੈਸੇ,
0: ਤੇ ਫਿਰ ਉਹ ਜੋਗੀ ਨਾ ਨਾਰ ਇਸਤਰੀਆਂ ਦੇ ਵਿੱਚ ਆਉਂਦੇ ਨੇ ਨਾ ਪੁਰਖਾਂ ਦੇ ਵਿੱਚ ਆਉਂਦੇ ਹਨ। ਕਹੋ ਕਉ ਕੈਸੇ, ਉਹਨਾਂ ਨੂੰ ਕਿਸ ਤਰ੍ਹਾਂ ਬਿਆਨ ਕੀਤਾ ਜਾਵੇ? ਹੇ ਭਾਈ, ਇਸੇ ਤਰ੍ਹਾਂ ਜਿਹੜੇ ਮਹਾਂਪੁਰਖ ਤੱਤ ਬੇਤੇ ਹਨ, ਜਿਹੜੇ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਦੇ ਅੰਦਰ, ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਧਿਆਨ ਦੇ ਵਿੱਚ ਸਦਾ ਲਵਲੀਨ ਰਹਿੰਦੇ ਹਨ, ਉਹ ਪਰਮਾਤਮਾ ਦੇ ਅੰਦਰ ਭੇਦ ਹੋ ਜਾਂਦੇ ਨੇ। ਆਤਮਾ ਪਰਾਤਮਾ ਇੱਕੋ ਕਰ, ਜਿਹੜੇ ਇੱਕ ਰੂਪ ਹੋ ਜਾਂਦੇ ਹਨ, ਫਿਰ ਉਹਨਾਂ ਨੂੰ ਕੀ ਇਸਤਰੀ ਕਹੀਏ ਜਾਂ ਪੁਰਖ ਕਹੀਏ, ਕਿਉਂਕਿ ਉਹ ਪਰਮਾਤਮਾ ਰੂਪ ਹੋ ਗਏ ਹਨ।
1: ਪ੍ਰਭਵਣ ਜੋਤ ਰਹੇ ਲੇਵਲਾਈ,
0: ਕਾਲ ਪੁਰਖ ਪਰਮੇਸ਼ਰ ਜਿਹੜਾ ਹੈ ਉਹ ਤ੍ਰੈ ਭਵਣ तन जेड़े भवन ने पताल लोक है, मात लोक है, स्वर्ग लोक है। जा इसनू विद्वाना ने यह भी मन्या त्रै भवन भाव जागृत अवस्था, सुफन अवस्था ते सुखशोषपत अवस्था जिहड़ी है, यह तीन अवस्था मनिया जांदियां ने। यह त्रै भवन जोत, यह तिना भवना के अंदर वह परमात्मा की जिहड़ी जोत है, जोत नाम हुंदा प्रकाश दा, वह परमात्मा की जिहड़ी प्रकाश है, जोत है। कहिंदे उस जोत के अंदर काल पुरख परमेश्वर के जिहड़े वाहिगुरु जी के सिख हन, वह सदा ही लिव ला के अपनी बिरती नूं ला के रहे रहिंदे हन।
1: सुर नर नाथ सच्चे सरणाई,
0: सुर नाम देवत्यां दा हुंदा, नर नाम पुरशां दा हुंदा, नाथ नाम जिहड़े नौ नाथ मन्ने जांदे हन, ये सारे ही जिहड़ा सच्चा काल पुरख परमेश्वर ओदी सरनाई शरण दे विच हन।
1: आनंद मूल अनाथ अधारी,
0: सिद्धां ने धन गुरु नानक देव महाराज जी नूं फिर प्रश्न किया। सिद्ध कहिंदे गुरु नानक देव साहिब जी महाराज जिहड़ा ओ काल पुरख परमेश्वर है, फिर ओ किहो जिहा वरताओ वरतौंदा, ओदा रूप किहो जिहा है। धन गुरु नानक देव साहब जी महाराज जी सिद्धा नूं कहिंदे ओ आनंद रूप है, उत्थे आनंद दा वरतारा वरत रहा है, ओ मूल मुढ़ रूप है, ओ नाथ जतीमां दा मालक है, आधारी आसरा रूप है।
1: गुरमुख भगत सहज बीचारी,
0: जेड़े गुरमुख भगत हन ओ अपनी सहज शांति दे नाल विचार करके ओदे विच अपनी बिरती नूं लाउंदे हन।
1: भगत वशल भै काटण हारे,
0: गुरु नानक देव साहिब जी महाराज सिद्धा नूं उपदेश दिंदे ने ओ काल पुरख जिहड़ा परमेश्वर है ओ भगत वशल है। वशल तो भावन दा प्यारा, ओ भगतां दा बड़ा प्यारा है। भय काटन हारे, सत प्रकार दा डर हुंदा है, ओ अपने भगतां दा जिहड़ा सत प्रकार दा डर है ओ कट दिंदा है। अपने भगतां दे हिरदे दे अंदर किसी प्रकार दा डर नहीं रहण दिंदा, ओ अपने भगतां दी आप आ के इज्जत पैज नूं रखदा है। जिवें मुल्तान दी धरती ते भगत प्रहलाद जी दी अकाल पुरख परमेश्वर ने रखिया कीती। असी बचन हजूर जी दे पढ़दे हां, हर जुग जुग भगत उपाया, पैज रखदा आया, राम राजे हर नाक्ष दुष्ट हर मारिया प्रहलाद उतार। क्योंकि प्रहलाद भगत नूं उपार उतारा करना कीता, थम दे विच्चों पाड़ के काल पुरख परमेश्वर ने नरसिंह रूप अपना प्रगट कीता। ते असी तां इस तरह सोचदे आ, मात पिता बिन बाल ना होई, माता ते पिता दी उत्पत्ति तो बिना मनुख दा जन्म ही नहीं हुंदा। पर काल पुरख जिहड़ा परमेश्वर है, उन्हें थम नूं पाड़ के अपने प्यारे भगत, भगत वशल अपने भगतां दा प्यारा ना, हर थां ते अपने भगतां दी रक्षा करदा है। इसे प्रकार भगत प्रहलाद जी दी भी ओह काल पुरख परमेश्वर ने रक्षा कीती। भय काटन हारे, अपने भगतां दा सत तरां दा जिहड़ा डर सी उस नूं कट देना कीता जी।
1: होमै मार मिले भगतारे,
0: ते इसे प्रकार उन्हां दे अंदरों जिहड़ी होमे दा रोग सीगा, होमे नूं मार के मिले भगतारे, ते वाहिगुरु परमेश्वर दे जिहड़े चरण सन ओह अपने धारे हिरदे दे विच वसाउणा कीते।
1: अनेक जतन कर काल संताए,
0: धन श्री गुरु नानक देव साहिब जी महाराज जी कहिंदे सिद्धो इह तां जिहड़े गुरमुख जन सन, इह जिहड़े महापुरख रूपी हंस सन, उन्हां दी गल है। हुण जिहड़े मनमुख हुंदे ने, पामर पुरश हुंदे ने, ओह किहो जिहे सुभाअ दे मालक हुंदे ने। कहिंदे जिहड़े पामर पुरश मनमुख पुरश हुंदे ने, कहिंदे अनक जतन कर, अनेकां ही जतन करदे हन, काल संताए, फिर भी काल नाम जिहड़ी मौत है उन्हां नूं संताए दुखी दिंदी है। ओह मौत नूं सोच सोच के दुखी हुंदे हन, किते सानूं मौत ना आ जाए, किते सानूं मौत ना आ जाए। कहिंदे इह पामर पुरश मनमुखां दी निशानी है।
1: मरण लिखाए मंडल मैं आए,
0: पर इह नहीं पामर पुरशां नूं पता वी भाई ओह काल पुरख परमेश्वर दी दरगाह दे विच मरना लिखा के, ਫੇਰ ਇਸ ਮੰਡਲ ਗੋਲਾਕਾਰ ਦੇ ਵਿੱਚ ਤੂੰ ਪ੍ਰਵੇਸ਼ ਹੋਇਆ ਹੈ।
1: ਜਨਮ ਪਦਾਰਥ ਦੁਬਿਦਾ ਖੋਵੈ,
0: ਧੰਨ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਉਚਾਰਨ ਕਰਦੇ ਹਨ, ਦੁਬਿਦਾ ਖੋਵੈ। ਹੇ ਭਾਈ, ਜਿਨ੍ਹਾਂ ਦੇ ਅੰਦਰ ਦੁਬਿਦਾ ਪਈ ਹੋਈ ਹੈ, ਜਿਨ੍ਹਾਂ ਦੇ ਅੰਦਰ ਈਰਖਾ ਪਈ ਹੋਈ ਹੈ, ਜਿਨ੍ਹਾਂ ਪੁਰਸ਼ਾਂ ਦੇ ਅੰਦਰ ਮੈਂ ਮੇਰੀ ਸਾੜਾ ਪਾੜਾ ਨਿੰਦਿਆ ਚੁਗਲੀ ਵੀਰ ਈਰਖਾ ਜੈਲਸੀ ਹੈ, ਦੁਬਿਦਾ ਹੈ, ਮਹਾਰਾਜ ਪਾਤਸ਼ਾਹ ਜੀ ਕਹਿੰਦੇ ਜਨਮ ਪਦਾਰਥ, ਉਹਨਾਂ ਨੇ ਭਾਈ ਆਪਣਾ ਜਿਹੜਾ ਜਨਮ ਪਦਾਰਥ ਹੈ ਉਹ ਖੋਵੈ ਨਾਸ ਕਰ ਲੈਣਾ ਕੀਤਾ ਹੈ।
1: ਆਪ ਨਾ ਚੀਨ ਸਾ ਭਰਾਵੇਂ ਭਰਾਵੇਂ ਰੋਵੈ,
0: ਕਹਿੰਦੇ ਉਹਨਾਂ ਮਨਮੁੱਖਾਂ ਨੇ ਆਪਣੇ ਆਪ ਨੂੰ ਚੀਨ ਸਜਾਣਿਆ ਨੀ ਗਾ, ਉਹਨਾਂ ਨੇ ਆਤਮਾ ਨੂੰ ਕਦੇ ਪੁੱਛਿਆ ਹੀ ਨੀ ਗਾ ਵੀ ਪਰਮਾਤਮਾ ਦੇ ਨਾਲ ਮੇਲ ਕਦੇ ਹੋਵੇਗਾ, ਆਪਣੇ ਆਪ ਦੀ ਕਦੇ ਖੋਜ ਹੀ ਨਹੀਂ ਕੀਤੀ ਮਨਮੁੱਖ ਪਾਮਰ ਪੁਰਸ਼ਾਂ ਨੇ, ਉਹ ਤਾਂ ਆਪ ਨਾ ਚੀਨਸ ਆਪਣੇ ਆਪ ਨੂੰ ਜਾਣਿਆ ਹੀ ਨੀ ਗਾ, ਤੇ ਫਿਰ ਭਰਮ ਭਰਮ ਰੋਵੈ। ਪੰਜ ਤਰ੍ਹਾਂ ਦਾ ਭੇਦ ਭਰਮ ਮੰਨਿਆ ਵਿਦਵਾਨਾਂ ਨੇ, ਭੇਦ ਭਰਮ ਕਰਤੱਤਿਆ ਭਰਮ ਪੁਣ ਸੰਗ ਭਰਮ ਵਿਕਾਰ, ਬ੍ਰਹਮ ਇਤਰ ਜਗ ਸਤ ਹੈ ਪੰਚੋ ਭਰਮ ਸੰਸਾਰ। ਇਹ ਭਾਈ ਜਿਹੜਾ ਪੰਜ ਤਰ੍ਹਾਂ ਦਾ ਭਰਮ ਆ ਉਹ ਕਰ ਕਰਕੇ ਰੋਵੈ ਰੋਂਦੇ ਹਨ, ਇੱਥੇ ਸਾਰਾ ਸੰਸਾਰ ਹੀ ਰੋਂਦਾ ਗਿਆ। ਜੋ ਰਾਜੇ ਮਹਾਰਾਜੇ ਲੋਕ ਹੋਏ ਹਨ ਉਹ ਸਾਰੇ ਭਰਮ ਦੇ ਵਿੱਚ ਪਏ ਹੋਏ ਰੋਂਦੇ ਜਾਂਦੇ ਹਨ। ਮਨਮੁਖ ਪਾਮਰ ਪੁਰਸ਼
1: ਕਹਿਤਾ ਪੜਤਾ ਸੁਣਤਾ ਏਕ,
0: ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਜਿਹੜੇ ਮਹਾਂਪੁਰਖ ਹਨ, ਜਿਹੜੇ ਮਹਾਂਪੁਰਖ ਰੂਪੀ ਹੰਸ ਹਨ, ਫਿਰ ਉਹ ਕੀ ਕਰਦੇ ਹਨ? ਹੇ ਭਾਈ, ਉਹ ਸੁਣ ਤੋਂ ਏਕ, ਕਹਿੰਦੇ ਏਕ ਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਕੰਨਾਂ ਦੁਆਰਾ ਸੁਣਦੇ ਹਨ, ਉਹ ਕੰਨਾਂ ਦੁਆਰਾ ਨਿੰਦਿਆ ਨਹੀਂ ਸੁਣਦੇ, ਵੇ ਕਿੰਨਾ ਕੰਨਾਂ ਦੁਆਰਾ ਚੁਗਲੀ ਨਹੀਂ ਸੁਣਦੇ। ਜਿਹੜੇ ਮਹਾਂਪੁਰਖ ਹੁੰਦੇ ਨੇ ਸੁਣ ਤੋਂ ਏਕ, ਏਕ ਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਸੁਣਦੇ ਹਨ, ਫਿਰ ਪੜ੍ਹ ਤੋਂ ਉਹ ਪਠਨ ਕਰਦੇ ਹਨ, ਫਿਰ ਕਹਿ ਤੋਂ ਉਹ ਕਹਿੰਦੇ ਹਨ ਆਪਣੀ ਰਸਨਾ ਤੋਂ, ਭਾਵ ਆਪਣੀ ਰਸਨਾ ਤੋਂ ਵੀ ਰੱਬ ਰੱਬ ਦਾ ਨਾਮ ਉਚਾਰਨ ਕਰਦੇ ਹਨ। ਇਹਨਾਂ ਇੰਦਰੀਆਂ ਦੇ ਦੁਆਰਾ ਉਹ ਕੰਮ ਲੈਂਦੇ ਨੇ, ਅੱਖਾਂ ਤੋਂ ਰੱਬ ਦੇ ਵਾਹਿਗੁਰੂ ਜੀ ਦੇ ਦਰਸ਼ਨ ਕਰਦੇ ਨੇ, ਇਸੇ ਪ੍ਰਕਾਰ ਰਸਨਾ ਤੋਂ ਉਹ ਵਾਹਿਗੁਰੂ ਜੀ ਦਾ ਨਾਮ ਜਪਦੇ ਨੇ, ਤੇ ਇਸੇ ਤਰ੍ਹਾਂ ਖਾਲਸਾ ਜੀ ਉਹ ਇੰਦਰੀਆਂ ਤੋਂ ਲੈ ਕਰਕੇ ਵਾਹਿਗੁਰੂ ਪ੍ਰਮਾਤਮਾ ਵਾਹਿਗੁਰੂ ਪਰਮੇਸ਼ਰ ਦੀ ਉਸਤਤੀ ਕਰਾਉਂਦੇ ਨੇ। ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਪੌੜੀ ਉਚਾਰਨ ਕੀਤੀ ਹੈ ਸਾਡੇ ਇੰਦਰੀਆਂ ਨੂੰ ਸੰਬੋਧਨ ਹੋ ਕੇ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਧ੍ਰਿਗ ਸਿਰ ਜੋ ਗੁਰ ਨਾ ਨਿਵੈ, ਗੁਰ ਲੱਗੇ ਨਾ ਚਰਨੀ, ਧ੍ਰਿਗ ਲੋਇਨ ਗੁਰ ਦਰਸ ਬੈਨ ਵੇਖੈ ਪਰ ਤਰਨੀ, ਧ੍ਰਿਗ ਜੇਵਾ ਗੁਰ ਸ਼ਬਦ ਬੈਨ ਹੋਰ ਮੰਤਰ ਸਿਮਰਨੀ। ਹੇ ਭਾਈ, ਜਿਹੜੀਆਂ ਸਾਡੀਆਂ ਅੱਖਾਂ ਨੇ ਜੇ ਪਰਾਏ ਰੂਪ ਨੂੰ ਤੱਕਦੀਆਂ ਨੇ ਤੇ ਇਹ ਅੱਖਾਂ ਨੂੰ ਵੀ ਲਾਣਤਾ ਨੇ, ਤਰਕਾਰ ਇਹਨਾਂ ਅੱਖਾਂ ਨੂੰ। ਜੇ ਸਾਡਾ ਸਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਬਿਨਾਂ ਹੋਰ ਕਿਸੇ ਮੜੀ ਮਸਾਣੀ ਕਿਸੇ ਗੁੱਗੇ ਪੀਰ ਦੀ ਜਗ੍ਹਾ ਤੇ ਜਾ ਕੇ ਟਿਕਦਾ ਤੇ ਇਹ ਮੱਥੇ ਨੂੰ ਵੀ ਲਾਣਤ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਗੁਰੂ ਦੇ ਮੂਲ ਮੰਤਰ ਤੋਂ ਬਿਨਾਂ, ਗੁਰੂ ਦੀ ਬਾਣੀ ਤੋਂ ਬਿਨਾਂ ਜੇ ਸਾਡੀ ਜੀਵ ਹੋਰ ਕੋਈ ਮੰਤਰ ਜਪਦੀ ਹੈ ਤੇ ਫਿਰ ਇਹ ਜੀਵ ਨੂੰ ਵੀ ਤਰਕਾਰ ਹੈ। ਭਾਈ ਸਾਹਿਬ ਜੀ ਕਹਿੰਦੇ ਵਿਣ ਸੇਵਾ ਧ੍ਰਿਗ ਹੱਥ ਪੈਰ ਹੋਰ ਨੇਫਲ ਕਰਨੀ, ਪੀਰ ਮਰੀਦਾ ਪਿਰ ਹੜੀ ਸਤਿਗੁਰ ਸੁਖ ਸ਼ਰਨੀ। ਹੇ ਭਾਈ, ਜੇ ਸਾਡੇ ਹੱਥ ਪੈਰ ਸੇਵਾ ਨਹੀਂ ਨਾ ਕਰਦੇ ਫਿਰ ਭਾਈ ਇਹ ਹੱਥ ਪੈਰ ਵੀ ਤਰਕਾਰ ਹੈ ਇਹਨਾਂ ਨੂੰ, ਇਹਨਾਂ ਨੂੰ ਲਾਣਤ ਹੈ, ਇਹਦੇ ਨਾਲ ਤਾਂ ਕੋਈ ਪਿੰਗਲਾ ਹੀ ਬਣ ਜਾਂਦਾ, ਤੇ ਇਹ ਹੱਥਾਂ ਪੈਰਾਂ ਦੇ ਨਾਲ ਵੀ ਸਾਨੂੰ ਸੇਵਾ ਕਰਨੀ ਚਾਹੀਦੀ ਹੈ। ਜਿਹੜੇ ਗੁਰਮੁਖ ਹੁੰਦੇ ਹਨ, ਹੇ ਭਾਈ, ਉਹ ਪਰਮਾਤਮਾ ਜਿਹੜਾ ਇੱਕ ਹੈ ਉਹਦੇ ਨਾਮ ਨੂੰ ਸੁਣਦੇ ਹਨ, ਆਪਣੀ ਰਸਨਾ ਤੋਂ ਕਹਿੰਦੇ ਹਨ, ਆਪਣੀ ਰਸਨਾ ਤੋਂ ਪੜੋ ਪਠਨ ਕਰਦੇ ਹਨ।
1: ਧੀਰਜ ਧਰਮ ਧਰਣੀ ਧਰ ਟੇਕ,
0: ਧਰਨੀ ਧਰ ਜਿਹੜਾ ਪ੍ਰਮਾਤਮਾ ਕਾਲ ਪੁਰਖ ਪਰਮੇਸ਼ਰ ਹੈ, ਕਹਿੰਦੇ ਜਿਹੜੇ ਮਹਾਂਪੁਰਖ ਰੂਪੀ ਹੰਸ ਹਨ ਉਹ ਕਾਲ ਪੁਰਖ ਪਰਮੇਸ਼ਰ ਦਾ ਟੇਕ ਲੈਂਦੇ ਨੇ। ਟੇਕ ਦਾ ਅਰਥ ਹੁੰਦਾ ਆਸਰਾ, ਜਿਵੇਂ ਇੱਕ ਬੱਚੇ ਨੂੰ ਮਾਂ ਦਾ ਆਸਰਾ ਹੁੰਦਾ, ਜਿਵੇਂ ਅੰਨੇ ਨੂੰ ਡੰਗੋਰੀ ਦਾ ਆਸਰਾ ਹੁੰਦਾ, ਜਿਵੇਂ ਹਜ਼ੂਰ ਜੀ ਦੇ ਬਚਨ ਆਉਂਦੇ ਨੇ ਨਿਰਧਨ ਕੋ ਧਨ ਅੰਧਲੇ ਕੋ ਟਿਕ ਮਾਤ ਦੂਧ ਜੈਸੇ ਬਾਲੇ, ਜਿਵੇਂ ਕੰਗਾਲ ਬੰਦੇ ਨੂੰ ਮਾਇਆ ਮਿਲ ਜਾਵੇ ਨਾ ਉਹਦੇ ਵਾਸਤੇ ਮਾਇਆ ਦਾ ਆਸਰਾ ਹੁੰਦਾ, ਉਹਦਾ ਮਕਾਨ ਪੈ ਜਾਂਦਾ ਏ, ਉਹਦੀ ਧੀ ਦਾ ਵਿਆਹ ਹੋ ਜਾਂਦਾ ਏ, ਜਿਵੇਂ ਕੰਗਾਲ ਬੰਦੇ ਨੂੰ ਮਾਇਆ ਮਿਲ ਜਾਵੇ ਉਹਨੂੰ ਮਾਇਆ ਆਸਰਾ ਏ, ਅੰਨੇ ਬੰਦੇ ਨੂੰ ਡੰਗੋਰੀ ਮਿਲ ਜਾਵੇ ਤੇ ਉਹਨੂੰ ਡੰਗੋਰੀ ਦਾ ਆਸਰਾ ਏ, ਕਹਿੰਦੇ ਬਾਲਕ ਨੂੰ ਮਾਂ ਦਾ ਦੁੱਧ ਮਿਲ ਜਾਵੇ ਤਾਂ ਉਹ ਆਸਰਾ ਏ। ਕਹਿੰਦੇ ਇਸੇ ਤਰ੍ਹਾਂ ਜਿਹੜੇ ਮਹਾਂਪੁਰਖ ਹੁੰਦੇ ਨੇ ਨਾ, ਉਹ ਕਾਲ ਪੁਰਖ ਪਰਮੇਸ਼ਰ ਦਾ ਉਹਨਾਂ ਨੂੰ ਨਾਮ ਮਿਲ ਜਾਵੇ, ਉਹਨਾਂ ਨੂੰ ਨਾਮ ਦਾ ਆਸਰਾ ਹੁੰਦਾ ਹੈ। ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਹੁੰਦੇ ਨੇ, ਧਰਨੀ ਧਰ ਟੇਕ, ਜਿਹੜਾ ਧਰਨੀ ਧਰ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਹੈ ਉਹਦਾ ਟੇਕ, ਉਹਦਾ ਆਸਰਾ ਲੈ ਕੇ ਧੀਰਜ ਧਰਮ, ਫਿਰ ਧੀਰਜ ਦੇ ਨਾਲ ਉਹ ਧਰਮ ਦੇ ਵਿੱਚ ਜਿਹੜੇ ਪ੍ਰਵੇਸ਼ ਹੋ ਜਾਂਦੇ ਹਨ, ਧਰਮੀ ਬਣ ਜਾਂਦੇ ਹਨ।
1: ਜਾਤ ਸਤ ਸੰਜਮ ਹਿਰਦੈ ਸਮਾਏ,
0: ਭਾਈ ਫਿਰ ਉਹ ਜਿਹੜੇ ਜਤ ਰੱਖਣਾ, ਸਤ ਰੱਖਣਾ, ਸੰਜਮ ਰੱਖਣਾ ਪਿਆ, ਇਹ ਬਹੁਤ ਜ਼ਰੂਰੀ। ਜਿਹੜੇ ਮਹਾਂਪੁਰਖ ਨੇ ਉਹ ਜਤ ਰੱਖਣਾ ਭਾਈ, ਉਹ ਕਛਹਿਰੇ ਦੇ ਜਤੀ ਹੋਣੇ ਚਾਹੀਦੇ ਹਨ। ਇਸੇ ਤਰ੍ਹਾਂ ਭਾਈ ਉਹ ਸਤ ਰੱਖਣ ਦੇ ਹੋਣੇ ਚਾਹੀਦੇ ਹਨ, ਉਹ ਸੰਜਮੀ ਹੋਣੇ ਚਾਹੀਦੇ ਹਨ। ਜਿੰਨੇ ਵੀ ਉਹਨਾਂ ਨੂੰ ਪਦਾਰਥ ਮਿਲਦੇ ਹਨ, ਉਹ ਪਦਾਰਥ ਵਿੱਚ ਹੀ ਸੰਜਮ ਰੱਖਣ, ਉਹ ਕਿਸੇ ਦੇ ਪਰਾਏ ਪਦਾਰਥਾਂ ਦੇ ਉੱਪਰ ਨਿਗਾਹ ਨਾ ਰੱਖਣ, ਪਰਾਏ ਪਦਾਰਥਾਂ ਦੇ ਉੱਪਰ ਝਾਕ ਨਾ ਰੱਖਣ। ਕਹਿੰਦੇ ਇਸੇ ਤਰ੍ਹਾਂ ਉਹ ਹਿਰਦੇ ਸਮਾਏ, ਹਿਰਦੇ ਵਿੱਚ ਸਮਾ ਜਾਂਦੇ ਹਨ।
1: ਚੌਥੇ ਪਦ ਕਾ ਦੇ ਮਨ ਪਤੀ ਆਏ,
0: ਜਿਨ੍ਹਾਂ ਮਹਾਂਪੁਰਖਾਂ ਦੇ ਮਨ ਦੇ ਵਿੱਚ ਕਾਲ ਪੁਰਖ ਪਰਮੇਸ਼ਰ ਦਾ ਪਤਿਆਏ ਆ ਜਾਏ, ਪਤਿਆਏ ਨਾਮ ਭਰੋਸੇ ਦਾ ਹੁੰਦਾ ਏ। ਜਿਨ੍ਹਾਂ ਮਹਾਂਪੁਰਖਾਂ ਦੇ ਹਿਰਦੇ ਵਿੱਚ ਭਰੋਸਾ ਬੱਝ ਜਾਵੇ ਕਾਲ ਪੁਰਖ ਪਰਮੇਸ਼ਰ ਦੇ ਪ੍ਰਤੀ, ਖਾਲਸਾ ਜੀ ਉਹ ਚੌਥਾ ਪਦ ਪ੍ਰਾਪਤ ਹੋ ਜਾਂਦਾ, ਜਿਸ ਨੂੰ ਤੁਰਿਆ ਅਵਸਥਾ ਬੋਲਦੇ ਹਨ। ਖਾਲਸਾ ਜੀ ਤੁਰਿਆ ਅਵਸਥਾ ਉਹਨਾਂ ਮਹਾਂਪੁਰਖਾਂ ਨੂੰ ਪ੍ਰਾਪਤ ਹੋ ਜਾਂਦੀ ਹੈ, ਜਿਸ ਦੇ ਬਾਰੇ ਸਤਿਗੁਰੂ ਜੀ ਕਹਿੰਦੇ, ਅੰਤਰ ਸੁਨੰਗ, ਬਾਹਰ ਸੁਨੰਗ, ਤਰੈ ਭਵਨ ਸੁਨਮ ਸੁਨੰਗ, ਚੌਥੇ ਸੁਨੇ ਜੋ ਨਰ ਜਾਣੇ ਤਾਂ ਕੋ ਪਾਪ ਨਾ ਪੁੰਨੰਗ। ਜਿਹੜੇ ਚੌਥੀ ਅਵਸਥਾ ਦੇ ਮਾਲਕ ਬਣ ਜਾਂਦੇ, ਤੁਰਿਆ ਅਵਸਥਾ ਦੇ ਮਾਲਕ ਬਣ ਜਾਂਦੇ ਹਨ, ਉਹਨਾਂ ਨੂੰ ਪਾਪ ਪੁੰਨ ਕਦੇ ਨਹੀਂ ਲੱਗਦਾ ਜੀ।
1: ਸਾਚੇ ਨਿਰਮਲ ਮੈਲ ਨਾ ਲਾਗੈ,
0: ਜਿਹੜੇ ਭਾਈ ਸੱਚੇ ਕਾਲ ਪੁਰਖ ਪਰਮੇਸ਼ਰ ਦੇ ਨਾਮ ਦੇ ਵਿੱਚ ਜਿਹੜੇ ਲਵਲੀਨ ਹੋ ਜਾਂਦੇ ਨੇ, ਉਹ ਹਮੇਸ਼ਾ ਨਿਰਮਲ ਹੋ ਜਾਂਦੇ ਨੇ, ਉੱਜਲ ਹੋ ਜਾਂਦੇ ਨੇ। ਉਹ ਜੀਓ ਨਿਰਮਲ, ਬਾਹਰੋਂ ਨਿਰਮਲ, ਉਹ ਅੰਦਰੋਂ ਵੀ ਨਿਰਮਲ ਹੁੰਦੇ ਨੇ, ਬਾਹਰੋਂ ਵੀ ਨਿਰਮਲ ਹੁੰਦੇ ਨੇ। ਐ ਨਹੀਂ ਕਿ ਬਾਹਰੋਂ ਤਾਂ ਉਹ ਲਿਪ ਪੋਚ ਕੇ ਚੰਗੇ ਸੋਹਣੇ ਕੱਪੜੇ ਪਾ ਕੇ, ਸੋਹਣਾ ਆਪਣੇ ਟੌਰ ਟੱਪਾ ਕੱਢ ਕੇ, ਅੰਦਰੋਂ ਉਹ ਖੋਟੇ ਹੋਣ, ਅੰਦਰੋਂ ਉਹ ਈਰਖਾ ਦੇ ਨਾਲ ਭਰੇ ਹੋਣ, ਇਹ ਨਹੀਂ। ਜਿਹੜੇ ਮਹਾਂਪੁਰਖ ਹੁੰਦੇ ਨੇ ਉਹ ਅੰਦਰੋਂ ਵੀ ਨਿਰਮਲ ਹੁੰਦੇ ਨੇ ਤੇ ਬਾਹਰੋਂ ਵੀ ਨਿਰਮਲ ਹੁੰਦੇ ਹਨ, ਤੇ ਫਿਰ ਉਹ ਗੁਰੂ ਦੇ ਹਮੇਸ਼ਾ ਨੇੜੇ ਰਹਿੰਦੇ ਹਨ। ਮਹਾਰਾਜ ਜੀ ਕਹਿੰਦੇ ਨੇ, ਭਾਈ ਸਿੱਧੋ, ਜਿਹੜੇ ਸੱਚੇ ਕਾਲ ਪੁਰਖ ਪਰਮੇਸ਼ਰ ਦੇ ਵਿੱਚ ਲਵਲੀਨ ਹੋ ਜਾਂਦੇ ਨੇ, ਉਹ ਨਿਰਮਲ ਹੋ ਜਾਂਦੇ ਹਨ ਭਾਈ, ਤੇ ਮੈਲ ਨਾ ਲੱਗੇ ਉਹਨਾਂ ਨੂੰ। ਫਿਰ ਮਲ, ਵਖੇਫ ਤੇ ਅਵਰਨ, ਤਿੰਨ ਪ੍ਰਕਾਰ ਦੀ ਫਿਰ ਜਿਹੜੀ ਮੈਲ ਨਹੀਂ ਲੱਗਦੀ ਜੀ।
1: ਗੁਰ ਕਾ ਸ਼ਬਦ ਭਰਮ ਭਉ ਭਾਗੈ,
0: ਜਿਹੜੇ ਮਹਾਂਪੁਰਖ ਗੁਰੂ ਦੇ ਸ਼ਬਦ ਦੇ ਵਿੱਚ ਹਮੇਸ਼ਾ ਹੀ ਤਤਪਰ ਰਹਿੰਦੇ ਨੇ, ਜੁੜੇ ਰਹਿੰਦੇ ਹਨ, ਉਹਨਾਂ ਦੇ ਅੰਦਰੋਂ ਜਿਹੜਾ ਭਰਮ ਤੇ ਡਰ ਹੈ ਭਾਗੈ, ਭਾਗ ਜਾਂਦਾ, ਨਾਸ ਹੋ ਜਾਂਦਾ ਹੈ।
1: ਸੂਰਤ ਮੂਰਤ ਆਦ ਅਨੂਪ,
0: ਸਿੱਧਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸੋਂ ਅਕਾਲ ਪੁਰਖ ਪਰਮੇਸ਼ਰ ਦੀ ਮਹਿਮਾ ਸਰਵਣ ਕੀਤੀ। ਕਾਲ ਪੁਰਖ ਪਰਮੇਸ਼ਰ ਮਾਨ ਸਰੋਵਰ, ਤੇ ਜਿਹੜੇ ਮਹਾਰਾਜ ਕਾਲ ਪੁਰਖ ਦੇ ਸੰਤ ਹਨ, ਮਹਾਂਪੁਰਖ ਨੇ, ਉਹ ਹੰਸਾਂ ਦੀ ਨਿਆਈ ਨੇ। ਤੇ ਫਿਰ ਸਿੱਧਾਂ ਨੇ ਬੇਨਤੀ ਕੀਤੀ, ਸਤਿਗੁਰੂ ਜੀ ਸਾਨੂੰ ਦੱਸੋ ਉਹ ਜਿਹੜਾ ਕਾਲ ਪੁਰਖ ਪਰਮੇਸ਼ਰ ਹੈ ਉਹਦਾ ਰੂਪ ਕਿਹੋ ਜਿਹਾ, ਉਹ ਕਿਹੋ ਜਿਹਾ ਦਿਸਦਾ ਹੈ। ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ, ਸੂਰਤ ਮੂਰਤ ਆਦ ਅਨੂਪ, ਉਹ ਕਾਲ ਪੁਰਖ ਪਰਮੇਸ਼ਰ ਦੀ ਜਿਹੜੀ ਮੂਰਤ ਹੈ ਭਾਈ, ਉਹ ਸੂਰਤ ਬੜੀ ਸੁੰਦਰ ਹੈ। ਆਦ ਅਨੂਪ, ਆਦ ਕਹਿੰਦੇ ਉਹ ਮੁੱਢ ਤੋਂ ਲੈ ਕੇ, ਅਨੂਪ ਭਾਵ ਉਹ ਪਰਮਾਤਮਾ ਉਪਮਾ ਤੋਂ ਰਹਿਤ ਹੈ, ਉਹਨੂੰ ਕੋਈ ਸੁਭਾਅ ਨਹੀਂ ਵੀ ਉਹਦਾ ਸੰਸਾਰ ਉਪਮਾ ਕਰੇ, ਉਹਦੀ ਕੋਈ ਉਸਤਤੀ ਕਰੇ, ਕਿਉਂਕਿ ਸਾਡੀ ਦੁਨਿਆਵੀ ਪੁਰਸ਼ਾਂ ਦੀ ਕੋਈ ਮਹਿਮਾ ਕਰੇ, ਉਸਤਤੀ ਕਰੇ, ਅਸੀਂ ਖੁਸ਼ ਹੋ ਜਾਂਦੇ ਹਾਂ, ਸਾਨੂੰ ਕੋਈ ਮਾੜਾ ਚੰਗਾ ਬੋਲੇ ਅਸੀਂ ਨਾਰਾਜ਼ ਹੋ ਜਾਂਦੇ ਹਾਂ। ਜਿਹੜਾ ਕਾਲ ਪੁਰਖ ਪਰਮੇਸ਼ਰ ਹੈ, ਮਹਾਰਾਜ ਜੀ ਦੇ ਸਿੱਖ ਨੇ, ਉਹ ਤਾਂ ਹਰਖ ਸੁਗ ਤੇ ਰਹੇ ਨਿਆਰੋ, ਨਾ ਹੀ ਮਾਣ ਅਪਮਾਨ, ਉਹ ਖੁਸ਼ੀ ਗਮੀ ਇੱਕ ਬਰਾਬਰ ਹੁੰਦੀ ਹੈ। ਇਸੇ ਕਰਕੇ ਜੇ ਮਹਾਰਾਜ ਜੀ ਦੇ ਮਹਾਂਪੁਰਖ ਸਿੱਖਾਂ ਦੇ ਅੰਦਰ ਖੁਸ਼ੀ ਗਮੀ ਇੱਕ ਹੈ, ਤੇ ਕਾਲ ਪੁਰਖ ਪਰਮੇਸ਼ਰ ਵੀ ਅਨੂਪ ਹੈ, ਉਪਮਾ ਤੋਂ ਰਹਿਤ ਹੈ।
1: ਨਾਨਕ ਜਾਚੈ ਸਾਚ ਸਰੂਪ,
0: ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ, ਸਿੱਧੋ ਉਹ ਜਿਹੜਾ ਸੱਚਾ ਸਰੂਪ ਪਰਮਾਤਮਾ ਦਾ ਜਾਚੈ, ਅਸੀਂ ਮੰਗਦੇ ਹਾਂ। ਸਾਡੇ ਹਿਰਦੇ ਦੇ ਵਿੱਚ ਉਹ ਪਰਮਾਤਮਾ ਅਕਾਲ ਪੁਰਖ ਪਰਮੇਸ਼ਰ ਦਾ ਸੱਚਾ ਸਰੂਪ ਉਹ ਵਸ ਜਾਣਾ ਕਰੇ। ਅਕਾਲ ਪੁਰਖ ਪਰਮੇਸ਼ਰ ਦਾ ਸੱਚਾ ਸਰੂਪ ਕੀ ਹੈ? ਉਹ ਪਰਮਾਤਮਾ ਨਿਰਗੁਣ ਹੈ, ਨਿਰਗੁਣ ਰੂਪ ਹੋ ਕੇ ਸਾਰਿਆਂ ਦੇ ਵਿੱਚ ਵਰਤ ਰਿਹਾ ਹੈ। ਉਹ ਪਰਮੇਸ਼ਰ ਦੇ ਸੱਚੇ ਸਰੂਪ ਨੂੰ ਸਿੱਧੋ, ਅਸੀਂ ਜਾਚੈ ਲੋੜਦੇ ਹਾਂ, ਅਸੀਂ ਜਾਚੈ ਚਾਹੁੰਦੇ ਹਾਂ, ਅਸੀਂ ਜਾਚੈ ਮੰਗਦੇ ਹਾਂ ਕਿ ਉਹ ਪਰਮੇਸ਼ਰ ਦਾ ਸਰੂਪ ਸਾਡੇ ਅੰਦਰ ਜਿਹੜਾ ਹੈ ਉਹ ਭੇਦ ਹੋ ਜਾਣਾ ਕਰੇ। ਆਏ ਹੋਏ ਪਾਵਨ ਮੁੱਖ ਵਾਕ ਸਾਹਿਬ ਜੀ ਦੀ ਆਪਾਂ ਵਿਆਖਿਆ ਕਰ ਰਹੇ ਸਾਂ, ਵਿਆਖਿਆ ਕਰਦਿਆਂ ਤੋਂ ਸੂਖਮ ਭੁੱਲਾਂ ਦੀ ਖਿਮਾ। ਆਓ ਖਾਲਸਾ ਜੀ, ਲੜੀਵਾਰ ਸ਼ਬਦ ਦੀ ਵਿਆਖਿਆ ਹੋ ਰਹੀ ਹੈ, ਮਨ ਦੀ ਇਕਾਗਰਤਾ

0: ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਹ ਵਾਰ ਦੇ ਵਿੱਚ ਪਾਵਨ ਸ਼ਬਦ ਹੈ। ਮਹਾਰਾਜ ਜੀ ਜੀਵ ਰੂਪ ਇਸਤਰੀਆਂ ਨੂੰ ਉਪਦੇਸ਼ ਦੇ ਰਹੇ ਹਨ। ਖਾਲਸਾ ਜੀ, ਅਸੀਂ ਸਾਰੇ ਹੀ ਇਸਤਰੀ ਰੂਪ ਹਾਂ। ਠਾਕਰ ਇੱਕ ਸਬਾਈ ਨਾਰ, ਉਹ ਪਤੀ ਪਰਮਾਤਮਾ ਇੱਕ ਹੈ, ਬਾਕੀ ਸਾਰੇ ਹੀ ਉਹਦੀਆਂ ਇਸਤਰੀਆਂ ਹਨ। ਸਾਡਾ ਪਤੀ ਪਰਮਾਤਮਾ ਵਾਹਿਗੁਰੂ ਹੈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਜੀਵ ਰੂਪ ਇਸਤਰੀਆਂ ਨੂੰ ਉਪਦੇਸ਼ ਦੇ ਰਹੇ ਹਨ। ਕਹਿਣ ਲੱਗੇ, ਜਿਹੜਾ ਪਿਰ ਪਰਮਾਤਮਾ ਹੈ, ਪਤੀ ਪਰਮਾਤਮਾ ਹੈ, ਉਹ ਜਿਹੜਾ ਪਤੀ ਪਰਮਾਤਮਾ ਹੈ, ਸਭਨਾ ਕਾ ਪਰ ਏਕ ਹੈ, ਉਹ ਸਾਰਿਆਂ ਦਾ ਪਤੀ ਇੱਕ ਹੈ, ਬਾਕੀ ਸਾਰੀਆਂ ਜੀਵ ਰੂਪ ਇਸਤਰੀਆਂ ਹੈ, ਪਿਰ ਬਿਨ ਖਾਲੀ ਨਾ ਹੈ। ਉਹ ਪਤੀ ਪਰਮਾਤਮਾ ਤੋਂ ਬਿਨਾਂ ਕੋਈ ਵੀ ਜੀਵ ਰੂਪ ਇਸਤਰੀ ਦਾ ਹਿਰਦਾ ਕੋਈ ਖਾਲੀ ਨਹੀਂ ਗਾ, ਸਾਰਿਆਂ ਦੇ ਹਿਰਦੇ ਦੇ ਅੰਦਰ ਪਤੀ ਪਰਮਾਤਮਾ ਹੈ।
1: ਪਿਰ ਬਿਨ ਖਾਲੀ ਨਾਹੀ,
0: ਤੇ ਪਿਰ ਨਾਮ ਪਤੀ ਦਾ ਹੁੰਦਾ। ਸਾਡਾ ਪਤੀ ਪਰਮੇਸ਼ਰ ਵਾਹਿਗੁਰੂ ਹੈ। ਉਹ ਵਾਹਿਗੁਰੂ ਜਿਹੜਾ ਹੈ, ਉਹ ਕਿਸੇ ਜੀਵ ਰੂਪ ਇਸਤਰੀ ਦੇ ਹਿਰਦੇ ਦੇ ਵਿੱਚ ਭਾਵ ਖਾਲੀ ਨਹੀਂ, ਸਾਰਿਆਂ ਦੇ ਹਿਰਦੇ ਦੇ ਵਿੱਚ ਵਿਆਪਕ ਹੈ।
1: ਨਾਨਕ ਸੇ ਸੋਹਾਗੜੀ,
0: ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਕਹਿੰਦੇ, ਉਹ ਜੀਵ ਰੂਪ ਇਸਤਰੀਆਂ ਸੁਹਾਗਣਾ ਹਨ, ਕਿਉਂਕਿ ਸਾਡੇ ਸਮਾਜ ਵਿੱਚ ਵੀ ਸੁਹਾਗਣਾ ਤੇ ਦੁਹਾਗਣਾ, ਦੁਹਾਗਣ ਜਿਹੜੀ ਪਤੀ ਤੋਂ ਛੁੱਟੜ ਹੋਵੇ, ਸੁਹਾਗਣਾ ਜਿਨ੍ਹਾਂ ਦੇ ਸੁਹਾਗ ਸਹੀ ਸਲਾਮਤ ਹੋਣ, ਇਸੇ ਪ੍ਰਕਾਰ ਦੁਹਾਗਣਾ ਉਹ ਜਿਹੜੀਆਂ ਪਤੀ ਪਰਮਾਤਮਾ ਤੋਂ ਮਨਮੁਖ ਪਾਮਰ ਪੁਰਸ਼ ਟੁੱਟੇ ਹੋਣ, ਸੁਹਾਗਣਾ ਉਹ ਜਿਹੜੇ ਮਹਾਂਪੁਰਖਾਂ ਦੇ ਹਿਰਦੇ ਵਿੱਚ ਪਤੀ ਪਰਮਾਤਮਾ ਦੀ ਯਾਦ ਜੁੜੀ ਹੋਵੇ। ਮਹਾਰਾਜ ਪਾਤਸ਼ਾਹ ਜੀ ਕਹਿੰਦੇ, ਨਾਨਕ ਸੇ ਸੁਹਾਗਣੀ, ਉਹ ਜੀਵ ਰੂਪ ਇਸਤਰੀਆਂ ਭਾਈ ਸੁਹਾਗਣੀਆਂ ਹਨ।
1: ਜੇ ਸਤਿਗੁਰ ਮਾਹੇ ਸਮਾਹੇ,
0: ਜਿਹੜੀਆਂ ਭਾਈ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਸਮਾ ਜਾਂਦੀਆਂ ਨੇ, ਵਾਹਿਗੁਰੂ ਪਰਮੇਸ਼ਰ ਦੇ ਵਿੱਚ ਪਤੀ ਪਰਮਾਤਮਾ ਵਿੱਚ ਭੇਦ ਹੋ ਜਾਂਦੀਆਂ ਹਨ।
1: ਮਹੱਲਾ ਤੀਜਾ,
0: ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਸਾਨੂੰ ਅੱਗੇ ਉਪਦੇਸ਼ ਦੇ ਰਹੇ ਹਨ।
1: ਮਨ ਕੇ ਅਧਕ ਤਰੰਗਾ,
0: ਮਹਾਰਾਜ ਜੀ ਕਹਿੰਦੇ, ਭਾਈ ਸਾਡੇ ਮਨ ਦੇ ਅੰਦਰ ਕਹਿੰਦੇ ਅਦਕ ਬਹੁਤ ਹੀ ਜਿਹੜੇ ਤਰੰਗਾਂ ਉੱਠਦੀਆਂ ਨੇ, ਸੰਕਲਪਾਂ ਦੀਆਂ, ਵਿਕਲਪਾਂ ਦੀਆਂ। ਜਿਹੜਾ ਮਨ ਹੈ ਇਹ ਸਾਗਰ ਦੀ ਤਰ੍ਹਾਂ, ਮਨ ਹੈ ਸਮੁੰਦਰ ਦੀ ਤਰ੍ਹਾਂ, ਮਨ ਦੇ ਵਿੱਚ ਅਨੇਕਾਂ ਤਰ੍ਹਾਂ ਦੀਆਂ ਤਰੰਗਾਂ ਉੱਠਦੀਆਂ ਨੇ, ਸੰਕਲਪਾਂ ਦੀਆਂ, ਵਿਕਲਪਾਂ ਦੀਆਂ। ਮਨ ਥੋੜੇ ਥੋੜੇ ਸਮੇਂ ਕਰਕੇ ਹੀ ਬਦਲ ਜਾਂਦਾ ਹੈ। ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਅੱਗੇ ਉਪਦੇਸ਼ ਦਿੰਦੇ ਹਨ।
1: ਕਿਉਂ ਦਰ ਸਾਹਿਬ ਛੁੱਟੀਐ,
0: ਮਹਾਰਾਜ ਜੀ ਕਹਿੰਦੇ ਕਿਵੇਂ ਉਹ ਕਾਲ ਪੁਰਖ ਪਰਮੇਸ਼ਰ ਦੇ ਦਰ ਤੇ ਛੁੱਟ ਨਾ ਕਰੀਏ, ਕਿਉਂਕਿ ਪਰਮਾਤਮਾ ਦੇ ਦਰ ਤੇ ਬਹੁਤ ਕੁੱਟ ਪੈਂਦੀ ਹੈ। ਸਾਡੇ ਮਨ ਰੂਪੀ ਸਾਗਰ ਦੇ ਅੰਦਰ ਸੰਕਲਪਾਂ ਵਿਕਲਪਾਂ ਦੀਆਂ ਤਰੰਗਾਂ ਉੱਠ ਰਹੀਆਂ ਹਨ, ਉਹ ਪਰਮਾਤਮਾ ਦੇ ਦਰ ਤੇ ਜਾ ਕੇ ਕਿਵੇਂ ਛੁੱਟਣਾ ਕਰੀਏ ਜੀ।
1: ਜੇ ਰਾਚੈ ਸੱਚ ਰੰਗ,
0: ਸਿੱਖਾਂ ਨੇ ਜਦੋਂ ਬੇਨਤੀ ਕੀਤੀ ਮਹਾਰਾਜ ਜੀ ਕਿਵੇਂ ਛੁੱਟੀਏ, ਤੇ ਮਹਾਰਾਜ ਜੀ ਅੱਗੇ ਉਪਦੇਸ਼ ਦਿੰਦੇ ਹਨ, ਭਾਈ ਜਿਹੜੇ ਪਰਮਾਤਮਾ ਜਿਹੜਾ ਸੱਚਾ ਹੈ, ਉਸ ਸੱਚੇ ਨਾਮ ਦੇ ਰੰਗ ਦੇ ਵਿੱਚ ਰਾਚੇ ਤਦਾਕਾਰ ਹੋ ਜਾਣ।
1: ਗੂੜਾ ਰੰਗ ਅਪਾਰ ਕੈ,
0: ਕਹਿੰਦੇ ਗੂੜਾ ਰੰਗ, ਕੱਚਾ ਰੰਗ ਨੀ, ਕੱਚਾ ਰੰਗ ਤਾਂ ਥੋੜੇ ਸਮੇਂ ਲਈ ਹੁੰਦਾ ਹੈ। ਜਿਹੜਾ ਕੱਚਾ ਰੰਗ ਚੜ੍ਹਦਾ ਹੈ, ਭਾਵ ਅਸੀਂ ਦੋ ਚਾਰ ਦਿਨ ਗੁਰੂ ਘਰ ਆਏ, ਸੇਵਾ ਕੀਤੀ, ਪਾਠ ਪੂਜਾ ਕੀਤੀ, ਸਾਧਨਾ ਕੀਤੀ, ਫਿਰ ਹਟ ਜਾਣਾ ਕੀਤਾ, ਇਹ ਕੱਚਾ ਰੰਗ ਹੈ। ਜਿਹੜਾ ਪੱਕਾ ਰੰਗ ਹੁੰਦਾ, ਉਹ ਇੱਕ ਵਾਰੀ ਚੜ੍ਹ ਜਾਵੇ ਨਾ, ਫਿਰ ਉਹ ਰਹਿੰਦਾ ਨਹੀਂ ਗਾ। ਇਸ ਪ੍ਰਕਾਰ ਗੂੜਾ ਰੰਗ, ਜਿਹੜਾ ਗੂੜਾ ਰੰਗ ਹੈ, ਪੱਕਾ ਰੰਗ ਹੈ, ਆ ਪਾਰਾਵਾਰ ਜਿਹੜਾ ਪ੍ਰਵਿਰਤੀ ਤੋਂ ਪਰਮੇਸ਼ਰ ਪਾਰਾਵਾਰ ਤੋਂ ਰਹਿਤ ਹੈ, ਉਹਦੇ ਰੰਗ ਦੇ ਵਿੱਚ ਤਦਾਕਾਰ ਹੋ ਜਾਵੇ।
1: ਨਾਨਕ ਗੁਰ ਪ੍ਰਸਾਦੀ ਛੁੱਟੀ ਹੈ,
0: ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਕਹਿੰਦੇ, ਸਿੱਖੋ ਗੁਰੂ ਦੀ ਪ੍ਰਸਾਦ, ਗੁਰੂ ਦੀ ਕਿਰਪਾ ਦੇ ਦੁਆਰਾ ਜਿਹੜਾ ਜੀਵ ਹੈ, ਜੀਵ ਰੂਪ ਇਸਤਰੀ ਹੈ, ਗੁਰੂ ਦੀ ਕਿਰਪਾ ਦੇ ਦੁਆਰਾ ਜਮਾਂ ਤੋਂ ਛੁੱਟ ਜਾਂਦੀ ਹੈ, ਜਮਾਂ ਦੀਆਂ ਫਟਕਾਰਾਂ ਨਹੀਂ ਪੈਂਦੀਆਂ ਜੀ।
1: ਜੇ ਚਿਤ ਲੱਗਾ ਸੱਚ,
0: ਕਹਿੰਦੇ ਜਿਹੜੇ ਜੀਵ ਰੂਪ ਇਸਤਰੀਆਂ ਦਾ ਸੱਚੇ ਪ੍ਰਮਾਤਮਾ ਦੇ ਵਿੱਚ ਚਿੱਤ ਲੱਗਿਆ ਲੱਗ ਜਾਵੇ,
1: ਪੌੜੀ ਹਰ ਕਾ ਨਾਮ ਅਮੋਲ ਹੈ।
0: ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਪੌੜੀ ਦੇ ਵਿੱਚ ਉਪਦੇਸ਼ ਦਿੰਦੇ ਹਨ। ਕਹਿੰਦੇ ਜਿਹੜਾ ਹਰੀ ਪਰਮੇਸ਼ਰ ਦਾ ਨਾਮ ਹੈ ਨਾ, ਅਸੀਂ ਵਾਹਿਗੁਰੂ ਜਪਦੇ ਹਾਂ, ਅਮੋਲ ਹੈ, ਇਹਦੀ ਕੋਈ ਵੀ ਕੀਮਤ ਨਹੀਂ ਗੀ। ਅਸੀਂ ਕੀਮਤ ਦੇ ਨਾਲ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਖਰੀਦਿਆ ਨਹੀਂ ਜਾ ਸਕਦਾ ਪਿਆ। ਕੰਚਨ ਸਿਓ ਪਾਈਐ ਨਹੀਂ ਤੋਲ, ਕਿਸੇ ਸੋਨੇ ਦੀ ਸੋਨੇ ਦੇ ਨਾਲ ਵੀ ਰੱਬ ਦਾ ਨਾਮ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਵੀ ਇਸੇ ਪ੍ਰਕਾਰ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਅਮੋਲ ਹੈ,
1: ਕਿਉਂ ਕੀਮਤ ਕੀਜੈ,
0: ਕਿਵੇਂ ਉਹ ਪਰਮਾਤਮਾ ਦੀ ਜਿਹੜੀ ਕੀਮਤ ਹੈ ਕੀਜੇ ਕਰਨਾ ਕਰੀਏ, ਜਿਹੜਾ ਹੈ ਹੀ ਅਮੋਲ ਹੈ ਪਰਮੇਸ਼ਰ ਦਾ ਨਾਮ।
1: ਆਪੇ ਸ੍ਰੇਸ਼ਟ ਸਭ ਸਾਜੀ ਅਨ,
0: ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਪੌੜੀ ਦੇ ਵਿੱਚ ਉਪਦੇਸ਼ ਦਿੰਦੇ ਹਨ, ਉਹ ਕਾਲ ਪੁਰਖ ਪਰਮੇਸ਼ਰ ਨੇ ਆਪ ਹੀ ਸ੍ਰਿਸ਼ਟੀ ਨੂੰ ਬਣਾਇਆ ਹੈ ਤੇ ਆਪ ਹੀ ਪਰਮਾਤਮਾ ਸ੍ਰਿਸ਼ਟੀ ਨੂੰ ਸਾਰੀ ਨੂੰ ਸਾਜਿਆ ਸਾਜ ਰਿਹਾ ਹੈ, ਆਪ ਹੀ ਬਣਾ ਕੇ ਆਪ ਹੀ ਇਹਨਾਂ ਜੀਵਾਂ ਦੀ ਪ੍ਰਤਪਾਲਣਾ ਕਰ ਰਿਹਾ ਹੈ।
1: ਆਪੇ ਵਰਤੀਜਾ,
0: ਆਪ ਹੀ ਆਪਣਾ ਵਰਤੀਜੇ ਵਰਤਾਰਾ ਕਰ ਰਿਹਾ ਹੈ, ਕਿਸੇ ਨੂੰ ਰਿਜਕ ਦੇ ਰਿਹਾ ਹੈ, ਕਿਸੇ ਨੂੰ ਵਸਤਰ ਦੇ ਰਿਹਾ ਹੈ, ਉਹ ਪਰਮਾਤਮਾ ਆਪ ਹੀ ਸਾਰੀ 84 ਲੱਖ ਜੂਨ ਬਣਾ ਕੇ ਇਸ ਸ੍ਰਿਸ਼ਟੀ ਦੇ ਅੰਦਰ ਫਿਰ ਆਪਣਾ ਆਪ ਹੀ ਪਰਮੇਸ਼ਰ ਨੇ ਵਰਤਾਰਾ ਕੀਤਾ ਹੋਇਆ ਹੈ।
1: ਗੁਰਮੁਖ ਸਦਾ ਸਲਾਹੀਐ,
0: ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ। ਕਹਿੰਦੇ ਭਾਈ ਜਿਹੜੇ ਗੁਰਮੁਖ ਹੁੰਦੇ ਹਨ, ਜਿਹੜੇ ਮਹਾਂਪੁਰਖ ਹੁੰਦੇ ਨੇ, ਉਹ ਸਦਾ ਹਮੇਸ਼ਾ ਹੀ ਉਸ ਪਰਮਾਤਮਾ ਦੀ ਸਿਫਤ ਕਰਦੇ ਨੇ, ਭਾਵੇਂ ਕੀਰਤਨ ਦੇ ਰਾਹੀਂ ਸਿਫਤ ਕਰਨ, ਭਾਵੇਂ ਕਥਾ ਰਾਹੀਂ ਸਿਫਤ ਕਰਨ, ਜਾਂ ਨਾਮ ਜਪਣ ਰਾਹੀਂ ਸਿਫਤ ਕਰਨ। ਕੋਈ ਗੁਰਮੁਖ ਆਪਣੇ ਘਰ ਵਿੱਚ ਸਹਿਜ ਪਾਠ ਕਰ ਰਿਹਾ ਹੈ, ਉਹੀ ਪਰਮਾਤਮਾ ਦੀ ਸਿਫਤ ਹੀ ਕਰ ਰਿਹਾ ਹੈ। ਕਿਹੜੇ ਗੁਰਮੁਖ ਹੁੰਦੇ ਨੇ, ਸਦਾ ਹੀ ਕਾਲ ਪੁਰਖ ਪਰਮੇਸ਼ਰ ਦੀ ਸਲਾਹੀਏ ਸਲਾਹੁੰਦੇ ਹਨ, ਸਿਫਤ ਕਰਦੇ ਹਨ।
1: ਸੱਚ ਕੀਮਤ ਕੀਜੈ,
0: ਇਹੀ ਉਹਦੀ ਪਰਮਾਤਮਾ ਦੀ ਜਿਹੜੀ ਸਿਫਤ ਕਰਨੀ ਹੈ ਨਾ, ਇਹੀ ਸੱਚੇ ਪਰਮਾਤਮਾ ਦੀ ਜਿਹੜੀ ਕੀਮਤ ਹੈ ਉਹ ਕਰ ਲੈਣਾ ਕੀਤੀ ਹੈ, ਇਹੀ ਪਰਮਾਤਮਾ ਦੇ ਨਾਮ ਦੀ ਕੀਮਤ ਹੈ ਪਰਮਾਤਮਾ ਦੀ ਸਿਫਤ ਕਰਨੀ।
1: ਗੁਰ ਸ਼ਬਦ ਦੇ ਕਮਲ ਵਿਗਾਸਿਆ,
0: ਤੇ ਗੁਰੂ ਦੇ ਸ਼ਬਦ ਦੇ ਦੁਆਰਾ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਗੁਰੂ ਸ਼ਬਦ ਰੂਪੀ ਜਿਹੜਾ ਕਮਲ ਹੈ ਉਹ ਵਿਗਾਸਿਆ ਖਿੜ ਗਿਆ ਹੈ, ਤੇ ਜਿਹੜੀਆਂ ਪੰਖੜੀਆਂ ਕਿਹੜੀਆਂ ਹੁੰਦੀਆਂ ਕਮਲ, ਜਿਵੇਂ ਕਮਲ ਨੂੰ ਪੰਖੜੀਆਂ ਲੱਗਦੀਆਂ ਨਾ, ਇਸੇ ਤਰ੍ਹਾਂ ਜਿਹੜੇ ਗੁਰਮੁਖ ਹਨ ਉਹਨਾਂ ਦੇ ਅੰਦਰ ਗੁਰੂ ਸ਼ਬਦ ਕਮਲ ਵਿਗਸਿਆ ਭਾਵ ਖਿੜ ਗਿਆ, ਫਿਰ ਕਰਨਾ ਮਦਤਾ ਆਪੇਕਸ਼ਾ ਤੇ ਇਹ ਜਿਹੜੀਆਂ ਪੰਖੜੀਆਂ ਨੇ ਉਹਨਾਂ ਦੇ ਹਿਰਦੇ ਦੇ ਵਿੱਚ ਖਿਲ ਜਾਣਾ ਕੀਤੀਆਂ ਹਨ।
1: ਏਵ ਹਰ ਰਸ ਪੀਜੈ,
0: ਭਾਈ ਜਿਹੜੇ ਗੁਰਮੁਖ ਹੁੰਦੇ ਨੇ ਉਹ ਨਾਮ ਜਪ ਕੇ ਗੁਰੂ ਦਾ ਸ਼ਬਦ ਜਪ ਕੇ ਇਸ ਤਰ੍ਹਾਂ ਹਰੀ ਦੇ ਰਸ ਨੂੰ ਪੀਜੈ ਪੀਂਦੇ ਹਨ, ਉਹ ਆਪਣੇ ਕੰਨਾਂ ਦੇ ਦੁਆਰਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਸੁਣਦੇ ਹਨ, ਉਹ ਰਸਨਾ ਦੇ ਦੁਆਰਾ ਕੀਰਤਨ ਜਿਹੜਾ ਉਹ ਕਰਦੇ ਹਨ, ਹਰ ਰਸ ਪੀਜੈ ਇਸ ਤਰ੍ਹਾਂ ਉਹ ਹਰੀ ਦੇ ਰਸ ਨੂੰ ਪੀਜੈ ਪੀਂਦੇ ਹਨ।
1: ਆਵਣ ਜਾਣਾ ਠਾਕਿਆ,
0: ਧੰਨ ਗੁਰੂ ਅਮਰਦਾਸ ਮਹਾਰਾਜ ਜੀ। ਕਹਿੰਦੇ ਇਹੋ ਜਿਹੜੇ ਗੁਰਮੁਖ ਹੁੰਦੇ ਨੇ ਨਾ, ਜਿਹੜੇ ਗੁਰੂ ਦੇ ਸ਼ਬਦ ਨੂੰ ਉਹਦੇ ਰਸ ਨੂੰ ਪੀਂਦੇ ਨੇ, ਉਹਨਾਂ ਦਾ ਫਿਰ ਆਉਣਾ ਜਾਣਾ ਜੰਮਣਾ ਤੇ ਮਰਨਾ ਰੋਕ ਲੱਗ ਜਾਂਦੀ ਹੈ ਨਾ, ਫਿਰ ਉਹ ਜਨਮ ਦੇ ਵਿੱਚ ਆਉਂਦੇ ਨੇ, ਜਦੋਂ ਜਨਮੇ ਹੀ ਨਹੀਂ ਤੇ ਫਿਰ ਮਰਨਗੇ ਕਦੋਂ, ਫਿਰ ਉਹ ਜਨਮ ਤੇ ਮਰਨ ਤੋਂ ਰਹਿਤ ਹੋ ਜਾਂਦੇ ਨੇ, ਠਾਕ ਲੱਗ ਜਾਂਦੀ, ਠਾਕ ਕਹਿੰਦੇ ਰੋਕ ਲੱਗ ਜਾਂਦੀ ਹੈ, ਭਾਵ ਕਿ ਉਹ ਮੁਕਤ ਹੋ ਜਾਂਦੇ ਹਨ।
1: ਸੁਖ ਸਹਿਜ ਸਵੀਜੈ,
0: ਕਹਿੰਦੇ ਇਸੇ ਤਰ੍ਹਾਂ ਉਹ ਸਹਿਜ ਅਵਸਥਾ ਦੇ ਅੰਦਰ ਸੁੱਖ ਦੇ ਅੰਦਰ ਸਵੀਜੇ ਸੌਂਦੇ ਹਨ, ਸਹਿਜ ਅਵਸਥਾ ਦੇ ਵਿੱਚ ਟਿਕੇ ਰਹਿੰਦੇ ਹਨ। ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਸਾਨੂੰ ਉਪਦੇਸ਼ ਦੇ ਰਹੇ ਸਨ। ਖਾਲਸਾ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋ ਸੋਧ ਐਕਟ ਵੈਲ ਬਣਿਆ ਹੈ, ਇਸੇ ਪ੍ਰਕਾਰ ਜਿੰਨੀਆਂ ਵੀ ਪੰਥਕ ਇਕੱਤਰਤਾ ਪ੍ਰਮੁੱਖ ਸ਼ਖਸੀਅਤਾਂ ਨੇ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨੁਮਾਇੰਦੀ ਜਥੇਬੰਦੀ ਹੈ ਖਾਲਸਾ ਜੀ, ਭਾਵੇਂ ਕਿ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ, ਸਿੱਖ ਜਥੇਬੰਦੀਆਂ ਕਰ ਰਹੀਆਂ ਹਨ, ਕਿਉਂ ਕਰ ਰਹੀਆਂ ਨੇ, ਕਿਉਂਕਿ ਖਾਲਸਾ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਠ ਕਰਨ ਵਾਲਾ ਵੀ ਦੋਸ਼ੀ ਪਾਇਆ ਗਿਆ। ਇਸੇ ਤਰ੍ਹਾਂ ਖਾਲਸਾ ਜੀ ਜਿਨ੍ਹਾਂ ਦੇ ਘਰਾਂ ਦੇ ਅੰਦਰ ਸ੍ਰੀ ਅਖੰਡ ਪਾਠ ਸਾਹਿਬ ਸਹਿਜ ਪਾਠ ਹੋਣ, ਜੇ ਉੱਥੇ ਕੋਈ ਸਿਰ ਫਿਰਿਆ ਆ ਕਰਕੇ ਕੋਈ ਯਤਨ ਕਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਕਰਨ ਵਾਸਤੇ ਘਰ ਵਾਲੇ ਵੀ ਦੋਸ਼ੀ ਪਾਏ ਜਾਂਦੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਬਾਣੀ ਪੜਨ ਵਾਲਾ ਗੁਰੂ ਦਾ ਵਜ਼ੀਰ ਵੀ ਦੋਸ਼ੀ ਪਾਇਆ ਗਿਆ। ਕਿਉਂ ਪਾਏ ਗਏ ਨੇ? ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੇਅਦਬੀ ਕਰਦਾ ਉਹਨੂੰ ਚੁਰਾਹੇ 'ਚ ਖੜਾ ਕਰਕੇ ਗੋਲੀ ਮਾਰ ਦਿਓ। ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਕਰਦਾ ਹੈ ਉਸਨੂੰ ਫਾਹੇ ਟੰਗ ਦਿਓ, ਉਹਨੂੰ ਉਮਰ ਕੈਦ ਕਰ ਦਿਓ, ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ। ਪਰ ਗੁਰੂ ਦੇ ਵਜ਼ੀਰ, ਗੁਰੂ ਦੀ ਸੰਗਤ, ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਘਰਾਂ ਦੇ ਵਿੱਚ ਪੋਥੀਆਂ ਲੈ ਕਰਕੇ ਸਹਿਜ ਪਾਠ ਕਰਦੇ ਨੇ, ਖਾਲਸਾ ਜੀ ਉਹ ਦੋਸ਼ੀ ਕਿਉਂ? ਭਾਵੇਂ ਜਿਤਨੀਆਂ ਵੀ ਸਾਡੀਆਂ ਮਹਾਂਪੁਰਖ ਸ਼ਖਸੀਅਤਾਂ ਹਨ, ਜਿੰਨੇ ਵੀ ਦਲ ਪੰਥ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਹੈ, ਉਹ ਨੁਮਾਇੰਦਗੀ ਕਰ ਰਹੀ ਹੈ, ਖਾਲਸਾ ਜੀ ਆਓ, ਆ ਕਰਕੇ ਅਸੀਂ ਇਸ ਜਿਹੜਾ ਐਕਟ ਬਣਿਆ ਹੋਇਆ, ਬਿੱਲ ਬਣਿਆ ਹੋਇਆ ਹੈ, ਸਾਰੀ ਇਕੱਤਰਤਾ ਹੋ ਰਹੀ ਹੈ 31 ਤਰੀਕ ਨੂੰ ਦਿਨ 11 ਵਜੇ ਖਾਲਸਾ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਸਥਾਨ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਜੀ ਵਿਖੇ ਆਓ। ਇਸ ਪੰਥਕ ਦੀ ਇਕੱਤਰਤਾ ਦੇ ਵਿੱਚ ਅਸੀਂ ਸ਼ਾਮਿਲ ਹੋਈਏ। ਵੱਧ ਤੋਂ ਵੱਧ ਜਿਹੜੇ ਗ੍ਰੰਥੀ ਸਾਹਿਬਾਨ, ਕੀਰਤਨੀਏ ਸਾਹਿਬਾਨ, ਜਿਹੜੇ ਗੁਰੂ ਦੇ ਨਾਲ ਹਿੱਤ ਕਰਨ ਵਾਲੇ, ਗੁਰੂ ਦੇ ਨਾਲ ਪ੍ਰੇਮ ਕਰਨ ਵਾਲੇ ਹਨ, ਉਹ ਸਾਰੇ ਦੇ ਸਾਰੇ ਖਾਲਸਾ ਜੀ 31 ਮਈ ਨੂੰ ਦਿਨ ਦੇ 11 ਵਜੇ ਪੰਥ ਦੀ ਇਕੱਤਰਤਾ ਹੋ ਰਹੀ ਹੈ ਤੇ ਇਸ ਪੰਥਕ ਇਕੱਤਰਤਾ ਵਿੱਚ ਅਸੀਂ ਸ਼ਮੂਲੀਅਤ ਕਰਕੇ ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਖਾਲਸਾ ਜੀ ਭਾਵੇਂ ਜਿਹੜਾ ਦੋਸ਼ੀ ਹੈ, ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ, ਪਰ ਗੁਰੂ ਦੇ ਵਜ਼ੀਰ ਨੂੰ ਕੋਈ ਸਜ਼ਾ ਨਹੀਂ ਮਿਲਣੀ ਚਾਹੀਦੀ, ਗੁਰੂ ਦੇ ਕੀਰਤਨੀਏ ਨੂੰ ਕੋਈ ਸਜ਼ਾ ਮਿਲਣੀ ਚਾਹੀਦੀ ਹੈ, ਜਿਨ੍ਹਾਂ ਨੇ ਆਪਣੇ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਪੋਥੀਆਂ ਪ੍ਰਕਾਸ਼ ਕੀਤੀਆਂ ਨੇ, ਉਹ ਕਿਉਂ ਸਜਾਵਾਂ? ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਸਜ਼ਾ ਨਹੀਂ। ਆਓ ਖਾਲਸਾ ਜੀ ਇਸ ਇਕੱਤਰਤਾ ਦੇ ਵਿੱਚ ਅਸੀਂ ਸ਼ਾਮਿਲ ਹੋਈਏ। ਵੱਧ ਚੜ੍ਹ ਕੇ ਜਿੰਨੇ ਵੀ ਇਹ ਖਾਲਸਾ ਜੀ ਮੀਡੀਏ ਦੇ ਰਾਹੀਂ ਗ੍ਰੰਥੀ ਸਾਹਿਬਾਨ ਸਾਡੇ ਪੰਜਾਬ ਦੇ ਬਾਹਰ ਦੇ ਅਦਰ ਸਟੇਟਾਂ ਦੇ ਦੇਖ ਰਹੇ ਨੇ, ਉਹ ਬਾਬਾ ਬਕਾਲਾ ਸਾਹਿਬ ਜੀ ਦੀ ਪਾਵਨ ਧਰਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਥਾਨ ਤੇ 31 ਮਈ ਦਿਨ ਦੇ 11 ਵਜੇ ਇਸ ਪੰਥ ਦੀ ਇਕੱਤਰਤਾ ਦੇ ਵਿੱਚ ਜਾ ਕੇ ਸ਼ਮੂਲੀਅਤ ਕਰੀਏ ਤੇ ਵੱਧ ਤੋਂ ਵੱਧ ਚੜ੍ਹ ਕੇ ਆਪਣੇ ਸੁਝਾਅ ਜਿਹੜੇ ਨੇ ਉਹ ਸੰਗਤਾਂ ਨੂੰ ਜਾਣੂ ਕਰਵਾਈਏ। ਭੁੱਲ ਚੁੱਕ ਦੀ ਖਿਮਾ। ਆਓ ਆਖਰਲੀਆਂ ਪੰਗਤੀਆਂ ਪੜ੍ਹ ਕੇ

4035619811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130 4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near Stanford।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near Stampede Ground।

0: ਵਿੱਚ ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ ਪੰਜਾਬੀ ਰੇਡੀਓ .ca।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403 200

4038 66 67 यानी 4032386667 ते संपर्क कर सकते हो। सुनते रहो पंजाबी रेडियो 102.7 FM कैलगरी।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

धन धन करो मिल संगत धन धन।

ਸਤਨਾਮ ਸ੍ਰੀ ਵਾਹਿਗੁਰੂ। ਜਿਨ ਵਡਿਆਈ ਤੇਰੇ ਨਾਮ ਕੀ ਤੇਰੇ ਤੇ ਮਨਮਾ

ਪ੍ਰਣਵਤ ਨਾਨਕ ਦਾਸਨ ਦਾਸਾ।

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਚੌਥਾ ਸੰਤ ਘਰ ਚੌਥਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਮਹਾਰਾਜ ਛੋਟੀ

0: ਨਾਨਕ ਮੁਸਕ ਬੋਲਿਆ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗੁਰ ਪ੍ਰਸਾਦ। ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸਰਾ ਜਾਏ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰਿਆ।

ਨਾਨਕ ਪੂਰਨਾ ਚੇਤਨੀ ਮਨ ਆਪਣੇ ਸੁਚੇਤ ਛੁਟੇ ਤਿਰਵਾਰ ਜਿਵੇਂ ਸੁਣੀ ਅੰਦਰ ਖੇਤ ਖੇਤੇ ਅੰਦਰ ਛੁਟਿਆ ਕਹੋ ਨਾਨਕ ਸੋ ਨਹਾ ਫੁਲਗੇ ਬਫੜੇ ਹੀ ਤਨ ਵਿੱਚ ਸਿਵਾ ਪੌੜੀ ਆਪਣੇ ਆਪ ਸਾਜਿਓ।

ਸਾਜਿਓ ਆਪਣੇ ਰਚਿਓ ਨਾਉ ਦੋਈ ਕੁਦਰਤ ਸਾਜੇ ਕਰਿਆ ਸਨ ਡਿੱਠੋ ਚਾਉ ਦਾਤਾ ਕਰਤਾ ਆਪ ਤੂੰ ਤੁਸ ਦੇਵੇ ਘਰੇ ਪਸਾਉ ਤੂੰ ਜਾਣੋ ਸਭ ਸੇ ਦੇ ਲੈ ਸਹਿ ਜਿੰਦ ਕਵਾਓ ਕਾਰਿਆ ਸਨ ਡਿੱਠੋ ਚਾਉ ਕਾਰਿਆ ਸਨ।

0: ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਤੇ ਐਨ ਸੱਚ ਜੋ ਮਰ ਜੰਮੈ ਸੋ ਤਚ ਨਿਕਚ ਮਹਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾ ਹੋ ਵੱਡੀ ਵਡਿਆਈ ਜਾਂ ਸੱਚ ਨਿਆਉ ਵੱਡੀ ਵਡਿਆਈ ਜਾਂ ਨੇ ਚਿਲ ਥਾਓ ਵੱਡੀ ਵਡਿਆਈ ਜਾਣਿਆ ਲਾਓ ਵੱਡੀ ਵਡਿਆਈ ਬੂਝੇ ਸਭ ਭਾਓ ਵੱਡੀ ਵਡਿਆਈ ਜਾਂ ਪੁੱਛਣਾ ਦਾਤ ਵੱਡੀ ਵਡਿਆਈ ਜਾਂ ਪੇ ਆਪ ਨਾਨਕ ਘਰ ਨਾ ਕਥਨੀ ਜਾਏ ਕੀਤਾ ਕਰਨਾ ਸਰਬ ਰਜਾਏ ਮਹਲਾ ਦੂਜਾ ਨਾਨਕ ਗੁਰਮੁਖ ਜਾਣੀਏ ਜਾਕੋ ਆਪ ਕਰੀ ਪ੍ਰਕਾਸ਼ ਪੌੜੀ ਨਾਨਕ ਜੀ ਉਪਾਇ ਕੈ ਇੱਕ ਨਾਵੈ ਧਰਮ ਬਹਾਲਿਆ ਉੱਤੇ ਸੱਚੇ।

0: ਧਰਮ ਬਹਾਲਿਆ, ਧਰਮ ਬਹਾਲਿਆ, ਧਰਮ ਬਹਾਲਿਆ।
1: ਔੜੀ ਨਾਰਕ ਜੀ ਉਪਾਏ ਕਹਿ ਲਿਖਣਾ ਵੇ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਪੜੇ ਜਨਮਕ ਘੜੇ ਜਜਮਾਲਿਆ। ਖਾਉ ਨਾ ਪੈਣ ਕੂੜਿਆ ਮੁਕਾਲੇ ਦੁੱਜ ਬਚਾਲਿਆ, ਤੇਰੇ ਨਾਇਰ ਤੇ ਸੱਜਣ ਗਏ ਹਾਰ ਗਏ ਸੇ ਠੱਗਣ ਵਾਲਿਆ। ਲਿਖਣਾ ਵੇ ਧਰਮ ਬਹਾਲਿਆ, ਲਿਖਣਾ ਵੇ ਧਰਮ ਬਹਾਲਿਆ।

0: ਖਾਣੀ ਵਿਸਮਾਦ ਅਗਨੀ ਖੇਡੇ ਵਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲਗੈ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਾਲਾਹਾ ਵਿਸਮਾਦ ਉੱਛੜ ਵਿਸਮਾਦ ਰਾਹਾ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੈ ਹਾਜ਼ਰਾ ਹਜੂ ਵੇਖ ਵਿਡਾਣ ਰਹਿਆ ਵਿਸਮਾਦ ਨਾਨਕ ਬੁੱਝਣ ਪੂਰੇ ਪਾਰ ਮਹਲਾ ਪਹਿਲਾ
1: ਕੁਦਰਤ ਦਿਸੇ ਕੁਦਰਤ ਸੁਣੀਐ ਕੁਦਰਤ ਭਾਉ ਸੰਸਾਰ ਕੁਦਰਤ ਪਾਤਾ ਲਈ ਆਕਾਸ਼ੀ ਕੁਦਰਤ ਸਰਵਕਾਰ ਕੁਦਰਤ ਵੇਦ ਪੁਰਾਣ ਸੇਵਾ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਵ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਹੁਮਾਨ ਕੁਦਰਤ ਪਾਉਣ ਪਾਣੀ ਬੈ ਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਭਗਤੀ ਨਾਹੀਂ ਪਾਕ ਨਾਨਕ ਹੁਕਮੈ ਅੰਦਰ ਵੇਖੇ ਵਰਤੈ ਤਾਕੋ ਤਾਕ ਪੌੜੀ ਆਪਣ ਭੋਗ ਭੋਗ ਕੇ ਹੋਏ ਪਸਮੜ ਔਰ ਸਦਾਇਆ ਵੱਡਾ ਵਜਨ ਕਾਲ ਸੰਗਲ

0: ਪਹਿਵੀ ਧਰਤੀ ਦੱਬੀ ਪਾਰ ਪਹਿ ਵਿੱਚ ਇੰਦ ਫਿਰੇ ਸਿਰ ਪਾਰ ਪਹਿ ਵਿੱਚ ਰਾਜਾ ਧਰਮ ਦੁਆਰ ਪਹਿਵੀ ਸੂਰਜ ਪਹਿਵੀ ਚੰਦ ਕੋ ਕਰੋੜੀ ਚਲਤਨਾ ਅੰਤ ਪਹਿਵੀ ਸਿੱਧ ਬੁੱਧ ਸੁਰਨਾਥ ਪਹਿਵੀ ਚਾ ਡਾਣੇ ਆਕਾਸ ਪਹਿ ਵਿੱਚ ਜੋਤ ਮਹਾਬਲ ਸੂਰ ਪਹਿ ਵਿੱਚ ਆਵੇ ਜਾਵੇ ਪੂਰ ਸਗਲਿਆਂ ਪਹੁ ਲਿਖਿਆ ਸਿਰ ਲੈ ਨਾਨਕ ਨਿਰਭਉ ਨਿਰੰਕਾਰ ਸੱਚ ਏਕ ਮਹਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ ਕੀਤੀਆਂ ਕਨ ਕਹਾਣੀਆਂ ਕੀਤੇ ਵੇਦ ਵਿਚਾਰ ਕੀਤੇ ਨੱਚੇ ਮੰਗਤੇ ਗਿਣਵਰ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾਲ ਲੱਖ ਟੱਕਿਆਂ ਕੇ ਮੁੰਦੜੇ

ਕਰ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਪੁਵਾਰ ਪੌੜੀ ਨਦਰ ਕਰੀ ਜੀ ਆਪਣੀ ਤਾਂ ਨਦਰੀ ਸਤਿਗੁਰ ਪਾਇਆ।

ਸੱਚੋ ਸੱਚ

0: ਗੋਪਾਲ ਗਹਿਣੇ ਪਾਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਗੰਜਾ ਨਾਨਕ ਮੂਸੈ ਗਿਆਨ ਵਿਹੂਣੀ ਹਾਏ ਗਿਆ ਜਨਤਾਲ
1: ਵਾਇਨ ਚੇਲੇ ਨਚਨ ਗੁਰ ਪੈਰ ਹਿਲਾਇਨ ਫਿਰਨ ਸਿਰ ਉੱਡ ਉਡਰਾਵਾ ਝਾਟੇ ਪਾਏ ਵੇਖੇ ਲੋਕ ਹੱਸੇ ਕਰ ਜਾਏ ਰੋਟੀਆਂ ਕਾਣ ਪੂਰੇ ਤਾਲ ਆਪ ਛਾੜੇ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਤਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵਾ ਕਰਮ ਚੜਾਓ ਭਿੰਨੀ ਰਹਿਣ ਜਿਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਰੋਲੀ ਬਹੁਤ ਅਨੰਤ ਲਾਟੂ ਮਧਾਣੀਆਂ ਨਗਾਹ ਪੌਂਕੀ ਬਹੁਤੀਆਂ ਲੈਣ ਨਾ ਸਹਾ ਸੂਏ ਝਾੜ

ਚੰਗਾ ਆਪਣਾ ਕਰ ਪੁੰਨੋ ਨੀ ਸਦਾਈਏ ਜੇ ਜਰਵਾਣਾ ਪਰਹਰੇ ਦਰਵੇਸ਼ ਕਰੇ ਦੀ ਆਈਏ।

0: ਮੁਸਲਮਾਨਾਂ ਸਿਫਤ ਸ਼ਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇ ਜੇ ਪਵ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾਹ ਹੀ ਸਲਾਹ ਅੰਦਰ ਸੁਨ ਰੂਪਿਆ ਪਾਰ ਪੀਤ ਨਾਵੈ ਅਰਚਾ ਪੂਜਾ ਗਰਵਾਸ ਬਹਿਕਾਰ ਜੋਗੀ ਸੁਨ ਧਿਆਵਨ ਜੇ ਤੇ ਲਖ ਨਾਮ ਕਰਤਾਰ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਤੀਆਂ ਮਨ ਸੰਤੋਖ ਉਪਜੈ ਦੇਣੇ ਕੈ ਵਿਚਾਰ ਦੇ ਦੇ ਮੰਗਹਿ ਸਹਿਸਾ ਗੁਣਾ ਸੋ ਕਰੇ ਸੰਸਾਰ ਚੋਰਾਂ ਜਾਰਾਂ ਤੈ ਕੁੜਿਆਰਾਂ ਖਾਰਾ ਪਾਵੇ ਕਾਰ
1: ਇੱਕ ਹੁੰਦਾ ਖਾਏ ਚਲੇ ਥਾਉ ਤਿਨਾ ਵੇ ਕਾਈ ਕਾਰ ਜਲ ਥਲ ਜੀਆਂ ਪੁਰੀਆਂ ਲੋਹਾਂ ਆਕਾਰਾਂ ਆਕਾਰ ਉਹ ਜੇ ਆਖੇ ਸੇ ਤੂੰ ਜਾਣੇ ਤਿਨਾ ਵੀ ਤੇਰੀ ਸਾਰ ਨਾਨਕ ਭਗਤਾਂ ਪੁੱਛ ਲਹਾਣ

ਵਿਹਾਰ, ਘੜ ਪਾਂਡੇ ਟਾਕੀਆਂ, ਜਲਦੀ ਕਰੇ ਪੁਕਾਰ, ਜਲ ਜਲ ਰੋਵੇ ਬਫੜੀ, ਚੜ ਚੜ ਪਵੇ ਅੰਗਿਆਰ, ਨਾਨਕ ਜਿਨ ਕਰਤੇ ਕਾਰਨ ਕੀਆ, ਸੋ ਜਾਣੇ ਕਰਤਾਰ, ਪੌੜ ਬਿਨ ਸਤਿਗੁਰ।

0: ਵਿੱਚ ਮੂਰਖ ਹੋਂ ਵਿੱਚ ਸਿਆਣਾ, ਮੁੱਖ ਮੁਕਤ ਕੀ ਸਾਰ ਨਾ ਜਾਣਾ। ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ, ਹੋਂ ਮੈਂ ਕਰ ਕਰ ਜੰਤੂ ਪਾਇਆ। ਹੋਂ ਮੈਂ ਬੁਝੇ ਤਾਂ ਦਰ ਸੂਝੈ, ਗਿਆਨ ਵੀ ਹੋਣਾ ਕਥ ਕਥ ਲੂਝੈ। ਨਾਨਕ ਹੁਕਮੀ ਲਿਖਿਆ ਲੇ, ਜੇ ਹਵੇਖੈ ਤੇ ਹਵੇਖ ਮਹੱਲਾ ਦੂਜਾ।
1: ਹੋਂ ਮੈਂ ਇਹ ਜਾਤ ਹੈ, ਹੋਂ ਮੈਂ ਕਰਮ ਕਮਾਹੇ, ਹੋਂ ਮੈਂ ਇਹ ਪੰਦਰਾਂ ਫਿਰ ਫਿਰ ਜੋ ਨਹੀਂ ਪਾਹੇ। ਹੋਂ ਮੈਂ ਕਿੱਥੋਂ ਅਪਜੈ ਕਿਤ ਸੰਜਮੇ ਜਾਹੇ। ਹੋਂ ਮੈਂ ਇਹੋ ਹੁਕਮ ਹੈ ਭਏ ਕਰਤ ਪਰਾਹੇ। ਹੋਂ ਮੈਂ ਦੀਰਘ ਰੋਗ ਹੈ ਦਾਰੂ ਵੀ ਸਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਨਾਨਕ ਕਹੇ ਸੁਣੋ ਜਨੋ, ਇਤ ਸੰਜਮ ਦੁਖ ਜਾਏ ਪੌੜੀ ਸੇਵ ਕੀਤੀ ਸੰਤੋਖਈ। ਜਿਨ ਸੱਚੋ ਸੱਚ ਧਿਆਇਆ, ਹੋਂ ਮੰਦ ਪੈਨ ਰੱਖਿਓ। ਕਰ ਸੁਕਿਰਤ ਧਰਮ ਕਮਾਇਆ, ਹੋਂ ਦੁਨੀਆਂ ਥੋੜੇ ਬੰਦਨਾ। ਅੰਨ ਪਾਣੀ ਘੋੜਾ ਖਾਇਆ, ਤੂੰ ਬਖਸ਼ੀ ਸੀ ਅਗਲਾ।

0: ਜਾਣ ਪੱਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹਲਾ ਪਹਿਲਾ
1: ਲੱਖ ਨਕੀਆਂ ਚੰਗੀਆਂ ਲੱਖ ਪੁਨਾ ਪ੍ਰਵਾਨ ਲੱਖ ਤਪੂ ਪ੍ਰਦੀਰਥਾਂ ਸਹਿਯੋਗ ਵਿਵਾਨ ਲੱਖ ਸੁਰਤਮ ਸੰਗਰਾਮ ਰਣ ਮੇ ਛੁੱਟੇ ਪ੍ਰਾਣ ਲੱਖ ਸੁਰਤੀ ਲੱਗਿਆ ਅੰਧਿਆਨ ਪੜੀਏ ਪਾਠ ਪੁਰਾਣ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਦਿਸ ਮਿਲੇ।

ਸੱਚਾ ਸਾਹਿਬ ਏਕ ਤੋ ਜਿਨ ਸੱਚੋ ਸੱਚ ਵਰਤਾਇਆ।

0: ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀਏ ਸਾਥ, ਪੜ ਪੜ ਬੇੜੀ ਪਈ ਹੈ, ਪੜ ਪੜ ਗੱਡੀ ਹੈ ਖਾਰ, ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ, ਪੜੀਏ ਜੇਤੀ ਆਰ ਜਾ, ਪੜੀਏ ਜੇਤੇ ਸਾਸ, ਨਾਨਕ ਲੇਖੈ ਇੱਕ ਗੱਲ ਹੋਰ, ਹਉਮੈ ਚੱਕਣਾ ਚਾਕ ਮਹਲਾ ਪਹਿਲਾ,
1: ਲਿਖ ਲਿਖ ਪੜਿਆ ਤੇਤਾ ਕੜਿਆ, ਬਹੁ ਤੀਰਥ ਭਵਿਆ ਤੇਤੋ ਲਵਿਆ, ਬਹੁ ਪੇਕੀਆ ਦੇਹੀ ਦੁਖਦੀਆ, ਸੋਹਵੇ ਜੀ ਆਪਣਾ ਕੀਆ, ਅੰਨਾ ਖਾਇਆ ਸਾਧ ਗੁਆਇਆ, ਬਹੁਤ ਪਾਇਆ ਦੂਜਾ ਪਾਇਆ, ਬਸ ਨਾ ਪਹਿਰੇ ਐਨਸ ਕਹਿਰੇ, ਮੋਰ ਵੇ ਗੁੱਤਾ ਕਿਉਂ ਜਾ ਕੇ ਗੁਰਬਿੰਦ ਸੁੱਤਾ, ਪਾਕੋ ਪਿਤਾਣਾ ਆਪਣਾ ਕੀਆ ਕਮਾਣਾ, ਅਲ ਮਲ ਖਾਈ ਸਿਰ ਸ਼ਾਹੀ ਪਾਈ, ਮੂਰਖ ਅੰਧੇ ਪਤ ਗਵਾਈ, ਵਿਣਨਾ ਵੈ ਕਿਸ ਥਾਇ ਨਾ ਪਾਈ, ਰਹਿਬ ਬਾਣੀ ਮੜੀ ਮਸਾਣੀ, ਅੰਦਰ ਜਾਣੇ ਫਿਰ ਪਛਤਾਣੀ, ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾ

0: ਭਗਤ ਰੇ ਮਨ ਪਾਉਂਦੇ ਦਰ ਸੋਹਣ ਕੀਰਤ ਗਾਵਦੇ। ਨਾਨਕ ਕਰਮਾ ਪਾਰੇ ਦਰ ਢੋ ਨ ਲਹਿਣੀ ਧਾਵਦੇ। ਇੱਕ ਮੂਲ ਨਾ ਬੁੱਝਣੇ ਆਪਣਾ ਅਣਹੋਂਦਾ ਆਪ ਗਣਾਏ ਦੇ। ਹਉ ਢਾਡੀ ਕਾ ਨੀਤ ਜਾਤ ਹੋਰ ਤੁਮ ਜਾਤ ਸੁਣਾਏ ਦੇ। ਤੇਰੇ ਮੰਗਾ ਜੀ ਤੁਝੇ ਧਿਆਏ ਦੇ। ਤੇਰੇ ਮੰਗਾ ਜੀ ਤੁਝੇ ਧਿਆਏ ਦੇ।
1: ਸੱਚ ਸ਼ਾਹ ਹੋ ਹਮਾਰਾ ਤੂੰ ਤੜੀ

ਕਾਲੀ ਕੂੜ ਬੈਸਨ ਹਾਰ ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣ ਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪਿਆ ਪਾਰ ਕੂੜ ਮੀਆਂ ਕੂੜ ਬੀਬੀ ਖਪ ਹੋਏ ਖਾਰ ਕੂੜ ਕੂੜੇ ਮੇਹੋ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀ

ਚਾਰ ਮਿੰਟ ਤਲੀ ਖਾਕ ਜੇ ਮੇਰੇ ਤਾਂ ਮਸਤਕ ਲਾਈਏ ਪੂਰਾ ਲਾਲ ਛੱਡੀ ਹੋਏ ਕਮਾਲਾ ਲਖ ਤੇ ਆਈਏ ਫਲ ਤੇ ਵੇਖੋ ਪਈਏ ਜੇ ਵੇਹੀ ਘਰ ਕਮਾਈਏ।

0: ਜੇ ਕੋਈ ਤਾਂ ਗਵੈ ਰੁੱਤੀ ਹੁਰ ਤੇ ਹੋ ਨਾਨਕ ਪਾਏ ਬਾਹਰਾ ਕੋਰੇ ਰੰਗ ਸੋਏ ਭੈ ਵਿੱਚ ਖੁੰਮ ਚੜਾਈ ਐ ਸਰਮ ਪਾਤਨ ਹੋ ਨਾਨਕ ਭਗਤੀ ਜੇ ਰਪੈ ਕੂੜੈ ਸੋਏ ਨਾ ਕੋਈ ਮਹਲਾ ਪਹਿਲਾ
1: ਲਾਭ ਪਾਪ ਦੁਇ ਰਾਜਾ ਮਹਿਤਾ ਕੂੜ ਹੋਆ ਸਿਕਦਾਰ ਕਾਮ ਨੇ ਸਤ ਪੁੱਛੀਏ ਬਹਿ ਵੇ ਕਰੇ ਵਿਚਾਰ ਅੰਧੀ ਰਹਿਤ ਗਿਆਨ ਹੋਣੀ ਭਾਏ ਪਰੇ ਮੁਰਦਾਰ ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸਿੰਗਾਰ ਉੱਚੇ ਕੁੱਕੇ ਵਾਦਾ ਗਾਵੇ ਜੋਦਾ ਕਾ ਵਿਚਾਰ ਮੂਰਖ ਪੰਡਤ ਹਿਕਮਤ ਹੁਜਤ ਸੰਜੇ ਕਰੇ ਪਿਆਰ ਧਰਮੀ ਧਰਮ ਕਰੇ ਗਵਾਵੇ ਮੰਗੇ ਮੋਖ ਦੁਆਰ ਜਤੀ ਸਤਾਵੇ ਜੁਗਤ ਨ ਜਾਣੇ।

0: ਸਰੀਰ ਕਾ ਇਕ ਰਥ ਇਕ ਰਥਵਾ ਹੋ ਜੁਗ ਜੁਗ ਫੇਰ ਵਟਾਈ ਹੈ ਗਿਆਨੀ ਬੁੱਝੇ ਤਾਹੇ ਸਤਜੁਗ ਰਥ ਸੰਤੋਖ ਕਾ ਧਰਮ ਗੈਰਥਵਾ ਹੋ ਤ੍ਰੇਤਾ ਰਥ ਜਤੈ ਕਾ ਜੋਰ ਗੈਰਥਵਾ ਦੁਆਪਰ ਰਥ ਤਪੈ ਕਾ ਸਤ ਗੈਰਥਵਾ ਕਲ ਜੁਗੀ ਰਥ ਅਗਨ ਕਾ ਕੂੜ ਗੈਰਥਵਾ ਹੋ ਮਹਲਾ ਪਹਿਲਾ
1: ਆਮ ਕਹੇ ਸਤੰਬਰ ਸਵਾਮੀ ਸੱਚ ਮੈਂ ਅੱਛੇ ਸਾਚ ਰਹੇ ਸਭ ਕੁਛ ਸਤ ਸਮਾਵੇ ਕਹੇ ਰਹਿਆ ਭਰਪੂਰ ਰਾਮ ਨਾਮ ਦੇਵਾ ਮੈਂ ਸੂਰ ਨਾਇਰ ਜਾਏ ਨਾਨਕ ਮੁਕੰਤਰ ਪਾਹੇ ਜੁਜ ਮੈਂ ਜੋਰ ਸ਼ਲੀ ਚੰਦਰਾਵਲ ਕਾਨ।

ਸਚਿਆਰ ਬੜੇ ਗੁਣੇ ਤਿੰਨ ਚਾਰ ਵਿਚਾਰ ਆਓ ਭਗਤ ਕਾਨੀ ਸਦਾਏ ਤਉ ਨਾਨਕ ਮੁਖ ਅੰਤਰ ਪਾਏ।

ਸਤਨਾਮ।

ਸਗਲ ਭਵਨ ਤਾਰੇ ਏਕ ਥੇ ਕੀਏ ਬਿਸਥਾਰੇ ਪੂਰ ਰਿਓ ਸਰਬ ਮੇਂ ਆਪ ਹੈ ਨਰਾਰੇ ਹਰ ਗੁਣ ਨਾਹੀ ਅੰਤ ਪਾਰੇ ਜੀ ਜੰਤ ਸਭ ਥਾਰੇ ਸਗਲ ਕੋ ਦਾਤਾ ਏਕੈ ਅਲਖ ਮੁਰਾਰੇ ਆਪ ਹੀ ਧਾਰਨ ਤਾਰੇ ਕੁਦਰਤ ਹੈ ਦੇਖਾਰੇ ਵਰਨ ਚਹਿਨ ਨਾਹੀ ਮੁਖ ਨਾਮ ਸਾਰੇ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੈ ਹਾਂ ਕਿ ਬਲ ਬਲ ਬਲ ਬਲ ਸਦ ਬਲਿਹਾਰ ਸਰਬ ਗੁਣ ਨਿਦਾਨ ਕੀਮਤ ਨਾ ਗਿਆਨ ਧਿਆਨ ਊਚੇ ਤੇ ਊਚੋ ਜਾਨੀ ਜੈ ਪ੍ਰਭ ਤੇਰੋ ਥਾਨ ਮਨ ਧਨ ਤੇਰੋ ਪ੍ਰਾਨ ਏਕੈ ਸੂਤ ਹੈ ਜਹਾਨ ਕਮਣੀ ਉਪਮਾ ਦਿਓ ਬੜੇ ਤੇ ਵਡਾਣ ਜਾਣੇ ਕੌਣ ਤੇਰੋ ਪਿਓ ਅਲਖ ਅਪਾਰ ਦਿਓ ਅਕਲ ਕਲਾ ਹੈ ਪ੍ਰਭ ਸਰਬ ਕੋ ਧਾਨ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੈ ਹਾਂ ਕਿ ਬਲ ਬਲ ਬਲ ਬਲ ਸਦ ਬਲਿਹਾਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੈ ਹਾਂ ਕਿ ਬਲ ਬਲ ਬਲ ਬਲ ਸਦ ਬਲਿਹਾਰ।

0: ਲਵਣ ਜੋਗ ਕੌਣ ਗਿਆਨ ਧਿਆਨ ਕਵਨ ਵਿਦੁਸਤ ਕਰੀਐ ਸਿੱਧ ਸਾਧਕ ਤੇ ਤੀਸ ਕੋਰ ਤੇਰ ਕੀਮ ਨਾ ਭਰੀਐ ਬ੍ਰਹਮਾਦਿਕ ਸੰਕਾਦ ਸੇਖ ਗੁਣੰਤ ਨਾ ਪਾਏ ਅਗੋ ਗਿਓ ਨਹੀਂ ਜਾਏ ਪੂਰ ਸਰਵ ਰਹੋ ਸਮਾਏ ਜੇ ਕਾਟੀ ਸਿਲਕ ਦਿਆਲ ਪ੍ਰਭ ਸੇਜਨ ਲੱਗੇ ਭਗਤੇ ਹਰ ਗੁਰ ਨਾਨਕ ਜਿਨ ਪਰਸਿਓ ਤੇ ਇਤ ਉਤ ਸਦਾ ਮੁਕਤੇ
1: ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇਕ ਸਰਨਾ ਮਿਲੇ ਦਾਨ ਸੰਤਰੇਨ ਜੇ ਲਗ ਪੌਜਲ ਤਰਨਾ ਬਿਨਤ ਕਰੋ ਅਰਦਾਸ ਸੁਨੋ ਜੇ ਠਾਕੁਰ ਪਾਵੈ ਦੇਹੋ ਦਰਸ ਮਨ ਚਾਓ ਭਗਤ ਤੇਹੋ ਮਨ ਠਹਿਰਾਵੈ ਬਲਿਓ ਚਰਾਗ ਅੰਧਿਆਰ ਮੈਂ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਪਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ
2: ਸਤਿਗੁਰ ਕੇ ਮਾਤਾਣਿਆ ਜੁਗ ਜੋਤ ਸਮਾਣੇ ਅੰਨ

0: ਜਨਕ ਸੋਏ ਜਿਨ ਜਾਣਿਆ ਉਨ ਮਨ ਰਥ ਧਰਿਆ ਸਤ ਸੰਤੋਖ ਸਮਾਚਰੇ ਅਪਰਾ ਸਰ ਭਰਿਆ ਅਕਥ ਕਥਾ ਅਮਰਾ ਪੁਰੀ ਜਿਸ ਦੇਹ ਸੁਪਾਵੇ ਇਹੋ ਜਨਕ ਰਾਜ ਗੁਰ ਰਾਮਦਾਸ ਤੁਝੀ ਬਣ ਆਵੇ।
1: ਸਤਿਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ ਤਿੰਨ ਜਨ ਦੁੱਖ ਪਾਪ ਕਹੋ ਕਤ ਹੋਵੈ ਜੀਓ ਤਾਰਨ ਤਰਨ ਖਿਨ ਮਾਤਰ ਜਾਕੋ ਦ੍ਰਿਸ਼ਟ ਧਾਰੈ ਸ਼ਬਦ ਰਿਦ ਵਿਚਾਰੈ ਕਾਮ ਕ੍ਰੋਧ ਖੋਵੈ ਜੀਓ ਜੀਅਨ ਸਭਨ ਦਾਤਾ ਅਗਮ ਗਿਆਨ ਵਿਖਿਆਤਾ ਐਨ ਇਸ ਧਿਆਨ ਧਾਵੈ ਪਲਕ ਨਾ ਸੋਵੈ ਜੀਓ ਜਾਕੋ ਦੇਖਤ ਦ੍ਰਿਧਰ ਜਾਵੈ ਨਾਮ ਸੋ ਨਿਧਾਨ ਪਾਵੈ ਗੁਰਮੁਖ ਗਿਆਨ ਦੁਰਮਤ ਮੈਲ ਧੋਵੈ ਜੀਓ ਸਤਿਗੁਰ ਨਾਮ।

0: ਜਿਹ ਸਤਿਗੁਰ ਸਿਮਰੰਤ ਨਾਇਨ ਕੇ ਤਿਮਰ ਮਿਟੇ ਖਿਨੇ। ਜਿਹ ਸਤਿਗੁਰ ਸਿਮਰੰਥ ਜਿਹਦੇ ਹਰ ਨਾਮ ਦਿਨੋ ਦਿਨ। ਜਿਹ ਸਤਿਗੁਰ ਸਿਮਰੰਥ ਜੀ ਕੀ ਤਪਤ ਮਿਟਾਵੈ। ਜਿਹ ਸਤਿਗੁਰ ਸਿਮਰੰਥ ਰਿਦ ਸਿੱਧ ਨਵ ਨਿਧ ਪਾਵੈ। ਸੋਈ ਰਾਮਦਾਸ ਗੁਰ ਬਲਪਨ ਮਿਲ ਸੰਗਤ ਤਨ ਤਨ ਕਰੋ। ਜੇ ਸਤਿਗੁਰ ਰਗ ਪ੍ਰਭ ਪਾਈਐ ਸੋ ਸਤਿਗੁਰ ਸਿਮਰੋ ਨਰੋ।
1: ਬ੍ਰਹਮਾਦਿਕ ਸ਼ਿਵ ਛੰਦ ਮੁਨੀਸਰ ਰਸਕ ਰਸਕ ਠਾਕੁਰ ਗੁਣ ਗਾਵਤ। ਇੰਦਰ ਮੁਨਿੰਦਰ ਖੋਜਤੇ ਗੋਰਖ ਤਰਨ ਗਗਨ ਆਵਤ ਫੁਨ ਧਾਵਤ। ਸਿੱਧ ਮਨੁੱਖ ਦੇਵੇਰ ਦਾਨਵ ਇਕ ਤਿਲ ਤਾਂ ਕੋ ਮਰਮ ਨਾ ਪਾਵਤ। ਪ੍ਰਿਆ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ ਹਰ ਜਨ ਤਾਂ ਕੇ ਦਰਸ ਸਮਾਵਤ। ਤਿਸੇ ਤਿਆਗ ਆਨ ਕੋ ਜਚ ਹੈ

ਨਾਨਕ ਸਹਿ ਪਕਰੀ ਸੰਤਨ ਕੀ ਹਿਰਦੈ ਭਏ ਮਗਨ ਚਰਨਾਰਾ ਜਿਤ ਕੋ ਲਾਇਆ ਤਿਤ ਹੀ ਲਾਗਾ ਤੈਸੋ ਹੀ ਵਰਤਾਰਾ ਨਾਨਕ ਸਹਿ ਪਕਰੀ ਸੰਤਨ ਕੀ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਚਰਨ ਕਮਲ ਸਿਉਂ ਜਾਕਾ ਮੱਲੀਨਾ, ਸੇ ਜਨ ਤ੍ਰਿਪਤ ਆਗਾਈ। ਗੁਣ ਅਮੋਲ ਜਿਸ ਹਿਰਦੈ ਨਾ ਵਸਿਆ, ਤੇ ਨਰ ਤ੍ਰਿਸ਼ਨ ਤ੍ਰਿਖਾਈ।

ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪੱਤ ਮਿੱਠਤ ਨੀਵੀ ਨਾਨਕਾ ਗੁਣ ਚੰਗਈਆਂ ਤੱਤ ਸਭ ਕੋ ਨਿਵੇਂ ਆਪ ਕੋ ਪਰ ਕੋ ਨਿਵੇਂ ਨਾ ਕੋਏ ਧਰ ਤਾ ਰਾਜੂ ਟੋਲੀਏ ਨਿਵੇਂ ਸੋ ਗੋਰਾ ਹੋ ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾ ਸੀਸ ਨਿਵਾਇਆ ਕਿਆ ਥੀ ਹੈ ਜਾਨਸ ਭ੍ਰਮੰ ਕਰਮੰ ਸਾਫੋ ਨਿਚੋ ਕਰਮੰ ਕਹੋ ਨਾਨਕ ਨਿਚੋ ਤਿਹਾਵੇ ਸਤਿਗੁਰ ਵਾਟ ਨ ਪਾਵ ਕੌੜੀ ਕੱਪੜ ਸੁਹਾਵਣਾ ਛੱਡ ਦੁਨੀਆ ਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੇ ਮਨ ਭਾਵਦੇ ਰਾਹ ਭੀੜੇ ਅੱਗੇ ਜਾਵਣਾ ਨੰਗਾ ਦੁੱਧ ਚੱਲਿਆ।

0: ਸਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਪਿੰਡ ਕੀਤਾ ਪਾਵਣਾ ਹੁਕਮ ਕੀ ਮਨ ਪਾਉਂਦੇ ਰਾਹ ਭੀੜੇ ਅੱਗੇ ਜਾਵਣਾ ਨੰਗਾ ਦੋਸ਼ ਚਾਲਿਆ ਤਾਂ ਦਿਸੇ ਖਰਾ ਡਰਾਵਣਾ ਕਰਿਆ ਉਹਨਾਂ ਪਿੱਛੋਂ ਤਾਵਣਾ ਕਰਿਆ ਉਹਨਾਂ ਪਿੱਛੋਂ ਸਾਵਣਾ
1: ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿੱਤ ਤੁਮਰੇ

0: ਆਇਆ ਸਭ ਵਖੇ ਪਾਏ ਓਏ ਪ੍ਰਾਣਾ ਸੁੱਟ ਗਏ ਪਿਪਰ ਪਾਗੇ ਹੋ ਨਾਨਕ ਤੱਕ ਨਾ ਟੁੱਟਈ ਜੇ ਤੱਕ ਹੋਵੇ ਜੂਰ ਮਹਲਾ ਪਹਿਲਾ
1: ਨਾਇ ਮੰਨੀਏ ਬਤ ਕੈਸਾ ਲਾਹੀ ਸਤਸੂਤ ਤਰ ਗਏ ਅੰਦਰ ਪਾਈਏ ਤਗਨਾ ਤੁਠ ਸਪੂਤ ਮਹਲਾ ਪਹਿਲਾ
0: ਤਗਨਾ ਇੰਦਰੀ ਤਗਨਾ ਨਾਰੀ ਭਲਕੇ ਥੁੱਕ ਪਵੇ ਨਿਤ ਦਾੜੀ ਤਗਨਾ ਪੈਰੀ।

ਹੋ ਜਾ ਕਿਰਪਾ ਕਰੇ ਦਾ ਸਹੀ ਕਰ ਕਰਾਏ ਸੀ।

ਚੜ੍ਹਿਆ ਪਰਖੂ ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥੀ ਜਗ ਕਸਾਈ ਨੀਲ ਵਸਤਰ ਪੈਰੋ ਵੇ ਪ੍ਰਵਾਨ ਮਲੇ ਸਥਾਨ ਲੈ ਪੂਜੇ ਪ੍ਰਾਣ ਭਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ ਦੇ ਕੇ ਚੌਂਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜਿਆ ਮਤ ਪਿੱਟੇ ਵੇ ਮਤ ਪਿੱਟੇ ਹੋਣ ਸਾਡਾ ਫਿੱਟੇ ਤਨ ਫਿੱਟੇ ਫਿੜ ਕਰੇ ਮਨ ਜੂਠੇ ਚੁਲੀ ਭਰੇ ਕਹੋ ਨਾਨਕ ਸਤ ਹਈਏ ਸੁਚ ਹੋਵੇ ਤਾਂ ਸੱਚ ਪਾਈਏ ਪਵ ਜਿੱਤੇ ਅੰਦਰ ਸਭ।

0: ਜੰਗਲ ਵਿਘ ਨਾ ਪੈਂਦਾ, ਵਿਘ ਨਾ ਪੈਂਦਾ, ਵਿਘ ਨਾ ਪੈਂਦਾ।
1: ਹੁਣ ਜਿਤੇਂਦਰ ਸਾਹਿਬ ਤੋਂ ਵੇਖ ਨਦਰੀ ਹੇਠ ਚਲਾਏਦਾ, ਆਪੇ ਦੇਵੜੀਆਂ ਆਪੇ ਹੀ ਕਰਮ ਕਰਾਏਦਾ। ਬੜੋ ਬੜਾ ਬੜ ਮੇਦਨੀ ਸਿਰੇ ਸਿਰ ਧੰਦੇ ਲਾਏਦਾ, ਨਦਰੋਂ ਪੱਠੇ

0: ਸ਼ਬ ਧਰੋ ਪਿਆਰੋ ਦਾਤਾ ਰਾਮ ਮੇਰਾ ਆਧਾਰੋ ਅਜੇ ਪੰਚ ਸ਼ਬਦ ਤਿਤ ਕਰ ਸੁਭਾਗੈ
1: ਹਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਪਾਰਿਆ
0: ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ
1: ਗੁਰ ਕਰਮ ਪਾਇਆ ਤੁਧ ਜਨ ਕਉ ਸੇ ਨਾਮ ਹਰ ਕਹਿ ਲਾਗੇ।

ਬਲੋ ਜੀ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਮਰ ਕੈ ਗੁਰ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੈ ਹੋਈ ਸਹਾਇ, ਅਰਜਨ ਹਰਿ ਗੋਬਿੰਦ ਨੋ ਸਿਮਰਾਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੇ ਹੈ ਘਰ ਨੌ ਨਿਧਿ ਆਵੈ ਧਾਇ, ਸਭ ਥਾਈ ਹੋਈ ਸਹਾਇ, ਦਸਵੀਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਈ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦਿਗ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ

ਸੀ। ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛੇ ਆਰੇ ਆਇਤ, ਦੇਗ ਤੇਗ ਫਤ ਹੇ ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੁਲਬਾਲੇ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਵੇਕ ਦਾਨ, ਵਿਸਾਹ ਦਾਨ, ਭਰੂਸਾ ਦਾਨ, ਦਾਨਾ ਸਿਰ ਦਾਨ ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਤ ਦਾ ਰੱਖ ਆਪ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ, ਹੇ ਨਿਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ, ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ, ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਾਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮਦਾਨ ਬਖਸ਼ਣਾ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪਰਵਾਨ ਹੋਵੇ ਪਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਸੁਖ ਹੋਵੇ ਨਾਮ ਚੇਤੇ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ

ਦੇ ਹਰ ਗੋਚਨ ਨਾਹੀ ਹਾਰਿਆ ਕਰ ਫਰਮਾਇਸ ਪਾਇਆ ਵੇਖ ਮਹਿਲ ਤੇ ਮਰਨ ਵਿਸਾਰਿਆ ਜਰ ਆਈ ਜੋਗਨ ਹਾਰਿਆ।

ਜਿਸ ਵਿੱਚ ਵੱਡੀਆਂ ਵੱਡੀਆਂ ਸਭ ਦਰਿਆਈਆਂ ਜਾਤ ਸਪਾਣਾ ਤਮਨ ਵਸਾਈਆਂ ਕਰੋ ਮਸਤ ਤਰ ਵਿੱਚ ਹੋ ਮਾਰ ਕੱਢੀਆਂ ਬੁਰਿਆਈਆਂ ਸਹਿ ਟੁੱਟੇ।

ਨਾ ਭਿਟਿਓ ਜਾਏ। ਸੁੱਚਾ ਹੋਏ ਕਹਿ ਜੇ ਵਿਆ ਲੱਗਾ ਪੜਨ ਸਲੋਕ, ਉਹ ਥੀ ਜਾਈ ਸੱਟਿਆ ਕਿਸੇ ਉਹ ਲੱਗਾ ਦੋ। ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ।

ਪੰਡ ਜਮੀਏ ਪੰਡ ਮੀਏ ਪੰਡ ਮੰਗਣ ਵੀ ਆਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹ ਪੰਡ ਮੁਆ ਪੰਡ ਪਹਲੀਏ ਪੰਡ ਹੋਵੇ ਬੰਧਾਨ ਸੋ ਕਿਉਂ ਮੰਦਾ ਆਖੀਏ ਜਿਤ ਜਮੇ ਰਾਜਾਨ ਪੰਡੋ ਹੀ ਭੜ ਬਜੇ ਪੰਡੇ ਬਾਜ ਨਾ ਕੋਏ ਨਾਨਕ ਪੰਡੇ ਬਾਹਰਾ।

ਜਿਸ ਨਾਹੀ ਸੋਚਣ ਕੱਢੀਏ ਕਿਤਾਬੋ ਆਪਣਾ ਆਪੇ ਹੀ ਲੇਖ ਸੰਡੀਏ ਜਰਣ ਨਾਹੀ ਐਤ ਜਗ ਤਾਂ ਕਾਇਰ

0: ਨਾਨਕਾ ਜਿਉ ਤੇਲ ਪੌੜੀ ਆਪੇ ਹੀ ਕਰਨਾ ਕੀਓ।
1: ਕਾਲਾ ਪੇਹੀ ਤੈ ਧਾਰੀਏ ਦੇਖ ਕੀਤਾ ਬੜਾ ਧਰ ਕੱਚੀ ਪੱਕੀ ਸਾਰੀ ਹੈ ਜੋ

ਸਧੀਰੇ ਸਮਾਏ, ਚੰਗਾ ਚੰਗਾ ਕਰ ਮੰਨੇ ਮੰਦਾ ਮੰਦਾ ਹੋ।

0: ਉੱਪਰ ਕਾਲੀ ਹੈ
1: ਔੜ ਜਿਸੇ ਵੀ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿਤ ਕੀਤਾ ਪਾਈਏ ਆਪਣਾ ਸਾਹ ਘਾਲ ਫਰੀ ਕਿਉਂ ਘਾਲੀਏ ਮੰਦਾ ਮੂਲਕ ਜੀ ਦੇ ਲੰਮੀ ਨਦਰ ਨਿਹਾਲੀਏ ਜਿਉਂ ਸਾਹਿਬ ਨਾਲ ਨਹਾਰੀਏ ਤੇ ਵੇਹਾਂ ਪਾਸਾ ਢਾਲੀਏ।

ਸ੍ਰੀ ਨਾਨਕ ਅੰਤਰਜ ਆਪਣੀ ਹਰਤਾ ਕੇ ਪਾਰਾਵਾਰ ਆਪ ਕਰੇ ਸਾਖਤੀ ਪ੍ਰਾਪਤ ਕਰੇ ਮਹਾਂ।

ਨਾਨਕਾ ਜਿਨ ਕੋ ਨਦਰ ਕਰੇ ਮਹੱਲਾ ਦੂਜਾ, ਆਪੇ ਸਾਜੇ ਕਰਿਆ ਜਾਈ ਵੀ ਰੱਖਿਆ।

0: ਵਾਹਿਗੁਰੂ ਜੀ ਕੀ ਫਤਿਹ, ਫਤਿਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪੌੜੀ ਵੱਡੇ ਕੀਆਂ ਵਡਿਆਈਆਂ, ਕਿਸ ਕਹਿਣਾ ਕਹਿਣਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀ ਹਰੇ ਜਿਸਮ ਬਾਹੇ, ਸਾਈ ਕਰ ਕਮਾਉਣੀ ਤੁਰ ਛੋਟੀ ਤਿੰਨੇ ਪਾਏ, ਨਾਨਕੇ ਕੀ ਬਾਹਰੀ ਹੋਰ ਦੂਜੀ ਨਾਹੀਂ ਜਾਏ।

ਤੇਜ ਪ੍ਰਾਪਰ ਸਰਬ ਕਲਾ ਭਰਪੂਰ ਦਿਸੈ ਜਤ ਕਥਾ ਨਾਨਕ ਦਾਸਨ ਦਾਸ ਆਕੇ ਬਿਨਵਤਾ ਤੇਰਾ ਜੀ ਤੇਰਾ ਨਾਮ ਸਤ ਹੈ ਸ੍ਰੀ ਵਾਹਿਗੁਰੂ ਪੌੜੀ ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ ਰੰਗ ਪਰੰਗ ਅਨੇਕ ਨਾ ਜਾਪਣ ਕਰਤਬਾ ਜੀਆਂ ਅੰਦਰ ਜੀਓ ਸਭ ਕੀ ਜਾਣ ਲਾ ਸਭ ਕਿਸ ਤੇਰੇ ਵਸ ਤੇਰਾ ਘਰ ਭਲਾ ਤੇਰਾ ਘਰ ਆਨੰਦ ਵਧਾਈ।

0: ਸੁਧ ਆਗੈ ਬਿਨਵਤਾ।
1: ਸਰੋਗ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੁਇਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂ ਕਰਮੀ ਆਪੋ ਆਪਣੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨਾਮ, ਸਿਮਰੋ ਸ੍ਰੀ ਹਰ ਰਾਇ। ਸ੍ਰੀ ਹਰ ਕ੍ਰਿਸ਼ਨ ਤੇ ਆਈਐ, ਜਿਸ ਡਿੱਠੇ ਸਭ ਦੁੱਖ ਜਾਇ। ਤੇਗ ਬਹਾਦਰ ਸਿਮਰੈ, ਘਰ ਨੌ ਨਿਧ ਆਵੈ ਧਾਇ। ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ,

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੇ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾ

ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹੇ ਗੁਰੂ ਬੋਲੋ ਜੇ।

0: ਬਸ ਭੁੱਲ ਚੁੱਕ ਮੁਆਫ ਕਰਨੀ। ਸਿੱਖਾਂ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹ ਨਾ ਸਕਤ ਕਹੇ ਅਚਲ ਮੂਰਤ ਅਨੁਭਉ ਪ੍ਰਕਾਸ਼ ਅਨਤੋਜ ਕਿਹਜੈ ਕੋਟ ਇੰਦਰ ਇੰਦਰਾਣ ਸਾਹਿ ਸਹਾਣ ਗਣਿਜੈ ਤਿਰਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤਿਰਨ ਕਹਿਤ ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸਮਤ ਜਬ ਲਉ ਨਹੀਂ ਭਾਗ ਲਲਾਰ ਉਦੈ ਤਬ ਲਉ ਭ੍ਰਮ ਤੇ ਫਿਰ ਤੇ ਬਹੁਤ ਆਇਓ ਕਲ ਘੋਰ ਸਮੁੰਦਰ ਮੈਂ ਬੂੜ ਤਿਥੇ ਕਬਹੋਂ ਮਿਟਹੈ ਨਹੀਂ ਰੇ ਪਛਤਾਇਓ ਤਾਤੀ ਵਿਚਾਰ ਜਹਿ ਮਥੁਰਾ ਜਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ ਗੁਰਸਿੱਖ ਭਲ ਕੇ ਉੱਠ ਕਰ ਅੰਮ੍ਰਿਤ ਵੇਲੇ ਸਰਨਾ ਬੰਦਾ ਗੁਰੂ ਕੈ ਬਚਨ ਉਚਾਰ ਕੈ ਧਰਮਸਾਲਾ ਦੀ ਸੁਰਤ ਕਰਨ ਦਾ ਸਾਧ ਸੰਗਤ ਵਿੱਚ ਜਾਏ ਕੈ ਗੁਰਬਾਣੀ ਦੇ ਪ੍ਰੀਤ ਸੁਣਦਾ ਸੰਕਾ ਮਨੋਂ ਮਿਟਾਏ ਕੈ ਗੁਰਸਿੱਖਾਂ ਦੀ ਸੇਵ ਕਰਨ ਦਾ ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸਾਦ ਆਣ ਬਰਤਨ ਦਾ ਗੁਰਸਿੱਖਾਂ ਨੂੰ ਦੇ ਕਰ ਪਿੱਛੋਂ ਬਚਿਆ ਆਪਖ ਬੰਦਾ ਕਲੀ ਕਾਲ ਪ੍ਰਗਾਸ ਕਰ ਗੁਰ ਚੇਲਾ ਚੇਲਾ ਗੁਰਸੰਦਾ ਗੁਰਮੁਖ ਗਾਡੀ ਰਾਹ ਚਲੰਦਾ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਸੋਏ ਸਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਧ ਜਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਹੋ ਆਇਆ ਦੂਰ ਹੋਂ ਚੱਲ ਕੈ ਮੈਂ ਤੱਕੀ ਤਾਉ ਸਰਨਾਏ ਜੀਓ ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ ਸੋ ਕਹੋ ਟਲ ਗੁਰ ਸੇਵੀਐ ਅਹਨ ਸਹਿਜ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫ ਦੁਖ।

ਸਜਣ ਸਚਾ ਪਾਤ ਸਾਹ ਸਿਰ ਸਾਹਾਂਦ ਜਿਸ ਪਾਸ ਬੈਠਿਆ ਸੋਹੀ ਸਭਨਾਂ ਦਾ ਸਜਣ ਸਚਾ ਪਾਤ ਸਾਹ ਸਿਰ ਸਾਹਾਂਦ ਜਿਸ ਪਾਸ ਬੈਠਿਆ।

ਸੋਰਠ ਮਹੱਲਾ ਪੰਜਵਾ। ਚਰਨ ਕਮਲ ਸਿਉ ਜਾ ਕਾ ਮਨ ਲੀਨਾ, ਸੇ ਜਨ ਤ੍ਰਿਪਤ ਆਗਾਈ।

ਗੁਣ ਅਮੋਲ ਜਿਸ ਹਿਰਦੈ ਨਾ ਵਸਿਆ ਤੇ ਨਰ ਤ੍ਰਿਸ਼ਨ ਤਿਰਖਾਏ ਹਰ ਆਰਾਧੇ ਅਰੋਗ ਅਨੰਦਾਏ ਜਿਸਨੋ ਵਿਸਰੈ ਮੇਰਾ ਰਾਮ ਸੁਨੇਹੇ ਇਸ ਲਾਖ ਵੇਦਨ ਜਣ ਆਏ ਜਹ ਜਨ ਓਟ ਗਹੀ ਪ੍ਰਭ ਤੇਰੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਚਰਨ ਕਮਲ ਸਿਉ ਜਾਕਾ ਮਨ ਲੀਨਾ, ਸੇ ਜਨ ਤ੍ਰਿਪਤ ਆਗਾਈ। ਗੁਣ ਅਮੋਲ ਜਿਸ ਹਿਰਦੈ ਨਾ ਵਸਿਆ, ਤੇ ਨਰ ਤ੍ਰਿਸ਼ਨ ਤਿਰਖਾਈ।
1: ਕੈਲਗਰੀ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੇ ਕਹੈ ਨਾਨਕ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੇ ਪਾਵਨ ਉਪਦੇਸ਼ ਨਾਲ ਜੁੜ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗਿਓ, ਸਤਿਗੁਰੂ ਜੀ ਦੀ ਕਿਰਪਾ ਬਖਸ਼ਿਸ਼ ਨਾਲ ਜੋ ਇਹ ਸਮਾਂ ਸਾਨੂੰ ਨਸੀਬ ਹੋਇਆ ਹੈ ਬਾਣੀ ਨਾਲ ਜੁੜ ਬੈਠਣ ਦਾ, ਆਓ ਯਤਨ ਕਰੀਏ ਸਤਿਗੁਰੂ ਜੀ ਦੀ ਇਸ ਬਾਣੀ ਨੂੰ ਸਮਝਦਿਆਂ ਹੋਇਆਂ, ਗਾਉਂਦਿਆਂ ਹੋਇਆਂ, ਪੜ੍ਹਦਿਆਂ ਹੋਇਆਂ ਅਸੀਂ ਆਪਣੇ ਜੀਵਨ ਵਿੱਚ ਵਸਾ ਸਕੀਏ। ਆਪ ਜੀ ਨੇ ਗੁਰਸਵਾਰਿਆਂ ਪਾਸੋਂ ਸਤਿਗੁਰੂ ਜੀ ਦੀ ਬਾਣੀ ਦਾ ਕੀਰਤਨ ਸ਼ਰਵਣ ਕੀਤਾ ਹੈ। ਜਿਸ ਪਿਆਰ ਨਾਲ ਇਸ ਬਾਣੀ ਨੂੰ ਅਸਾਂ ਸੁਣਿਆ ਹੈ, ਆਓ ਇਸੇ ਹੀ ਪਿਆਰ ਨੂੰ ਕਾਇਮ ਰੱਖਦਿਆਂ ਹੋਇਆਂ ਇਸੇ ਪਾਵਨ ਬਾਣੀ ਨੂੰ ਸਮਝਣ ਦਾ ਯਤਨ ਕਰੀਏ। ਸਤਿਗੁਰੂ ਗੁਰੂ ਅਮਰਦਾਸ ਜੀ ਦੀ ਉਚਾਰਣ ਕੀਤੀ ਹੋਈ ਇਹ ਬਾਣੀ ਆਨੰਦ, ਜਿਸ ਦੀ ਕੱਲ 19 ਨੰਬਰ ਪੌੜੀ ਅਸਾਂ ਵਿਚਾਰੀ ਸੀ, 20 ਨੰਬਰ ਪੌੜੀ ਅੱਜ ਵਿਚਾਰ ਅਧੀਨ ਹੈ। ਕੱਲ ਅਸੀਂ ਇਸ ਪੌੜੀ ਨੂੰ 19 ਨੰਬਰ ਨੂੰ ਵਿਚਾਰਦਿਆਂ ਹੋਇਆਂ ਸਤਿਗੁਰੂ ਜੀ ਦਾ ਇਹ ਮੁਬਾਰਕ ਬਚਨ ਚੇਤੇ ਕੀਤਾ ਸੀ, ਜਿੱਥੇ ਸਤਿਗੁਰੂ ਜੀ ਨੇ ਇਹ ਮੁਬਾਰਕ ਬਚਨ ਰੱਖੇ ਸਨ, ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿੰਨੀ ਜਨਮ ਜੂਏ ਹਾਰਿਆ। ਉਹਨਾਂ ਨੇ ਜਨਮ ਜੂਏ ਵਿੱਚ ਹਾਰ ਦਿੱਤਾ, ਜਿਵੇਂ ਜੁਆਰੀ ਜੂਏ ਵਿੱਚ ਆਪਣਾ ਸਾਰਾ ਕੁਝ ਹਾਰ ਦਿੰਦਾ ਹੈ ਫਿਰ ਪਛਤਾਉਂਦਾ ਹੈ, ਇਸੇ ਤਰ੍ਹਾਂ ਮਨੁੱਖ ਉਸ ਨੇ ਆਪਣਾ ਜੀਵਨ ਹਾਰ ਦਿੱਤਾ, ਗਵਾ ਦਿੱਤਾ, ਜਿਸ ਨੇ ਬਾਹਰੋਂ ਤਾਂ ਨਿਰਮਲਤਾਈ, ਬਾਹਰੋਂ ਤਾਂ ਧਰਮ ਭਲਾਈ ਨੂੰ ਕਾਇਮ ਰੱਖਣ ਦਾ ਯਤਨ ਕੀਤਾ, ਪਰ ਆਪਣੇ ਅੰਦਰ ਉਸ ਭਲਾਈ ਨੂੰ, ਧਰਮ ਨੂੰ, ਉਹਨਾਂ ਗੁਣਾਂ ਨੂੰ ਧਾਰਨ ਨਹੀਂ ਕੀਤਾ। ਬਾਹਰੋਂ ਬਾਹਰੋਂ ਗੱਲਾਂ ਬਥੇਰੀਆਂ ਹੋਈਆਂ, ਬਾਹਰੋਂ ਬਾਹਰੋਂ ਦਿਖਾਵਾ ਬਹੁਤ ਹੁੰਦਾ ਰਿਹਾ, ਬਾਹਰੋਂ ਬਾਹਰੋਂ ਉੱਠਣ ਬੈਠਣ ਝੁਕਣ ਬਹੁਤ ਚੱਲਦਾ ਰਿਹਾ, ਪਰ ਆਪਣੇ ਅੰਦਰ ਇਹ ਬਿਰਤੀ ਪੈਦਾ ਨਾ ਹੋ ਸਕੀ, ਮਨ ਨਾ ਮੰਨਿਆ। ਜਿਹੜੀ ਗੱਲ ਅਸੀਂ ਸਰੀਰ ਦੇ ਰਾਹੀਂ ਵਾਰ ਵਾਰ ਕਰਦੇ ਰਹੇ, ਵਾਰ ਵਾਰ ਸੁਣਦੇ ਰਹੇ, ਮਨ ਉਸ ਪਾਸੇ ਅਸੀਂ ਲੈ ਕੇ ਨਹੀਂ ਗਏ। ਸਤਿਗੁਰੂ ਜੀ ਨੇ ਕਹਿਤਾ ਜਦੋਂ ਐਸੀ ਹਾਲਤ ਹੋ ਜਾਏ ਤਿੰਨੀ ਜਨਮ ਜੂਏ ਹਾਰਿਆ, ਤੇ ਅੱਜ ਦੀ ਜਦੋਂ ਅਸੀਂ 20 ਨੰਬਰ ਪੌੜੀ ਵਿਚਾਰਨ ਬੈਠੇ ਹਾਂ, ਸਤਿਗੁਰੂ ਜੀ ਨੇ ਇਸ ਮੁਬਾਰਕ ਵਚਨ ਅੰਦਰ ਸਾਨੂੰ ਰਹਿਮਤ ਕਰਦਿਆਂ ਜੋ ਉਪਦੇਸ਼ ਦਿੱਤਾ ਹੈ, ਗਰੀਬ ਨਿਵਾਜ ਆਖਦੇ ਆ, ਜਨਮ ਰਤਨ ਜਿੰਨੀ ਖੱਟਿਆ ਭਲੇ ਸੇ ਬਣ ਜਾਏ। ਅੱਜ ਖੱਟਣ ਦੀ ਗੱਲ ਆਈ ਹੈ, ਇਸ ਰਤਨ ਜਨਮ ਦੇ ਵਿੱਚ ਲਾਹਾ ਕਮਾਉਣ ਦੀ ਗੱਲ ਆਈ ਹੈ। ਉਹ ਭਲੇ ਹਨ, ਉਹ ਚੰਗੇ ਹਨ, ਉਹ ਸੋਹਣੇ ਹਨ ਜਿਨ੍ਹਾਂ ਨੇ ਇਸ ਮਨੁੱਖਾ ਜਨਮ ਵਿੱਚ ਰਹਿ ਕੇ ਕੁਝ ਲਾਹਾ ਪ੍ਰਾਪਤ ਕੀਤਾ ਹੈ, ਕੁਝ ਨਾ ਕੁਝ ਪ੍ਰਾਪਤੀ ਕੀਤੀ ਹੈ, ਕੁਝ ਖੱਟਿਆ ਹੈ। ਸਤਿਗੁਰੂ ਮੁਬਾਰਕ ਬਚਨ ਸਾਨੂੰ ਬਾਣੀ ਚ ਹੋਰ ਵੀ ਬਖਸ਼ਿਸ਼ ਕਰਦੇ ਆ ਤੇ ਆਖਦੇ ਹੈ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿੱਤ ਪੁਫੱਕੜੇ ਸਭ ਮੁੱਕਦੀ ਚੱਲੀ ਰਹਿ। ਹੇ ਭਾਈ, ਤੂੰ ਲਾਹਾ ਲੈਣ ਵਾਸਤੇ ਆਇਆ, ਪਰ ਤੂੰ ਲਾਹੇ ਦੀ ਜਗ੍ਹਾ ਤੇ ਕਰਮ ਐਸੇ ਕਰ ਰਿਹਾ ਜਿਸ ਨਾਲ ਲਾਹਾ ਹੋਣ ਦੀ ਜਗ੍ਹਾ ਤੇ, ਲਾਭ ਹੋਣ ਦੀ ਜਗ੍ਹਾ ਤੇ ਘਾਟਾ ਪੈ ਰਿਹਾ ਹੈ। ਜੀਵਨ ਅੰਦਰ ਨਿਘਾਰ ਆ ਰਿਹਾ ਹੈ, ਜੀਵਨ ਅੰਦਰ ਖੜੋਤ ਆ ਰਹੀ ਹੈ। ਹੁਣ ਜਦੋਂ ਸਤਿਗੁਰੂ ਕਹਿੰਦੇ ਹੈ ਕਿ ਜਨਮ ਖੱਟਿਆ ਹੈ, ਉਹ ਮਨੁੱਖ ਭਲੇ ਹਨ, ਚੰਗੇ ਹਨ, ਤੇ ਅਸੀਂ ਹੁਣ ਬਾਣੀ ਦੇ ਵਿੱਚੋਂ ਇਹ ਗੱਲ ਵਿਚਾਰਨ ਦਾ ਯਤਨ ਕਰਾਂਗੇ ਕਿ ਰਤਨ ਜਨਮ ਨੂੰ ਖੱਟਣ ਦਾ, ਇਸ ਜਨਮ ਵਿੱਚ ਲਾਹਾ ਲੈਣ ਦਾ, ਲਾਭ ਲੈਣ ਦਾ ਇੱਕੋ ਹੀ ਤਰੀਕਾ ਹੈ, ਉਹ ਹੈ ਧਰਮ। ਹੁਣ ਜਦੋਂ ਅਸੀਂ ਧਰਮ ਦੀ ਗੱਲ ਕਰਾਂਗੇ ਤਾਂ ਸਾਨੂੰ ਆਲੇ ਦੁਆਲੇ ਚ ਜੋ ਸਾਡੇ ਵਿਚਾਰ ਲਗਾਤਾਰ ਪ੍ਰਚਲਿਤ ਹਨ, ਕਿਉਂਕਿ ਮਨੁੱਖਾ ਜਨਮ ਚ ਲਾਭ ਖੱਟਣ ਦਾ, ਲਾਹਾ ਖੱਟਣ ਦਾ ਇੱਕੋ ਤਰੀਕਾ ਹੈ ਧਰਮ। ਹੁਣ ਜਦੋਂ ਧਰਮ ਦੀ ਗੱਲ ਆਏਗੀ ਤਾਂ ਧਰਮ
ਅਸੀਂ ਆਪੋ ਆਪਣੇ ਮਿੱਥ ਮੁਤਾਬਕ ਆਪੋ ਆਪਣੀਆਂ ਸੁਣੀਆਂ ਗੱਲਾਂ ਦੇ ਮੁਤਾਬਕ ਨਿਰਧਾਰਿਤ ਕਰਦੇ ਹਾਂ। ਕੋਈ ਧਰਮ ਕਿਸੇ ਤਰ੍ਹਾਂ ਦਾ ਬਣਾਉਂਦਾ ਹੈ, ਕੋਈ ਧਰਮ ਕਿਸੇ ਤਰ੍ਹਾਂ ਦਾ ਆਖਦਾ ਹੈ, ਕੋਈ ਧਰਮ ਕਿਸੇ ਲਿਬਾਸ ਨੂੰ ਆਖਦਾ ਹੈ, ਕੋਈ ਕਿਸੇ ਚਿੰਨ੍ਹਾਂ ਨੂੰ ਆਖਦਾ ਹੈ, ਕੋਈ ਕਿਸੇ ਪੂਜਾ ਮੰਤਰ ਪਾਠ ਨੂੰ ਆਖਦਾ ਹੈ। ਬਹੁਤ ਸਾਰਾ ਐਸਾ ਵਿਚਾਰ ਲਗਾਤਾਰ ਸਾਡੇ ਆਲੇ ਦੁਆਲੇ ਪਹਿਲਾਂ ਵੀ ਪ੍ਰਚਲਿਤ ਸੀ ਔਰ ਅੱਜ ਵੀ ਪ੍ਰਚਲਿਤ ਹੈ। ਧਰਮ ਕੋਈ ਤੀਰਥ ਇਸ਼ਨਾਨ ਕਰਕੇ, ਜਿਵੇਂ ਮੈਂ ਪਹਿਲਾਂ ਦੱਸ ਚੁੱਕਾ ਹਾਂ, ਕੋਈ ਲਿਬਾਸ ਪਾ ਕੇ ਆਖਦਾ ਮੈਂ ਧਰਮੀ ਬਣ ਗਿਆ ਹਾਂ, ਕੋਈ ਕੁਝ ਚਿੰਨ੍ਹ ਪਾ ਕੇ ਆਖਦਾ ਮੈਂ ਧਰਮੀ ਬਣ ਗਿਆ ਹਾਂ, ਕੋਈ ਕੋਈ ਪੂਜਾ ਪਾਠ ਥੋੜਾ ਬਹੁਤਾ ਕਰਕੇ ਜਾਂ ਕਰਵਾ ਕੇ ਆਖਦਾ ਮੈਂ ਧਰਮੀ ਬਣ ਗਿਆ ਹਾਂ। ਸਤਿਗੁਰੂ ਜੀ ਦੀ ਬਾਣੀ ਤੋਂ ਪਹਿਲਾਂ ਵੀ ਇਹ ਸਾਰਾ ਕੁਝ ਪ੍ਰਚਲਿਤ ਸੀ। ਗਰੀਬ ਨਿਵਾਜ ਨੇ ਕਹਿ ਦਿੱਤਾ ਨਹੀਂ, ਧਰਮ ਕੇਵਲ ਤੇ ਕੇਵਲ ਬਾਹਰੀ ਰਸਮਾਂ ਨਿਭਾਈ ਜਾਣੀਆਂ, ਬਾਹਰੀ ਤੌਰ ਤੇ ਰਸਮਾਂ ਵਿੱਚ ਸ਼ਾਮਲ ਹੋਈ ਜਾਣਾ, ਉਹਨਾਂ ਰਸਮਾਂ ਦੀਆਂ ਗੱਲਾਂ ਕਰੀ ਜਾਣੀਆਂ, ਕਹਾਣੀਆਂ ਪਾਈ ਜਾਣੀਆਂ, ਇਹ ਧਰਮ ਨਹੀਂ ਹੈ। ਧਰਮ ਕੀ ਹੈ ਆਓ ਪਹਿਲਾਂ ਸਤਿਗੁਰੂ ਜੀ ਦੀ ਬਾਣੀ ਤੋਂ ਸਮਝ ਲਈਏ। ਦੋ ਲਾਈਨਾਂ ਵਿੱਚ ਸਤਿਗੁਰੂ ਜੀ ਨੇ ਇਸ ਗੱਲ ਨੂੰ ਨਿਸ਼ਚਿਤ ਕੀਤਾ ਹੈ, ਸਾਡੇ ਸਾਹਮਣੇ ਸਿਧਾਂਤ ਰੱਖਿਆ ਹੈ। ਭਾਈ ਧਰਮ ਇਹ ਹੈ, ਧਰਮ ਕੋਈ ਕਰਮ ਕਾਂਡ ਨਹੀਂ, ਪਖੰਡ ਨਹੀਂ ਹੈ, ਧਰਮ ਕੋਈ ਦਿਖਾਵਾ ਨਹੀਂ ਹੈ। ਜਿਸ ਧਰਮ ਨਾਲ ਲੱਗ ਕੇ ਅਸਾਂ ਰਤਨ ਜਨਮ ਚ ਲਾਭ ਖੱਟਣਾ ਹੈ, ਉਹ ਧਰਮ ਕੀ ਹੈ ਆਓ ਪੜ੍ਹੀਏ ਸਤਿਗੁਰੂ ਦੀ ਬਾਣੀ। ਗਰੀਬ ਨਿਵਾਜ ਨੇ ਕਹਿ ਤਾ, ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਧਰਮ ਉਹ ਹੈ ਜਿਸ ਰਾਹੀਂ ਕਰਮ ਨਿਰਮਲ ਹੋ ਜਾਣ, ਸਾਡਾ ਉੱਠਣਾ ਬੈਠਣਾ, ਸਾਡਾ ਕਾਰ ਵਿਹਾਰ, ਸਾਡਾ ਇਹ ਵਰਤੋਂ ਵਿਹਾਰ, ਸਾਡੇ ਜੀਵਨ ਦਾ ਇਹ ਆਲੇ ਦੁਆਲੇ ਸਮਾਜ ਵਿਚਲਾ ਮੇਲ ਜੋਲ ਇਹ ਨਿਰਮਲ ਹੋ ਜਾਏ, ਸਾਡੇ ਬੋਲ ਚਾਲ ਸਾਡੇ ਵੇਖਣ ਚਾਖਣ ਵਿੱਚ ਨਿਰਮਲਤਾ ਹੀ ਆ ਜਾਏ, ਇਹ ਹੈ ਧਰਮ। ਜੇ ਅਸੀਂ ਪਾਠ ਪੂਜਾ ਕਰੀ ਜਾ ਰਹੇ ਹਾਂ, ਅਸਾਂ ਚਿੰਨ ਵੀ ਕੋਈ ਪਾਏ ਹੋਏ, ਭਾਵੇਂ ਕਿਸੇ ਵੀ ਧਰਮ ਦੇ ਪਾਏ ਹੋਣ, ਅਸਾਂ ਲਿਬਾਸ ਵੀ ਪਾਇਆ ਹੋਇਆ, ਅਸੀਂ ਹੋਰ ਰਸਮਾਂ ਵੀ ਸਾਰੀਆਂ ਨਿਭਾ ਰਹੇ ਹਾਂ, ਪਰ ਜੇ ਸਾਡੇ ਵਰਤੋਂ ਵਿਹਾਰ ਵਿੱਚ, ਸਾਡੇ ਲਗਾਤਾਰ ਚਾਲ ਚੱਲਣ ਵਿੱਚ ਨਿਰਮਲਤਾਈ ਸੱਚ ਵਾਲੀ ਨਹੀਂ ਆ ਰਹੀ, ਤਾਂ ਫਿਰ ਕੋਈ ਧਰਮ ਨਹੀਂ ਨਿਭਾਇਆ ਜਾ ਰਿਹਾ, ਕਿਸੇ ਧਰਮ ਦੀ ਆਸ ਨਹੀਂ ਰੱਖੀ ਜਾ ਸਕਦੀ। ਗਰੀਬ ਨਿਵਾਜ ਨੇ ਕਹਿ ਦਿੱਤਾ, ਭਾਈ ਜੇ ਜੀਵਨ ਵਿੱਚ ਲਾਭ ਪ੍ਰਾਪਤ ਕਰਨਾ ਹੈ ਤਾਂ ਧਰਮ ਰਾਹੀਂ ਕੀਤਾ ਜਾ ਸਕਦਾ। ਹੁਣ ਧਰਮ ਕਿੱਥੇ ਹੈ, ਪੜ੍ਹੀਏ ਕਬੀਰ ਸਾਹਿਬ ਨੂੰ। ਕਬੀਰ ਸਾਹਿਬ ਆਖਦੇ ਹੈ, ਕਬੀਰਾ ਜਹਾਂ ਗਿਆਨ ਤਹਾਂ ਧਰਮ ਹੈ। ਜਿੱਥੇ ਗਿਆਨ ਹੈ ਧਰਮ ਹੀ ਉੱਥੇ ਹੈ। ਹੁਣ ਜਦੋਂ ਗਿਆਨ ਦੀ ਗੱਲ ਆਏਗੀ, ਗਿਆਨ ਕਿਸ ਚੀਜ਼ ਦਾ ਹੋਣਾ ਚਾਹੀਦਾ, ਉਹ ਸਤਿਗੁਰੂ ਨੇ ਸਾਰੀ ਬਾਣੀ ਦੇ ਰਾਹੀਂ ਸਾਨੂੰ ਬਖਸ਼ਿਸ਼ ਕੀਤਾ ਹੈ। ਹੁਣ ਇਸ ਗਿਆਨ ਨੂੰ ਜਿੰਨਾ ਚਿਰ ਅਸੀਂ ਆਪਣੇ ਜੀਵਨ ਵਿੱਚ ਲੈ ਨਹੀਂ ਲੈਂਦੇ, ਇਸ ਗਿਆਨ ਨਾਲ ਜਿੰਨਾ ਚਿਰ ਅਸੀਂ ਆਪਣੇ ਮਨ ਬਿਰਤੀ ਦੀ ਸਾਂਝ ਨਹੀਂ ਬਣਾ ਲੈਂਦੇ, ਇਸ ਗਿਆਨ ਨੂੰ ਜਿੰਨੀ ਦੇਰ ਤੱਕ ਪ੍ਰਾਪਤ ਕਰਨ ਦਾ ਯਤਨ ਨਹੀਂ ਕਰਦੇ, ਓਨੀ ਦੇਰ ਤੱਕ ਧਰਮ ਸਾਡੀ ਸਮਝ ਵਿੱਚ ਆ ਜਾਏ ਨਹੀਂ ਹੋ ਸਕਦਾ, ਕਿਉਂਕਿ ਸਾਡਾ ਭਰਮ ਭੁਲੇਖਾ ਬੜਾ ਵੱਡਾ ਬਣ ਚੁੱਕਾ ਹੈ, ਅਸੀਂ ਬੜਿਆਂ ਭੁਲੇਖਿਆਂ ਵਿੱਚ ਜਾ ਚੁੱਕੇ ਹਾਂ। ਧਰਮ ਸਮਝਣ ਦੇ ਲਈ ਅਸੀਂ ਥਾਂ ਥਾਂ ਤੇ ਲਗਾਤਾਰ ਟੱਕਰਾਂ ਤਾਂ ਮਾਰ ਰਹੇ ਹਾਂ, ਪਰ ਜਿੱਥੇ ਧਰਮ ਹੈ, ਜਿੱਥੋਂ ਸਾਨੂੰ ਧਰਮ ਦੀ ਅਸਲੀਅਤ ਸਮਝ ਆਉਣੀ ਹੈ, ਉਸ ਪਾਸੇ ਅਸੀਂ ਧਿਆਨ ਨਹੀਂ ਕਰ ਰਹੇ। ਧਰਮ ਸਮਝਣ ਵਾਸਤੇ ਕੋਈ ਸਾਨੂੰ ਬਹੁਤਾ ਜ਼ਿਆਦਾ ਲੰਬਾ ਚੌੜਾ ਵਿਸ਼ੇਸ਼ ਤੌਰ ਤੇ ਕੋਈ ਸਥਾਨ ਜਾਂ ਕੋਈ ਭਾਸ਼ਣ ਜਾਂ ਕੋਈ ਵਿਸ਼ੇਸ਼ ਵਿਅਕਤੀ ਨਹੀਂ ਚਾਹੀਦੇ, ਕੋਈ ਵਿਸ਼ੇਸ਼ ਪੁਜਾਰੀ ਸ਼੍ਰੇਣੀ ਨਹੀਂ ਚਾਹੀਦੀ। ਧਰਮ ਸਤਿਗੁਰੂ ਨੇ ਬਾਣੀ ਦੇ ਰਾਹੀਂ ਸਮਝਾਤਾ ਔਰ ਸਾਨੂੰ ਸਾਰਿਆਂ ਸਿੱਖਾਂ ਨੂੰ ਸਾਰਿਆਂ ਨੂੰ ਗੁਰਬਾਣੀ ਦੇ ਲੜਲਾ ਕੇ ਕਹਿ ਦਿੱਤਾ, ਭਾਈ ਤੁਸੀਂ ਇਸ ਗੁਰਬਾਣੀ ਤੋਂ ਆਪਣੇ ਧਰਮ ਦੇ ਆਪਣੇ ਜੀਵਨ ਜਾਚ ਦੇ ਸਮਾਜ ਦੀ ਲਗਾਤਾਰ ਅਗਵਾਈ ਲੈਂਦੇ ਰਹਿਣਾ ਹੈ, ਗੁਰਬਾਣੀ ਤੋਂ ਲਾਭ ਪ੍ਰਾਪਤ ਕਰਨਾ ਹੈ। ਹੁਣ ਜਦੋਂ ਧਰਮ ਦੀ ਗੱਲ ਆਏਗੀ, ਖਿਮਾ ਕਰਨਾ, ਧਰਮ ਸਾਡੇ ਵਪਾਰ ਵਿੱਚ ਚਾਹੀਦਾ ਸੀ, ਸਾਡੇ ਚਾਲ ਚੱਲਣ ਵਰਤੋਂ ਵਿਹਾਰ ਵਿੱਚ ਧਰਮ ਚਾਹੀਦਾ ਸੀ, ਪਰ ਅਫਸੋਸ ਦੀ ਬਾਤ ਹੈ, ਧਰਮ ਸਾਡੇ ਕਾਰੋਬਾਰ ਵਿੱਚ ਹੋਣਾ ਚਾਹੀਦਾ ਸੀ, ਅੱਜ ਧਰਮ ਹੀ ਕਾਰੋਬਾਰ ਬਣ ਚੁੱਕਾ ਹੈ। ਐਸੀ ਹਾਲਤ ਜਦੋਂ ਬਣ ਜਾਏ, ਧਰਮ ਕਾਰੋਬਾਰ ਦੇ ਵਿੱਚ ਜਾਣ ਦੀ ਜਗ੍ਹਾ ਤੇ ਧਰਮ ਹੀ ਕਾਰੋਬਾਰ ਬਣ ਜਾਏ, ਧਰਮ ਦੁਕਾਨਾਂ ਵਿੱਚ ਚਾਹੀਦਾ ਸੀ, ਧਰਮ ਘਰਾਂ ਅੰਦਰ ਚਾਹੀਦਾ ਸੀ, ਪਰ ਜਦੋਂ ਧਰਮ ਹੀ ਇੱਕ ਦੁਕਾਨ ਬਣ ਜਾਏ, ਧਰਮ ਹੀ ਇੱਕ ਕਾਰੋਬਾਰ ਬਣ ਜਾਏ, ਧਰਮ ਹੀ ਇੱਕ ਧੰਦਾ ਬਣ ਜਾਏ, ਫੇਰ
ਕਿਸੇ ਸੁਧਾਰ ਦੀ ਕਿਸੇ ਇਨਕਲਾਬ ਦੀ ਆਸ ਰੱਖਣੀ ਮਿੱਥ ਹੈ, ਗਲਤ ਹੈ, ਨਹੀਂ ਆਸ ਰੱਖੀ ਜਾ ਸਕਦੀ। ਸਤਿਗੁਰੂ ਗਰੀਬ ਨਿਵਾਜ ਨੇ ਸਾਨੂੰ ਬੜੇ ਸੁੰਦਰ ਵਿਚਾਰ ਗੁਰਬਾਣੀ ਦੇ ਰਾਹੀਂ ਵੀ ਦਿੱਤੇ ਔਰ ਸਮਝਾਇਆ। ਦੇਖੋ ਪਹਿਲਾਂ ਵਸਤ ਸਿਝਾਣ ਕਹਿ ਤਾਂ ਕੀ ਚਾਹ ਵਾਪਾਰ। ਭਾਈ ਪਹਿਲਾਂ ਵਸਤੂ ਦੀ ਪਛਾਣ ਕਰੋ, ਵਸਤੂ ਕੀ ਖਰੀਦਣੀ ਹੈ, ਉਸ ਵਸਤੂ ਦਾ ਜੀਵਨ ਵਿੱਚ ਕੀ ਲਾਭ ਪ੍ਰਾਪਤ ਹੋਏਗਾ, ਉਸ ਵਸਤੂ ਦਾ ਜੀਵਨ ਵਿੱਚ ਕੀ ਥਾਂ ਹੈ, ਉਸ ਵਸਤੂ ਦੀ ਸਾਡੇ ਜੀਵਨ ਵਿੱਚ ਕੀ ਲੋੜ ਹੈ, ਇਹਦੇ ਨਾਲ ਲਾਭ ਕੀ ਹੋਏਗਾ, ਨੁਕਸਾਨ ਕੀ ਹੋਏਗਾ, ਪਹਿਲਾਂ ਸਾਨੂੰ ਇਹ ਪਤਾ ਕਰਨਾ ਪਏਗਾ। ਸਤਿਗੁਰੂ ਨੇ ਬੜੇ ਪਿਆਰ ਨਾਲ ਸੰਬੋਧਨ ਕਰਕੇ ਆਖਿਆ, ਸੁਣ ਮੁੰਦੇ ਹਰਨ ਆਖੀਏ ਗੂੜਾ ਵੈਣ ਅਪਾਰ। ਆ ਤੈਨੂੰ ਇੱਕ ਬੜੇ ਪਤੇ ਦੀ ਗੱਲ, ਬਹੁਤ ਉੱਚ ਦਰਜੇ ਦੀ ਗੱਲ, ਇੱਕ ਸ੍ਰੇਸ਼ਟ ਗੱਲ ਸਮਝਾਵਾਂ। ਆ ਭਾਈ, ਹੇ ਸੋਹਣੇ ਭਾਈ, ਹੇ ਸੁਨੱਖੇ ਭਾਈ, ਆ ਤੂੰ ਸਾਰੀ ਧਰਤੀ ਦਾ ਸਰਦਾਰ ਹੈ, ਇਨਸਾਨ ਅਖਵਾਉਣਾ ਆ, ਆ ਤੈਨੂੰ ਇੱਕ ਗੂੜੇ ਪਤੇ ਦੀ ਉੱਚੀ ਸ੍ਰੇਸ਼ਟ ਗੱਲ ਸਮਝਾਵਾਂ। ਕੀ ਗੱਲ ਹੈ? ਪਹਿਲਾਂ ਵਸਤ ਸਿਝਾਣ ਕਹਿ ਤਾਂ ਕੀ ਚਾਹ ਵਾਪਾਰ। ਪਹਿਲਾਂ ਵਸਤੂ ਦੀ ਪਛਾਣ ਕਰੀਏ, ਫਿਰ ਵਪਾਰ ਦੀ ਗੱਲ ਕਰੀਏ, ਉਸ ਨੂੰ ਜੀਵਨ ਵਿੱਚ ਖੱਟਣ ਦੀ, ਜੀਵਨ ਵਿੱਚ ਧਾਰਨ ਕਰਨ ਦੀ ਗੱਲ ਕਰੀਏ, ਪਹਿਲਾਂ ਅਸੀਂ ਉਹਦੀ ਪਛਾਣ ਕਰੀਏ। ਅੱਜ ਪਛਾਣ ਨਹੀਂ ਹੁੰਦੀ। ਅੱਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੀ ਹੈ, ਸੁਣਨੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਮੰਨਣਾ ਹੈ। ਇਸ ਪਾਸੇ ਸਾਡਾ ਕੋਈ ਧਿਆਨ ਨਹੀਂ, ਸਾਰੀ ਕੌਮ ਦਾ ਧਿਆਨ ਕਰਮ ਕਾਂਡਾਂ ਵੱਲ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਹੀ ਆਰੰਭ ਕਰਾਉਣਾ ਹੋਵੇ, ਸਾਡਾ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਤੇ ਵੀ ਚਲੇ ਜਾਓ। ਮੈਂ ਲਗਾਤਾਰ ਇਸ ਸਾਰੇ ਸਿਲਸਿਲੇ ਅੰਦਰ ਵਿਚਰ ਕੇ ਆਪ ਦੇਖਦਾ ਹਾਂ ਔਰ ਇਸ ਗੱਲ ਨੂੰ ਨੇੜਿਓਂ ਹੋ ਕੇ ਦੇਖਣ ਦਾ ਯਤਨ ਕਰ ਰਿਹਾ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਆਰੰਭ ਕਰਨਾ ਹੋਵੇ, ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਆਰੰਭ ਕਰਨਾ ਹੋਵੇ, ਅਸੀਂ ਕਿਸੇ ਵੀ ਦੁਨੀਆਂ ਦੇ ਕੋਨੇ ਵਿੱਚ ਬੈਠੇ ਹੋਈਏ, ਗੁਰਬਾਣੀ ਨੂੰ ਸੁਣਨ ਲਈ, ਗੁਰਬਾਣੀ ਨੂੰ ਸਮਝਣ ਲਈ, ਗੁਰਬਾਣੀ ਦੇ ਸਿਧਾਂਤਾਂ ਤੇ ਚੱਲਣ ਲਈ ਸਾਡੀ ਕੋਈ ਤਿਆਰੀ ਨਹੀਂ। ਪਾਠ ਆਰੰਭ ਕਰਨਾ ਹੋਵੇ ਘਰ ਵਾਲਿਆਂ ਨੂੰ, ਪਾਠ ਕਰਨ ਵਾਲਿਆਂ ਨੂੰ, ਗੁਰਦੁਆਰੇ ਵਾਲਿਆਂ ਨੂੰ, ਸਭ ਤੋਂ ਵੱਧ ਧਿਆਨ ਜਾਂ ਚਿੰਤਾ ਇਸ ਗੱਲ ਦੀ ਹੁੰਦੀ ਵੀ ਜਿਹੜਾ ਅਖੰਡ ਪਾਠ ਨਾਲ ਕੁੰਭ ਰੱਖਣਾ ਉਹ ਕਿੱਥੇ ਰੱਖਿਆ ਹੋਇਆ, ਉਹ ਲਿਆਂਦਾ ਹੈ ਕਿ ਨਹੀਂ ਲਿਆਂਦਾ। ਹਾਲਾਂਕਿ ਸਿੱਖ ਰਹਿਤ ਮਰਜ਼ਾਦਾ ਨੂੰ ਪੜਾਂਗੇ, ਸਾਨੂੰ ਪਤਾ ਲੱਗੇਗਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਕਿਵੇਂ ਜੁੜਨਾ ਹੈ। ਸਤਿਗੁਰੂ ਜੀ ਦੀ ਬਾਣੀ ਨੂੰ ਪ੍ਰਕਾਸ਼ ਕਰਦੇ ਵਕਤ, ਪੜ੍ਹਦੇ ਵਕਤ ਅਸਾਂ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਹੈ, ਕਿਹੜੀਆਂ ਗੱਲਾਂ ਲੈਣੀਆਂ ਹਨ, ਕਿਹੜੀਆਂ ਗੱਲਾਂ ਛੱਡਣੀਆਂ ਹਨ। ਪਰ ਵੇਖਾ ਵੇਖੀ ਬਹੁਤ ਸਾਰੀਆਂ ਐਸੀਆਂ ਹੋਰ ਗੱਲਾਂ ਸਾਡੇ ਇਸ ਸਮਾਜ ਵਿੱਚ ਲਗਾਤਾਰ ਘਰ ਕਰ ਚੁੱਕੀਆਂ ਹਨ। ਮੈਂ ਸਤਿਗੁਰੂ ਜੀ ਦੀ ਬਾਣੀ ਦਾ ਵਿਚਾਰ ਆਪ ਜੀ ਦੇ ਸਾਹਮਣੇ ਰੱਖ ਰਿਹਾ ਹਾਂ। ਗੁਰਬਾਣੀ ਸਾਡੇ ਜੀਵਨ ਲਈ ਹੈ, ਅਸਾਂ ਗੁਰਬਾਣੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਸੋਹਣਾ ਬਣਾਉਣਾ ਹੈ, ਬੁਰਿਆਈਆਂ ਛੱਡ ਕੇ ਗੁਰਬਾਣੀ ਦੇ ਵਿੱਚ ਦਰਸਾਈਆਂ ਹੋਈਆਂ ਚੰਗਿਆਈਆਂ ਨੂੰ ਧਾਰਨ ਕਰਨਾ ਹੈ। ਪਰ ਅਸੀਂ ਉਸ ਪਾਸੇ ਧਿਆਨ ਘੱਟ ਦੇ ਕੇ ਤੇ ਅਸੀਂ ਕੇਵਲ ਜੁੜੇ ਹਾਂ ਪਾਣੀ ਨਾਲ, ਅਸੀਂ ਜੁੜੇ ਹੋਏ ਹਾਂ ਕੇਵਲ ਤੇ ਕੇਵਲ ਹੋਰ ਬਾਹਰੀ ਰਸਮਾਂ ਰਿਵਾਜਾਂ ਦੇ ਨਾਲ। ਰਸਮੋ ਰਿਵਾਜ ਨਿਭਾਉਣ ਨਾਲ ਧਰਮ ਜ਼ਿੰਦਗੀ ਵਿੱਚ ਨਹੀਂ ਆਏਗਾ। ਧਰਮ ਜ਼ਿੰਦਗੀ ਵਿੱਚ ਤਾਂ ਆ ਸਕਦਾ ਆ ਜੇ ਸਤਿਗੁਰੂ ਗਰੀਬ ਨਿਵਾਜ ਦਾ ਦਿੱਤਾ ਹੋਇਆ ਗਿਆਨ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਮੈਂ ਪਹਿਲਾਂ ਪੜ੍ਹ ਚੁੱਕਾ ਹਾਂ ਕਬੀਰਾ, ਜਹਾਂ ਗਿਆਨ ਤਹਾਂ ਧਰਮ ਹੈ। ਇਸ ਦਾ ਮਤਲਬ ਦੂਜਾ ਪੱਖ ਵੀ ਹੈ, ਇਸ ਦਾ ਮਤਲਬ ਹੋਇਆ ਜਿੱਥੇ ਗਿਆਨ ਨਹੀਂ ਉੱਥੇ ਧਰਮ ਵੀ ਨਹੀਂ, ਜਿੱਥੇ ਧਰਮ ਹੈ ਉੱਥੇ ਗਿਆਨ ਦਾ ਹੋਣਾ ਅਤ ਜ਼ਰੂਰੀ ਹੈ। ਤੋ ਸਤਿਗੁਰੂ ਗਰੀਬ ਨਿਵਾਜ ਅੱਜ ਬਖਸ਼ਿਸ਼ ਕਰਕੇ ਸਾਨੂੰ ਇਹ ਉਪਦੇਸ਼ ਜੋ ਦਿੱਤਾ ਹੈ, ਇਸ ਵਿੱਚ ਸਾਨੂੰ ਇਹੀ ਸਮਝਾਇਆ ਹੈ ਭਾਈ, ਜੇ ਰਤਨ ਜਨਮ ਖੱਟਣਾ ਹੈ, ਲਾਭ ਪ੍ਰਾਪਤ ਕਰਨਾ ਹੈ, ਕੁਝ ਲਾਹਾ ਪ੍ਰਾਪਤ ਕਰਨਾ ਹੈ, ਸੱਚ ਵਾਲੇ ਪਾਸਿਓਂ ਕੁਝ ਬਖਸ਼ਿਸ਼ ਲੈਣੀ ਹੈ, ਤੇ ਆਓ ਸਾਨੂੰ ਇਹ ਯਤਨ ਕਰਨਾ ਪਏਗਾ, ਧਰਮ ਨਾਲ ਜੁੜਨਾ ਪਏਗਾ। ਧਰਮ ਨੂੰ ਲੱਭਣ ਵਾਸਤੇ ਸਾਨੂੰ ਗਿਆਨ ਦਾ ਆਸਰਾ ਲੈਣਾ ਪਏਗਾ। ਜਦੋਂ ਗਿਆਨ, ਧਰਮ, ਗੁਰੂ ਦਰਸਾਇਆ ਹੋਇਆ ਸਾਡੇ ਜੀਵਨ ਵਿੱਚ ਹੋਏਗਾ ਤੇ ਸਤਿਗੁਰੂ ਆਖਦੇ ਹੈ ਜੀਓ ਨਿਰਮਲ ਬਾਹਰੋਂ ਨਿਰਮਲ। ਉਹ ਮਨੁੱਖ ਅੰਦਰੋਂ ਵੀ ਨਿਰਮਲ ਹੋ ਗਿਆ, ਉਹ ਮਨੁੱਖ ਬਾਹਰੋਂ ਵੀ ਨਿਰਮਲ ਹੋ ਗਿਆ। ਫਿਰ ਸਤਿਗੁਰੂ ਆਖਦੇ ਹੈ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਭਾਈ ਅੰਦਰੋਂ ਵੀ ਬਾਹਰ, ਅੰਦਰੋਂ ਵੀ ਨਿਰਮਲ ਬਾਹਰੋਂ ਵੀ ਨਿਰਮਲ। ਜਿਹੋ ਜਿਹਾ ਬਾਹਰ ਦਿਸਦਾ ਹੈ ਉਹੋ ਜਿਹਾ ਅੰਦਰ ਵੀ ਧਰਮ ਨਜ਼ਰ ਆਉਂਦਾ ਹੈ। ਜੋ ਗੱਲਾਂ ਜ਼ੁਬਾਨ ਤੋਂ ਕਰਦੇ ਹਾਂ ਉਹ ਸਾਡੇ ਜੀਵਨ ਵਿੱਚ ਵੀ ਹੋਣੀਆਂ ਚਾਹੀਦੀਆਂ, ਵਰਤੋਂ ਵਿਹਾਰ ਕਾਰੋਬਾਰ ਵਿੱਚ ਸਾਡੇ ਸਮਾਜ ਵਿੱਚ ਵੀ ਪ੍ਰਤੱਖ ਨਜ਼ਰ ਆਉਣੀਆਂ ਚਾਹੀਦੀਆਂ। ਸਤਿਗੁਰੂ ਆਖਦੇ ਜਦੋਂ ਇਹ ਬਾਤ ਬਣ ਜਾਏਗੀ
ਕਦੋਂ ਸਤਿਗੁਰ ਤੇ ਕਰਨੀ ਕਮਾਣੀ, ਬੰਦਿਆਂ ਦੀ ਨਹੀਂ, ਵੇਖਾ ਵੇਖੀ ਦੀ ਨਹੀਂ, ਇਹ ਕਰਨੀ ਕਿੱਥੋਂ ਕਮਾਈ ਹੈ? ਸਤਿਗੁਰੂ ਜੀ ਤੋਂ ਕਮਾਈ ਹੈ। ਫਿਰ ਸਤਿਗੁਰੂ ਆਖਦੇ ਹੈ, ਜਿਨ੍ਹਾਂ ਨੇ ਐਸਾ ਜੀਵਨ ਬਣਾਇਆ, ਕੂੜ ਕੀ ਸੋਏ ਪਹੁੰਚੈ ਨਾਹੀ, ਉਹ ਮਨੁੱਖ, ਉਹ ਗੁਰਸਿੱਖ ਫਿਰ ਕੂੜ ਵਾਲੇ ਪਾਸੇ ਪੈਰ ਨਹੀਂ ਰੱਖਦੇ, ਉਹ ਕੂੜ ਦੇ ਗਾਹਕ ਨਹੀਂ ਬਣਦੇ, ਉਹ ਕੂੜ ਨੂੰ ਪ੍ਰਧਾਨਤਾ ਨਹੀਂ ਦਿੰਦੇ, ਉਹ ਕੂੜ ਵਾਲੇ ਪਾਸੇ ਕਦੇ ਧਿਆਨ ਲਾਉਂਦੇ ਹੀ ਨਹੀਂ, ਕੂੜ ਦਾ ਸਾਥ ਦਿੰਦੇ ਹੀ ਨਹੀਂ, ਸੱਚ ਦੇ ਸਾਥ ਖਲੋਂਦੇ ਹੈ। ਸੱਚ ਦੇ ਸਾਥ ਖਲੋਣ ਦਾ ਭਾਵੇਂ ਕੋਈ ਵੀ ਮੁੱਲ ਤਾਰਨਾ ਪਵੇ, ਸੱਚ ਦਾ ਸਾਥ ਦਿੰਦਿਆਂ ਹੋਇਆਂ ਭਾਵੇਂ ਕੋਈ ਵੀ ਕੀਮਤ ਤਾਰਨੀ ਪੈ ਜਾਏ, ਉਹ ਫਿਰ ਉਸ ਤੋਂ ਮੂੰਹ ਨਹੀਂ ਵੱਟਦੇ, ਉਸ ਤੋਂ ਪੈਰ ਪਿੱਛੇ ਨਹੀਂ ਹਟਾਉਂਦੇ। ਗੁਰੂ ਸਵਾਰਿਓ, ਸਤਿਗੁਰੂ ਗਰੀਬ ਨਿਵਾਜ ਦੀ ਬਾਣੀ ਨੂੰ ਜਦੋਂ ਪੜਾਂਗੇ, ਇਹ ਬਲ, ਇਹ ਦ੍ਰਿੜਤਾ ਸਾਨੂੰ ਬਾਣੀ ਤੋਂ ਮਿਲ ਜਾਏਗੀ। ਪਰ ਐਸਾ ਹੈ, ਅੱਜ ਅਸੀਂ ਗੁਰਬਾਣੀ ਨੂੰ ਕੇਵਲ ਨਮਸਕਾਰ ਤਾਂ ਜ਼ਰੂਰ ਕਰਦੇ ਹਾਂ, ਪਰ ਗੁਰਬਾਣੀ ਦੇ ਵਿਚਲੇ ਸੱਚ ਨਾਲ ਖਲੋਣ ਨੂੰ ਤਿਆਰ ਨਹੀਂ, ਗੁਰਬਾਣੀ ਦੇ ਸਿਧਾਂਤ ਨੂੰ ਆਪਣੇ ਜੀਵਨ ਵਿੱਚ, ਆਪਣੇ ਸਮਾਜ ਵਿੱਚ, ਆਪਣੇ ਘਰਾਂ ਵਿੱਚ ਲਾਗੂ ਕਰਨ ਨੂੰ ਤਿਆਰ ਨਹੀਂ ਹਾਂ। ਜੇ ਅਸੀਂ ਗੁਰਬਾਣੀ ਨੂੰ ਨਮਸਕਾਰ ਕਰਦੇ ਹਾਂ, ਗੁਰਬਾਣੀ ਦੇ ਸਿਧਾਂਤ ਨੂੰ ਸਾਹਮਣੇ ਰੱਖ ਕੇ ਕਿਤੇ ਪੜ੍ਹ ਕੇ ਤੁਸੀਂ ਆਪ ਦੇਖ ਲੈਣਾ, ਗੁਰਬਾਣੀ ਦੇ ਜੋ ਸ਼ਬਦ ਹਨ, ਜੋ ਗੁਰਬਾਣੀ ਦੇ ਵਿੱਚ ਗੁਣ ਦਰਸਾਏ, ਉਪਦੇਸ਼ ਦਿੱਤਾ ਹੈ, ਸਾਡਾ ਸਮਾਜ, ਸਾਡੇ ਘਰਾਂ ਦਾ ਰਹਿਣ ਸਹਿਣ, ਸਾਡਾ ਆਮ ਵਰਤੋਂ ਵਿਹਾਰ ਗੁਰਬਾਣੀ ਦੇ ਉਹਨਾਂ ਸਿਧਾਂਤਾਂ ਨਾਲ ਅੱਜ ਮੇਲ ਨਹੀਂ ਖਾਂਦਾ। ਕਿਉਂ ਨਹੀਂ ਖਾਂਦਾ? ਕਿਉਂਕਿ ਅਸੀਂ ਬਾਣੀ ਆਪ ਨਹੀਂ ਪੜ੍ਹਦੇ, ਅਸੀਂ ਬਾਣੀ ਨੂੰ ਆਪ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ, ਗੁਰਬਾਣੀ ਵਾਲੇ ਪਾਸੇ ਸਾਡਾ ਲਗਾਅ ਹੀ ਨਹੀਂ ਹੈ। ਅਸੀਂ ਹੁਣ ਗੁਰਬਾਣੀ ਨੂੰ ਕੇਵਲ ਤੇ ਕੇਵਲ ਪੂਜਣ ਤੱਕ ਸੀਮਤ ਹੋ ਗਏ, ਜਦੋਂ ਕਿ ਸਾਨੂੰ ਬਾਣੀ ਨੂੰ ਮੰਨਣਾ ਚਾਹੀਦਾ ਸੀ, ਆਪ ਪੜ੍ਹਦਿਆਂ ਹੋਇਆਂ ਬਾਣੀ ਦੇ ਸਿਧਾਂਤਾਂ ਤੇ ਪਹਿਰਾ ਦੇਣਾ ਚਾਹੀਦਾ ਸੀ। ਇਤਿਹਾਸ ਨੂੰ ਪੜ੍ਹਾਂਗੇ, ਮੈਨੂੰ ਇਸ ਇਤਿਹਾਸ ਦਾ ਪੱਖ, ਉਹ ਇਤਿਹਾਸ ਦੀ ਸਾਖੀ ਇਸ ਵਕਤ ਸਾਹਮਣੇ ਆਉਂਦੀ ਹੈ। ਜਦੋਂ ਗੜਸ਼ੰਕਰ ਦੇ ਇਲਾਕੇ ਅੰਦਰ ਗੁਰੂ ਅਰਜਨ ਸਾਹਿਬ ਨੇ ਭਾਈ ਤਿਲਕੇ ਨੂੰ ਪ੍ਰਚਾਰ ਕਰਨ ਵਾਸਤੇ ਭੇਜਿਆ, ਭਾਈ ਤਿਲਕੇ ਨੇ ਗੁਰਬਾਣੀ ਦਾ ਸਿਧਾਂਤ ਦਰਸਾ ਕੇ ਬਹੁਤ ਸਾਰੇ ਲੋਕਾਂ ਨੂੰ ਜਾਗਰਕ ਕੀਤਾ, ਬਹੁਤ ਸਾਰੇ ਲੋਕਾਂ ਨੂੰ ਗੁਰੂ ਨਾਨਕ ਦੇ ਘਰ ਨਾਲ ਜੋੜਿਆ, ਬਹੁਤ ਸਾਰੇ ਲੋਕਾਂ ਨੂੰ ਜੀਵਨ ਜਾਂਚ ਦਰਸਾਈ। ਉਹ ਭਲਿਓ ਲੋਕੋ, ਐਵੇਂ ਪੂਜਾ ਕਰ ਕਰਕੇ, ਐਵੇਂ ਲੋਕਾਂ ਦੇ ਪੈਰਾਂ ਤੇ ਮੱਥੇ ਟੇਕ ਟੇਕ ਕੇ, ਐਵੇਂ ਯਾਤਰਾ ਕਰ ਕਰਕੇ, ਤੀਰਥ ਇਸ਼ਨਾਨ ਕਰ ਕਰਕੇ ਕਿਉਂ ਸਮਾਂ ਬਰਬਾਦ ਕਰਦੇ ਹੋ? ਧਰਮ ਇਹ ਹੈ, ਨਾ ਕਿਸੇ ਤੀਰਥ ਸਥਾਨ ਤੇ ਜਾਣ ਦੀ ਲੋੜ ਹੈ, ਨਾ ਕਿਸੇ ਦੇ ਪੈਰੀ ਲੱਗਣ ਦੀ ਲੋੜ ਹੈ, ਨਾ ਕਿਸੇ ਕੋਲੋਂ ਕੋਈ ਧਾਗੇ ਤਵੀਤ ਜੰਤਰ ਮੰਤਰ ਕਰਾਉਣ ਦੀ ਲੋੜ ਹੈ, ਨਾ ਕਿਸੇ ਕੋਲੋਂ ਥਾਪੜੇ ਲੈਣ ਦੀ ਲੋੜ ਹੈ ਕਿ ਤੂੰ ਮੇਰੇ ਸਿਰ ਤੇ ਹੱਥ ਰੱਖ, ਸ਼ਾਇਦ ਇਹਦੇ ਨਾਲ ਹੀ ਨੌ ਨਿਧੀਆਂ ਮਿਲ ਜਾਣ। ਨਹੀਂ, ਧਰਮ ਹੈ ਗਿਆਨ ਨੂੰ ਹਾਸਲ ਕਰਨਾ, ਸਮਝ ਨੂੰ ਹਾਸਲ ਕਰਨਾ, ਬੁਰਿਆਈਆਂ ਨੂੰ ਛੱਡ ਕੇ ਚੰਗਿਆਈਆਂ ਦਾ ਸਾਥ ਦੇਣਾ। ਤੁਸੀਂ ਇਸ ਜੀਵਨ ਨੂੰ ਅਪਣਾਓ। ਜਦੋਂ ਭਾਈ ਤਿਲਕੇ ਨੇ ਐਸਾ ਜੀਵਨ ਦਰਸਾਇਆ, ਐਸਾ ਉਪਦੇਸ਼ ਗੁਰੂ ਨਾਨਕ ਦੇ ਸਿੱਖੀ ਦਾ ਗੜਸ਼ੰਕਰ ਦੇ ਇਲਾਕੇ ਦੇ ਅੰਦਰ ਦਰਸਾਇਆ, ਬਹੁਤ ਵੱਡੀ ਗਿਣਤੀ ਅੰਦਰ ਮਾਈ ਭਾਈ ਭਾਈ ਤਿਲਕੇ ਦੇ ਇਸ ਉਪਦੇਸ਼ ਦੇ ਰਾਹੀਂ ਗੁਰੂ ਨਾਨਕ ਦੇ ਸਿੱਖੀ ਨਾਲ ਜੁੜ ਗਏ। ਹੁਣ ਇਸੇ ਇਲਾਕੇ ਅੰਦਰ ਇੱਕ ਜੋਗੀ ਰਹਿੰਦਾ ਸੀ, ਉਹ ਜੋਗੀ ਜਿਹੜਾ ਆਪਣੇ ਆਪ ਨੂੰ ਬਹੁਤ ਰੱਬ ਦੇ ਨੇੜੇ ਧਰਮੀ ਤੇ ਬਹੁਤ ਕਰਾਮਾਤੀ ਆਪਣੇ ਆਪ ਨੂੰ ਦਰਸਾਉਂਦਾ ਸੀਗਾ। ਲੋਕ ਮੰਨਦੇ ਸੀ ਕਿ ਬੜਾ ਕਰਾਮਾਤੀ ਹੈ ਇਹ, ਜਿਹਦੇ ਵੱਲ ਇੱਕ ਵਾਰੀ ਨਜ਼ਰ ਕਰ ਦਿੰਦਾ ਹੈ ਉਹਦੀਆਂ ਪੌਂ ਬਾਰਾਂ ਹੋ ਜਾਂਦੀਆਂ, ਜਿਹਦੇ ਸਿਰ ਤੇ ਹੱਥ ਰੱਖ ਦਿੰਦਾ ਹੈ ਉਹਦੇ ਤੇ ਸਾਰੇ ਦੁੱਖ ਕਲੇਸ਼ ਕੱਟੇ ਜਾਂਦੇ ਆ, ਬਹੁਤ ਸਾਰੀਆਂ ਐਸੀਆਂ ਗੱਲਾਂ ਪ੍ਰਚਲਿਤ ਸੀ। ਹੁਣ ਇਸ ਜੋਗੀ ਦਾ ਜਦੋਂ ਗੜ੍ਹ ਟੁੱਟਣਾ ਸ਼ੁਰੂ ਹੋਇਆ, ਜੋਗੀ ਦੀ ਆਮਦਨ ਵਿੱਚ ਫਰਕ ਪਿਆ, ਇਸ ਜੋਗੀ ਦਾ ਜੋ ਲਗਾਤਾਰ ਇਕੱਠ ਸੀ ਉਹਦੇ ਵਿੱਚ ਫਰਕ ਪਿਆ, ਭਾਈ ਤਿਲਕੇ ਦੀ ਗੱਲ ਦਾ ਅਸਰ ਹੋਣਾ ਸ਼ੁਰੂ ਹੋਇਆ ਤੇ ਇਸ ਜੋਗੀ ਨੇ ਇੱਕ ਦਿਨ ਸ਼ੋਸ਼ਾ ਛੱਡਿਆ। ਆਖਣ ਲੱਗਿਆ, ਜਿਹੜਾ ਇਸ ਪੁੰਨਿਆ ਵਾਲੇ ਦਿਨ, ਪੂਰਨਮਾਸ਼ੀ ਵਾਲੇ ਦਿਨ ਮੇਰੇ ਦਰਸ਼ਨ ਕਰੇਗਾ, ਉਹਨਾਂ ਨੂੰ ਸਿੱਧੀਆਂ ਹੀ ਸਵਰਗ ਦੀਆਂ ਟਿਕਟਾਂ ਮਿਲਣਗੀਆਂ, ਸਿੱਧੇ ਹੀ ਸਵਰਗਾਂ ਨੂੰ ਜਾਣਗੇ, ਕਿਸੇ ਜਪ ਤਪ ਦੀ, ਕਿਸੇ ਧਰਮ ਕਰਮ ਦੀ ਲੋੜ ਹੀ ਨਹੀਂ, ਮੇਰੇ ਦਰਸ਼ਨ ਕਰ ਲਓ, ਸਿੱਧੇ ਹੀ ਸਵਰਗਾਂ ਨੂੰ ਜਾਣਗੇ। ਜਦੋਂ ਐਸਾ ਐਲਾਨ ਹੋਇਆ, ਬਹੁਤ ਸਾਰੇ ਮੰਦ ਬੁੱਧੀ ਲੋਕ, ਬਹੁਤ ਸਾਰੇ ਵਹਿਮੀ ਭਰਮੀ ਲੋਕ ਲਾਈਨਾਂ ਲਗਾ ਕੇ ਜੋਗੀ ਦੀ ਉਸ ਕੁਟੀਆ ਦੇ ਸਾਹਮਣੇ ਆ ਖੜੇ ਹੋਏ, ਦਰਸ਼ਨ ਕਰਦੇ ਹੈ, ਜੋ ਜਥਾ ਸ਼ਕਤ ਭੇਟਾ ਉਹਦੇ ਪੈਰਾਂ ਤੇ ਰੱਖਦੇ ਹੈ, ਮੱਥਾ ਟੇਕਦੇ ਆ, ਜੋਗੀ ਉਹਨਾਂ ਦੇ ਸਿਰ ਤੇ ਹੱਥ ਰੱਖਦਾ, ਸਿੱਧੀਆਂ ਸਵਰਗਾਂ ਦੀਆਂ ਟਿਕਟਾਂ ਜਿਉਂ ਸਵੇਰ ਤੋਂ ਵੰਡਣ ਲੱਗਿਆ, ਸ਼ਾਮ ਤੱਕ ਸਿਲਸਿਲਾ ਚੱਲਦਾ ਰਿਹਾ।
ਸ਼ਾਮ ਦੇ ਵਕਤ ਜੋਗੀ ਨੇ ਆਪਣੇ ਚੇਲੇ ਬਾਲਕਿਆਂ ਨੂੰ ਸੱਦ ਕੇ ਪੁੱਛਿਆ ਭਈ ਹੁਣ ਤੱਕ ਕੀ ਗੜਸ਼ੰਕਰ ਦੇ ਆਲੇ ਦੁਆਲੇ ਦੇ ਸਾਰੇ ਲੋਕ ਇੱਥੇ ਆ ਗਏ ਨੇ ਜਾਂ ਕੁਝ ਰਹਿੰਦੇ ਨੇ? ਤੇ ਚੇਲਿਆਂ ਨੇ ਰਿਪੋਰਟ ਦਿੱਤੀ, ਆਖਣ ਲੱਗੇ ਮਹਾਰਾਜ ਸਾਰੇ ਲੋਕ ਆ ਗਏ ਨੇ, ਬਹੁਤ ਲੋਕਾਂ ਨੇ ਹਾਜ਼ਰੀ ਭਰੀ ਹੈ, ਸਵਰਗਾਂ ਦਾ ਫਲ ਪ੍ਰਾਪਤ ਕੀਤਾ ਦਰਸ਼ਨ ਕਰਕੇ, ਪਰ ਜਿਹੜੇ ਭਾਈ ਤਿਲਕੇ ਦਾ ਸਾਥ ਦਿੰਦੇ ਨੇ, ਜਿਹੜੇ ਭਾਈ ਤਿਲਕੇ ਨਾਲ ਸੰਗਤ ਵਿੱਚ ਬਹਿੰਦੇ ਨੇ ਉਹ ਨਹੀਂ ਆਏ। ਆਖਣ ਲੱਗਿਆ ਜਾਓ ਉਹਨਾਂ ਨੂੰ ਵੀ ਸੱਦ ਕੇ ਲਿਆਓ, ਸੁਨੇਹਾ ਭੇਜੋ, ਹੋ ਸਕਦਾ ਸੁਨੇਹਾ ਨਾ ਮਿਲਿਆ ਹੋਵੇ, ਅਜੇ ਮੈਂ ਹੋਰ ਚਿਰ ਬੈਠ ਸਕਦਾ, ਸਮਾਂ ਲਗਾ ਸਕਦਾ, ਆ ਜਾਓ ਜਿੰਨੇ ਦਰਸ਼ਨ ਕਰਨੇ ਕਰ ਲਓ। ਜਦੋਂ ਦੁਬਾਰਾ ਸੁਨੇਹਾ ਗਿਆ, ਭਾਈ ਤਿਲਕੇ ਦੀ ਸਿੱਖਿਆ ਦੇ ਨਾਲ ਜਾਗਰਤ ਹੋ ਚੁੱਕੇ ਸਿੱਖ ਨਾ ਆਏ। ਅਖੀਰ ਜੋਗੀ ਨੇ ਪੁੱਛਿਆ ਭਾਈ ਤਿਲਕੇ ਨੂੰ ਮਨਾਓ, ਭਾਈ ਤਿਲਕੇ ਨੂੰ ਲਿਆਓ, ਕਿਉਂਕਿ ਸਿੱਖ ਆਖਦੇ ਆ ਜੇ ਤਿਲਕਾ ਮੰਨ ਜਾਏ, ਜੇ ਭਾਈ ਤਿਲਕਾ ਆ ਕੇ ਦਰਸ਼ਨ ਕਰ ਲਵੇ ਤੇ ਅਸੀਂ ਵੀ ਕਰ ਲਵਾਂਗੇ, ਸਾਨੂੰ ਹੁਣ ਇਸ ਤਰ੍ਹਾਂ ਦੇ ਕੰਮ ਦੀ ਲੋੜ ਨਹੀਂ, ਅਸੀਂ ਕਿਸੇ ਚੰਮ ਦੇ ਹੱਡੀਆਂ ਦੇ ਪੁਤਲੇ ਦੇ ਇਸ ਤਰ੍ਹਾਂ ਦੇ ਦਰਸ਼ਨ ਕਰਕੇ ਹੁਣ ਕਿਸੇ ਸਵਰਗ ਦੀ ਲਾਲਸਾ ਨਹੀਂ ਰੱਖਦੇ, ਕਿਉਂਕਿ ਸਤਿਗੁਰੂ ਦੀ ਬਾਣੀ ਨੇ ਸਾਨੂੰ ਸਮਝਾ ਦਿੱਤਾ ਹੈ, ਕਬੀਰ ਸੁਰਗ ਵਾਸ ਨਾ ਬਾਂਛੀ ਹੈ, ਡਰੀਏ ਨਾ ਨਰਕ ਨਿਵਾਸ, ਹੋਣਾ ਹੈ ਸੋ ਹੋਈ ਹੈ, ਮਨੇ ਨਾ ਕੀਜੈ ਆਸ, ਕਮਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਦੇ ਹਮ ਕਾਹੂ ਕੀ ਕਾਣ ਨਾ ਕੱਢਦੇ ਆਪਣੇ ਗੁਰ ਪ੍ਰਸਾਦੇ। ਸਾਨੂੰ ਇਹ ਸਮਝ ਆ ਚੁੱਕੀ ਗੁਰੂ ਦੀ ਕਿਰਪਾ ਨਾਲ, ਹੁਣ ਅਸੀਂ ਕਿਸੇ ਨਰਕ ਦੀ ਕਿਸੇ ਸਵਰਗ ਦੀ ਚਾਹਨਾ ਵੀ ਨਹੀਂ ਰੱਖਦੇ, ਅਸੀਂ ਕਾਣ ਵੀ ਨਹੀਂ ਰੱਖਦੇ, ਮੁਥਾਜੀ ਵੀ ਨਹੀਂ ਰੱਖਦੇ, ਅਸੀਂ ਇਹਨਾਂ ਨਰਕਾਂ ਸਵਰਗਾਂ ਤੋਂ ਉੱਤੇ ਚਲੇ ਗਏ। ਜਦੋਂ ਭਾਈ ਤਿਲਕੇ ਨੂੰ ਇਹ ਸੁਨੇਹਾ ਗਿਆ, ਭਾਈ ਤਿਲਕੇ ਨੇ ਆਖਿਆ ਮੈਂ ਨਹੀਂ ਆਉਂਦਾ, ਮੈਨੂੰ ਇਹੋ ਜਿਹੀ ਮੁਕਤੀ ਦੀ ਇਹੋ ਜਿਹਾ ਸਵਰਗ ਦੀ ਲੋੜ ਹੀ ਨਹੀਂ ਹੈ, ਇਹੋ ਜਿਹਾ ਸਵਰਗ ਕਿਤੇ ਹੈ ਹੀ ਨਹੀਂ ਹੈ, ਬਾਣੀ ਨੇ ਦਰਸਾ ਦਿੱਤਾ ਹੈ, ਗੁਰੂ ਸਾਹਿਬ ਨੇ ਸਮਝਾ ਦਿੱਤਾ, ਅਸੀਂ ਨਹੀਂ ਮੰਨਦੇ। ਭਾਈ ਤਿਲਕੇ ਨੇ ਜਦੋਂ ਨਾ ਕੀਤੀ, ਜੋਗੀ ਆਪ ਚੱਲ ਕੇ ਭਾਈ ਤਿਲਕੇ ਦੇ ਘਰ ਪਹੁੰਚ ਗਿਆ ਔਰ ਭਾਈ ਤਿਲਕੇ ਨੇ ਦਰਵਾਜ਼ਾ ਬੰਦ ਕਰ ਦਿੱਤਾ। ਆਖਣ ਲੱਗਿਆ ਨਹੀਂ, ਮੈਂ ਇਹੋ ਜਿਹੇ ਬੰਦੇ ਦੇ ਮੱਥੇ ਹੀ ਨਹੀਂ ਲੱਗਣਾ ਜਿਹੜਾ ਝੂਠਾ ਹੈ, ਬੇਈਮਾਨ ਹੈ, ਫਰੇਬ ਕਰਦਾ ਹੈ, ਦੂਜਿਆਂ ਦਾ ਸ਼ੋਸ਼ਣ ਕਰਦਾ ਹੈ, ਦੂਜਿਆਂ ਨੂੰ ਲਗਾਤਾਰ ਇਸ ਤਰ੍ਹਾਂ ਭਰਮ ਵਹਿਮ ਵਿੱਚ ਫਸਾ ਕੇ ਲੁੱਟਦਾ ਹੈ, ਮੈਂ ਇਹੋ ਜਿਹੇ ਬੰਦੇ ਦੇ ਮੱਥੇ ਨਹੀਂ ਲੱਗਣਾ। ਜੋਗੀ ਨੇ ਦਰਵਾਜ਼ਾ ਖੜਕਾਇਆ, ਆਖਿਆ ਭਾਈ ਤਿਲਕੇ ਬੂਆ ਖੋਲ, ਤੂੰ ਦਰਸ਼ਨ ਕਰਨ ਨਹੀਂ ਆਇਆ, ਤੇਰੇ ਭਾਗ ਮੰਦੇ, ਮੈਂ ਦਰਸ਼ਨ ਤੈਨੂੰ ਆਪ ਦੇਣ ਆ ਗਿਆ, ਆ ਦਰਸ਼ਨ ਕਰ। ਭਾਈ ਤਿਲਕੇ ਆਖਿਆ ਨਹੀਂ, ਮੈਂ ਕਿਸੇ ਹੱਡ ਚੰਮ ਦੇ ਦਰਸ਼ਨ ਨਹੀਂ ਕਰਦਾ, ਮੈਨੂੰ ਇਹੋ ਜਿਹੇ ਦਰਸ਼ਨਾਂ ਦੀ ਹੁਣ ਲੋੜ ਨਹੀਂ, ਨਾ ਮੈਨੂੰ ਮੁਕਤੀ ਚਾਹੀਦੀ ਹੈ, ਨਾ ਮੈਨੂੰ ਤੇਰਾ ਸਵਰਗ ਚਾਹੀਦਾ ਹੈ, ਜਾ ਦੌੜ ਜਾ, ਜਿੱਧਰੋਂ ਆਇਆ ਉਧਰੇ ਚਲੇ ਜਾ, ਮੈਨੂੰ ਤਾਂ ਮੇਰੇ ਗੁਰੂ ਨੇ ਮਤ ਦੇ ਦਿੱਤੀ ਹੈ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ, ਮੇਰੀ ਤਾਂ ਪ੍ਰੀਤ ਗੁਰੂ ਦੇ ਚਰਨਾਂ ਨਾਲ ਹੈ, ਜਾ ਚਲੇ ਜਾ ਜਿੱਧਰੋਂ ਆਇਆ। ਜੋਗੀ ਨੇ ਆਖੀ

ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਪਿੰਦਰਪਾਲ ਸਿੰਘ ਜੀ ਦੀ ਰਸਨਾ ਤੋਂ।

शेख फरीद के एक ओंकार सतगुर प्रसाद जित दिहाड़ तनवरी साहे ले

ਜਿੱਤ ਦਿਹਾੜੈ ਧਨਵਰੀ ਸਾਹੇ ਲੈ ਲਿਖਾਏ ਮਲਕ ਜੇ ਕੰਨੀ ਸੁਣੀਂਦਾ ਮੋਹੰ ਦਿਖਾਲੇ ਆਏ ਜਿੰਦ ਨਿਮਾਣੀ ਕੱਢੀਐ ਹੱਡਾਂ ਕੂਕੜਕਾਏ ਸਾਹੇ ਲਿਖੇ ਨਾ ਚੱਲਣੀ ਜਿੰਦੋ ਕੋ ਸਮਝਾਏ ਜਿੰਦ ਬਹੁਤੀ ਮਰਨ ਵਾਰ ਲੈ ਜਾਸੀ ਪਰਨਾਏ ਆਪਣਾ ਹੱਥੀ ਜੋਲ ਕੈ ਕੈ ਗਲ ਲੱਗੈ ਧਾਏ ਵਾਲੋ ਨਿੱਕੀ ਪੁਰਸ਼ ਲਾਤ ਕੰਨੀ ਨਾ ਸੁਣੀ ਆਏ ਫਰੀਦਾ ਚਿੜੀ ਪਵੰਦਈ ਖੜਾ ਨਾ ਆਪ ਮੋਹਾਏ ਵਾਲੋ ਨਿੱਕੀ ਪੁਰਸ਼ ਲਾਤ ਕੰਨੀ ਨਾ ਸੁਣੀ ਆਏ ਫਰੀਦਾ

खालसा वाहे गुरु जी की फतेह। परम सम्मान योग साहिब सतगुरु गुरु ग्रंथ साहिब सच्चे पातशाह जी की पावन पवित्र चरण शरण विच सोभाए मान गुरु सवारे सत संगी जनो, अज बाबा फरीद साहब जी ने पवित्र रचना तो उचारण किए हुए अमृत श्लोकां दी प्रारंभता करनी है। पहले श्लोक दा पाठ आप साध संगत ने श्रवण किया। इस पवित्र श्लोक दा जो विषय है वो सिर्फ इस संसार विच अचेत पुणे विच जी रहे उस मनुख नूं सुचेत करना है जिसने मौत नूं याद नहीं कीता। ते बाबा फरीद साहब जी ने अपने श्लोकां दी प्रारंभता एक संसारी व्याह दी उदाहरण लेके किवें मौत मनुख नूं जिंद नूं व्याह के ले जांदी है, कितना कु दुख है, मनुख नूं की करना चाहिदा है, इस संबंधी पहले श्लोक विच कृपा कीती है। आओ इस महान दरवेश दे इन्हां रब्बी बचना नूं विचारन तो पहला आप संगत बख्शो आशीष। धन गुरु ग्रंथ साहिब जी अपनी गोदी विच बिठा प्रेम भावना और एकाग्रता दी दात बख्श के इस पवित्र बचन दी विचार आप विच वर्त के करा लवो। बख्शो आशीष और उच्चारण करो जी सतनाम श्री वाहे गुरु जी, करो बख्शिश फिर उच्चारण करो जी सतनाम श्री वाहे गुरु जी। सतगुरु गुरु नानक साहब जी ने एक कृपालता इकले सिख समाज ऊपर ही नहीं पूरी मानवता मनुखता लोकाई ऊपर कीती है। ओ कृपा एक है कि हजूर ने वक वक थावा ते जेड़े परमात्मा दी याद विच परमेश्वर दी भगती विच ओत पोत भगत सन। हजूर ने यह नहीं देखिया कि ए लोग रब दी शिफत कर दिया केड़ी भाषा किस बोली दी वरतों कर रहे ने। हजूर ने यह नहीं देखिया भी ए किस इलाके दे रहन वाले ने। हजूर ने यह नहीं विचारिया भी इन्हां लोकां ने रब नूं केड़े नाम नाल संबोधन कीता है। सिर्फ इको गल देखी है कि जिस दा अंदर सच नाल जुड़ गया ते जिसने सच्चे दे गीत गाए मेरे सतगुरु ने उन्हां अमृत बचना नूं इकत्र करके साडियां पीढ़ियां दे भले वास्ते गुरु ग्रंथ साहिब दा रूप दे दिता। धन गुरु नानक साहिब जी दा एक बचन हुंदा है सिर्फ तां अज आरंभता विच अर्ज करनी है कि कुछ शब्द इस्लामी अकीदे नाल संबंध ताउणे ने ते उन्हां नूं सुन के इह ना मन विच विचारीए किते ना तर्क नूं उठण दईए भी इह क्यों। धन गुरु नानक साहिब जी ने एक बहुत सोहनी उदाहरण दिती किन्ने देखो भगती दा संबंध जात बरादरी ते इलाके नाल रखी। तुसीं दुनिया दे किसे कोने विच भी चले जाओ पानी जिथे भी पियोगे उथे प्यास बुझेगी। सूरज जिस धरती ते भी चलेगा उथे ठंड दूर करेगा ओ लिग देगा रोशनी देगा। जे किते एक इंसान सूरज नूं वख बोली नाल वख अखरां नाल पुकारदा है ते की जेड़ा बंदा सन कह रहा है ते जेड़ा बंदा सूरज कह रहा है जेड़ा बंदा रवि कह रहा है जेड़ा बंदा आदित्य कह रहा है वख वख सूरज दे नाम ने। कदी सूरज ने कह कि तू मैनू रवि कहे तां मैं तेनू लिख देना है। कदी उसने कह तू मैनू अंग्रेजी विच बोल मैनू फारसी विच बोल जां ए शब्द विशेष मेरे करके ने तां मैं रोशनी देंगा।
ਪਿਆਰਿਓ ਉਹਦਾ ਸੰਬੰਧ ਕੇਵਲ ਅੱਖਰਾਂ ਨਾਲ ਨਹੀਂ, ਜਿੱਥੇ ਸੂਰਜ ਚੜ ਗਿਆ ਉਹਨੇ ਆਪਣੇ ਸਾਹਮਣੇ ਆਏ ਨੂੰ ਰੋਸ਼ਨੀ ਦੇਣੀ। ਸੱਚ ਹੈ ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਕਿਹਾ ਹੈ, ਕਹਿੰਦੇ ਨੇ ਖੇ ਪ੍ਰਭੂ ਕਿ ਇਸ ਸੰਸਾਰ ਵਿੱਚ ਜਿਸ ਨੇ ਵੀ ਪਰਮਾਤਮਾ ਦੀ ਭਗਤੀ ਕੀਤੀ, ਕਹਿੰਦੇ ਨੇ ਮੈਂ ਉਸ ਦੇ ਸਾਹਮਣੇ ਝੁਕ ਕੇ ਆਪਣੇ ਹਿਰਦੇ ਦਾ ਪਾਤਰ ਅੱਗੇ ਕਰਕੇ ਚਾਹਨਾ ਵਾਂ ਤੇ ਰੱਬ ਨਾਲ ਜੁੜੇ ਕੋਈ ਭਗਤਾ ਮੈਨੂੰ ਤੇਰੇ ਪਹਿਰਾਵੇ, ਤੇਰੀ ਬੋਲੀ ਜਾਂ ਤੇਰੇ ਇਲਾਕੇ ਨਾਲ ਕੋਈ ਇਹ ਨਫ਼ਰਤ ਨਹੀਂ, ਸਿਰਫ ਕਿਰਪਾ ਕਰ ਮੇਰੇ ਹਿਰਦੇ ਦੇ ਪਾਤਰ ਤੇ ਰੱਬ ਦੇ ਦਰਸ਼ਨਾਂ ਦੀ ਦਾਤ ਪਾ। ਹਜ਼ੂਰ ਦਾ ਇੱਕ ਬਚਨ ਹੁੰਦਾ ਹੈ, ਕੇਸਰ ਕੁਸਮ ਮਿਰਗ ਮੈਂ ਹਰਨਾ ਸਰਬ ਸਰੀਰੀ ਚੜਨਾ। ਕੇਸਰ ਦੀਆਂ ਗੱਠੀਆਂ, ਕੇਸਰ ਜਿਹੜਾ ਉਹ ਕਿਤੇ ਵੀ ਜਾਏਗਾ ਉਹਨੇ ਸੁਗੰਧੀ ਤੇ ਰੰਗ ਆਪਣਾ ਛੱਡਣਾ ਹੈ। ਫੁੱਲ ਨੂੰ ਕੋਈ ਵੀ ਆਪਣੇ ਹੱਥ ਵਿੱਚ ਪਕੜੇਗਾ ਉਹਨੇ ਨਫ਼ਰਤ ਨਹੀਂ ਕਰਨੀ, ਜਿਹੜਾ ਫੁੱਲ ਦੇ ਨੇੜੇ ਗਿਆ ਉਹਨੇ ਸੁਗੰਧੀ ਦੇਣੀ ਹੈ। ਕੇਸਰ ਕੁਸਮ ਮਿਰਗਮੈ, ਮਿਰਗਮੈ ਦਾ ਅਰਥ ਹੈ ਮਿਰਗ ਮੱਧ, ਮਿਰਗ ਦੀ ਨਾਭੀ ਵਿੱਚੋਂ ਨਿਕਲਿਆ ਹੋਇਆ ਕਸਤੂਰੀ ਦਾ ਨਾਭਾ। ਕੇਸਰ ਕੁਸਮ ਮਿਰਗਮੈ ਹਰਨਾ, ਤੇ ਹਰਨਾ ਦਾ ਅਖਰੀ ਅਰਥ ਹੈ ਸੋਨਾ। ਸੋਨਾ ਭਾਵੇਂ ਕੋਈ ਨੀਵੀਂ ਜਾਤ ਵਾਲਾ ਪਾਏ ਭਾਵੇਂ ਉੱਚੀ ਜਾਤ ਵਾਲਾ ਪਾਏ, ਜਾਤ ਕਰਕੇ ਸੋਨੇ ਦੀ ਕੀਮਤ ਦਾ ਘਾਟਾ ਵਾਧਾ ਨਹੀਂ ਹੁੰਦਾ। ਕਦੀ ਤੁਸੀਂ ਦੇਖਿਆ ਸੁਨਾਰ ਤੋਂ ਸੋਨਾ ਖਰੀਦਿਆ ਕਿ ਜੇ ਸ਼ੋਦਰ ਦੇ ਹੱਥ ਦਾ ਸੋਨਾ ਇਹਦੀ ਕੀਮਤ ਥੋੜੀ ਹੈ, ਉੱਚੇ ਘਰ ਵਾਲੇ ਉੱਚੇ ਜਾਤ ਵਾਲੇ ਲੋਕਾਂ ਦਾ ਸੋਨਾ ਮਹਿੰਗਾ ਹੈ। ਸੋਨੇ ਦੀ ਕੀਮਤ ਇੱਕ ਹੀ ਹੈ, ਇਹਨੂੰ ਨੀਵਾਂ ਖਰੀਦ ਲੈ ਕੋਈ ਉੱਚਾ ਖਰੀਦ ਲੈ ਇਹਦੀ ਕੋਈ ਸੋਚ ਭੇਤ ਨਹੀਂ। ਸਾਹਿਬ ਨੇ ਕਿਹਾ ਕੇਸਰ ਕੁਸਮ ਮਿਰਗਮੈ ਹਰਨਾ ਸਰਬ ਸਰੀਰੀ ਚਰਨਾ, ਚੰਦਨ ਭਗਤਾ ਜੋਤ ਅਨੇਕੀ ਸਰਬੇ ਪਰਮਲ ਕਰਨਾ। ਚੰਦਨ ਔਰ ਰੱਬ ਦਾ ਭਗਤ ਉਹਨਾਂ ਦਾ ਇੱਕ ਸੁਭਾਅ ਹੈ, ਕੋਈ ਵੀ ਚੰਦਨ ਦੇ ਨੇੜੇ ਆ ਗਿਆ ਮਹਿਕ ਮਿਲੇਗੀ, ਉੱਥੇ ਤਾਂ ਸੱਪ ਵੀ ਆ ਜਾਏ ਤੇ ਮਹਿਕ ਚੰਦਨ ਉਹਨੂੰ ਵੀ ਬਖਸ਼ ਦਿੰਦਾ। ਚੰਦਨ ਭਗਤਾ ਜੋਤ ਅਨੇਕੀ ਸਰਬੇ ਪਰਮਲ ਕਰਨਾ, ਘੇ ਪੱਟ ਭਾਂਡਾ ਕਹਿ ਨਾ ਕੋਈ। ਜੇ ਕਿਸੇ ਨੇ ਕੱਚੇ ਕੁੱਪੇ ਵਿੱਚ, ਪੁਰਾਣੇ ਸਮੇਂ ਕੱਚੇ ਚਮੜੇ ਦੇ ਕੁੱਪਿਆਂ ਵਿੱਚ ਘਿਓ ਪਾਉਂਦੇ ਸਨ ਤੇ ਕੀ ਉਹ ਘਿਓ ਭ੍ਰਸ਼ਟਿਆ ਗਿਆ? ਸਾਹਿਬ ਕਹਿਣ ਲੱਗੇ ਦੇਖੋ ਰੇਸ਼ਮ ਦੇ ਕੀੜਿਆਂ ਵਿੱਚੋਂ ਨਿਕਲਿਆ ਹੋਇਆ ਰੇਸ਼ਮ ਕਦੀ ਭ੍ਰਿਸ਼ਟਦਾ? ਕੇਸਰ ਕੁਸਮ ਮਿਰਗਮੈ ਕਰਨਾ ਸਰਬ ਸਰੀਰੀ ਚਰਨਾ, ਚੰਦਨ ਭਗਤਾ ਜੋਤ ਅਨੇਕੀ ਸਰਬੈ ਪਰਮਲ ਕਰਨਾ, ਘੇ ਪੱਟ ਭਾਂਡਾ ਕਹਿ ਨਾ ਕੋਈ। ਐਸਾ ਭਗਤ ਵਰਨ ਮੈਂ ਕੋਏ, ਤੇਰਾ ਨਾਮ ਨਿਵੇ ਰਹਿ ਲਿਵ ਲਾਏ, ਜਿਹੜਾ ਤੇਰੀ ਭਗਤੀ ਵੀ ਜੁੜਿਆ, ਨਾਨਕ ਤਿੰਨ ਦਰ ਭੀਖਿਆ ਪਾਏ। ਮੈਂ ਉਹਨਾਂ ਦੇ ਦਰ ਤੋਂ ਖੈਰ ਮੰਗਣਾ। ਸਿਰਫ ਇਹ ਉਦਾਹਰਨ ਤਾਂ ਕਿਉਂਕਿ ਬਾਬਾ ਜੀ ਦੇ ਅੰਮ੍ਰਿਤ ਬਚਨਾਂ ਵਿੱਚ ਉਦਾਹਰਨਾਂ ਤਕਰੀਬਨ ਇਸਲਾਮੀ ਮਤ ਨਾਲ ਸੰਬੰਧਿਤ ਆਉਣੀਆਂ। ਅੱਜ ਬਾਬਾ ਜੀ ਨੇ ਪਹਿਲਾ ਬਚਨ ਕੀਤਾ, ਕਹਿਣ ਲੱਗੇ ਹੇ ਜਿੰਦੇ, ਤੈਨੂੰ ਪਤਾ ਹੈ ਕਿ ਤੇਰੇ ਇਸ ਸੰਸਾਰ ਤੇ ਆਉਣ ਤੋਂ ਪਹਿਲਾਂ ਤੇਰਾ ਮੌਤ ਵਾਲਾ ਦਿਨ, ਸੰਸਾਰ ਤੋਂ ਕੂਚ ਕਰਨ ਵਾਲਾ ਦਿਨ ਪਹਿਲਾਂ ਹੀ ਨਿਸ਼ਚਿਤ ਹੋ ਗਿਆ। ਕਿਉਂ? ਕਿਉਂਕਿ ਇਸ ਸੰਸਾਰ ਤੇ ਆਉਣ ਲੱਗਿਆ ਪਰਮਾਤਮਾ ਨੇ ਜਿਤਨੇ ਸਵਾਸ ਤੇਰੇ ਪਾਣੇ ਸਨ ਉਹ ਗਿਣ ਕੇ ਪਾ ਦਿੱਤੇ। ਜਿਤਨੇ ਦਿਨ ਤੂੰ ਇਸ ਧਰਤੀ ਤੇ ਦੁਨੀਆਂ ਦੇ ਧਨ ਪਦਾਰਥ ਜੀਵਨ ਭੋਗਣਾ ਸੀ ਉਹ ਲਿਖ ਕੇ ਤੈਨੂੰ ਪਾ ਦਿੱਤਾ, ਤੇ ਜਿਸ ਦਿਨ ਮੌਤ ਵਾਲਾ ਸਮਾਂ ਆਉਣਾ ਹੈ ਉਸ ਮੌਤ ਵਾਲੇ ਸਾਹੇ ਨੂੰ ਕੋਈ ਟਾਲ ਨਹੀਂ ਸਕਦਾ। ਇੱਥੇ ਜਿੰਦ ਨੂੰ ਵੋਟੀ ਕਿਹਾ ਤੇ ਮੌਤ ਨੂੰ ਲਾੜਾ ਕਿਹਾ ਹੈ। ਕੁਛ ਉਦਾਹਰਨਾਂ ਮੈਂ ਇਸੇ ਨਾਲ ਸੰਬੰਧਿਤ ਅੰਮ੍ਰਿਤ ਬਾਣੀ ਵਿੱਚੋਂ ਅਰਜ਼ ਕਰਨੀਆਂ ਚਾਹੁੰਦਾ। ਸੋਹਿਲਾ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਕੀਤੀ ਗਈ ਸੀ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਇਹ ਸ਼ਬਦ ਆਪ ਰੋਜ਼ ਰਾਤ ਨੂੰ ਸੌਣ ਲੱਗੇ ਆ ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਪੜ੍ਹਦੇ। ਬਾਕੀ ਬਾਣੀ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਨਿਤਨੇਮ ਦੀ ਬਾਣੀ ਦਾ, ਪਰ ਸੋਹਿਲਾ ਸਾਹਿਬ ਜੀ ਦਾ ਸਮਾਂ ਨਿਸ਼ਚਿਤ ਨਹੀਂ ਕੀਤਾ ਗਿਆ। ਸਮੇਂ ਦਾ ਭਾਗ ਅੰਮ੍ਰਿਤ ਵੇਲੇ ਪੜ੍ਹੀ ਜਾਣ ਵਾਲੀ ਬਾਣੀ ਦਾ ਸਮਾਂ ਹੈ ਮੁਕਰਰ ਤੇ ਐਸ ਵੇਲੇ ਇਹ ਬਾਣੀ ਪੜ੍ਹਨੀ ਹੈ। ਸੂਰਜ ਅਸਤ ਹੁੰਦਾ ਤੇ ਸ਼ਾਮ ਵੇਲੇ ਸੋਦਰ ਰਹਿ ਰਾਜ ਸਾਹਿਬ ਜੀ ਦੇ ਪਾਸ ਦਾ ਸਮਾਂ ਮੁਕਰਰ ਹੈ। ਪਰ ਮਰਿਆਦਾ ਵਿੱਚ ਇੱਕ ਬਚਨ ਕਿਹਾ ਗਿਆ
ਕਿ ਸੋਹਿਲਾ ਸਾਹਿਬ ਜੀ ਦੀ ਬਾਣੀ ਨੂੰ ਸਿੱਖ ਨੇ ਸੌਣ ਲੱਗਿਆਂ ਪੜ੍ਹਨਾ ਹੈ। ਹੁਣ ਸੌਣ ਦਾ ਸਮਾਂ ਸਾਰਿਆਂ ਦਾ ਇੱਕੋ ਜਿਹਾ ਨਹੀਂ, ਕੋਈ ਰਾਤ ਨੂੰ 8 ਵਜੇ, ਕੋਈ 9 ਵਜੇ, ਕੋਈ 10 ਵਜੇ, ਕੋਈ ਰਾਤ ਨੂੰ 11 ਵਜੇ ਸੌਂਦਾ। ਇਹ ਨਹੀਂ ਕਿਹਾ ਵੀ ਰਾਤ ਦੇ 8 ਵਜੇ ਤੱਕ ਜਾਂ 9 ਵਜੇ ਤੱਕ ਜਾਂ ਰਾਤ ਦੇ ਪਹਿਲੇ ਪਹਿਰ ਤੱਕ ਹੀ। ਸਿਰਫ ਸ਼ਬਦ ਲਿਖੇ ਗਏ ਨੇ ਕਿ ਇਸ ਬਾਣੀ ਨੂੰ ਸੌਣ ਲੱਗਿਆਂ ਪੜ੍ਹੀ, ਸੋਹਿਲਾ ਸਾਹਿਬ ਦੀ ਬਾਣੀ ਸੌਣ ਲੱਗਿਆਂ ਪੜ੍ਹਨੀ। ਕੀ ਕਾਰਨ? ਕਿ ਅੰਮ੍ਰਿਤ ਵੇਲੇ ਦੀ ਬਾਣੀ ਦਾ ਸਮਾਂ ਮੁਕਰਰ ਹੈ, ਸੋਦਰ ਦੇ ਪਾਠ ਦਾ ਸਮਾਂ ਨਿਸ਼ਚਿਤ ਹੈ, ਤੇ ਇਸ ਬਾਣੀ ਦਾ ਸੰਬੰਧ ਸੌਣ ਨਾਲ ਹੈ, ਤੇ ਸੌਣ ਤੋਂ ਬਾਅਦ ਗੱਲਾਂ ਕਰਨ ਨਾਲ ਨਹੀਂ। ਫਿਰ ਬੇਨਤੀ ਸਮਝਿਓ, ਇਸ ਬਾਣੀ ਦੇ ਪੜ੍ਹਨ ਦਾ ਸਮਾਂ ਸੌਣ ਵੇਲਾ ਹੈ, ਨਾ ਕਿ ਇਸ ਬਾਣੀ ਨੂੰ ਪੜ੍ਹਨ ਤੋਂ ਬਾਅਦ ਫਿਰ ਗੱਲਾਂ ਕਰਨੀਆਂ। ਸਿਆਣੇ ਤਾਂ ਗੁਰਮੁਖ ਇਹ ਬਚਨ ਕਹਿੰਦੇ ਸਨ ਕਿ ਇਸ ਬਾਣੀ ਨੂੰ ਪੜ੍ਹਨ ਤੋਂ ਬਾਅਦ ਜੇ ਕੁਝ ਸਮਾਂ ਤੇਰੇ ਕੋਲ ਜਾਗ੍ਰਿਤ ਅਵਸਥਾ ਹੈ ਤੇ ਲੰਮਾ ਪਿਆ ਤੂੰ ਗੁਰੂ ਗੁਰੂ ਜਪੀ ਜਾ, ਕਿਉਂਕਿ ਸੁੱਤਿਆਂ ਹੋਇਆ ਤੇਰੀ ਜਿਹੜੀ ਬਿਰਤੀ ਹੈ ਸੁਰਤੀ ਇਹ ਕਿਤੇ ਗੁਰੂ ਪਰਮੇਸ਼ਵਰ ਵਾਲੇ ਪਾਸੇ ਕੋ। ਪਰ ਮੈਂ ਤੇਰੀ ਅਰਜ਼ ਕਰਨ ਲੱਗਾ ਕਿ ਇਸ ਬਾਣੀ ਨੂੰ ਸੌਣ ਲੱਗਿਆਂ ਕਿਉਂ ਕਿਹਾ? ਤੇ ਸਿਆਣੇ ਸੱਜਣ ਇੱਕ ਗੱਲ ਕਹਿੰਦੇ ਨੇ ਕਿ ਨੀਂਦ ਇੱਕ ਛੋਟੀ ਮੌਤ ਹੈ, ਮੌਤ ਇੱਕ ਵੱਡੀ ਨੀਂਦ ਹੈ, ਨੀਂਦ ਇੱਕ ਛੋਟੀ ਮੌਤ ਹੈ, ਮੌਤ ਇੱਕ ਵੱਡੀ ਨੀਂਦ ਹੈ। ਤੈਨੂੰ ਸੌਣ ਲੱਗਿਆਂ ਇਸ ਕਰਕੇ ਇਹ ਬਾਣੀ ਪੜ੍ਹਨ ਵਾਸਤੇ ਕਿਹਾ ਗਿਆ ਕਿ ਜਿਵੇਂ ਤੂੰ ਰਾਤ ਸੌਣ ਲੱਗੇ, ਇੱਕ ਦਿਨ ਹੁਣ 4 ਘੰਟੇ 5-7 ਘੰਟੇ ਬਾਅਦ ਉੱਠ ਜਾਏਗਾ, ਪਰ ਇੱਕ ਦਿਨ ਇਹੋ ਜਿਹਾ ਸੌਵੇਗਾ, ਇਸੇ ਤਰ੍ਹਾਂ ਤੇਰਾ ਸਰੀਰ ਪਿਆ ਹੋਵੇਗਾ ਤੇ ਜਿਤਨੇ ਮਰਜ਼ੀ ਘਰ ਦੇ ਜੀ ਕੁਰਲਾਈ ਜਾਣ, ਉਸ ਦਿਨ ਸੁੱਤਾ ਹੋਇਆ ਤੂੰ ਪਰਤ ਕੇ ਉੱਠਣਾ ਹੈ। ਕਿ ਨੀਂਦ ਇੱਕ ਛੋਟੀ ਮੌਤ ਹੈ, ਸ਼ਾਇਦ ਇਹੀ ਕਾਰਨ ਕਿ ਬਾਬਾ ਕਬੀਰ ਸਾਹਿਬ ਨੇ ਆਪਣੀ ਰਚਨਾ ਵਿੱਚ ਇਹ ਬਚਨ ਕਿਹਾ, ਕਬੀਰ ਸੋਤਾ ਕਿਆ ਕਰੇ ਉੱਠ ਕੇ ਨਾ ਜਪੈ ਮੁਰਾਰ, ਤੇ ਉੱਥੇ ਸ਼ਬਦ ਨਾਲ ਫਿਰ ਸੋਣਾ ਵਰਤਿਆ, ਇੱਕ ਦਿਨ ਸੋਵਨ ਹੋਏ ਗੋ ਲਾਂਬੇ ਗੋੜ ਪਸਾ। ਉੱਥੇ ਵੀ ਸੋਵਣਾ ਕਿਹਾ ਹੈ, ਇੱਕ ਦਿਨ ਸੋਵਨ ਹੋਏ ਗੋ, ਕਿਉਂਕਿ ਜਿਹੜਾ ਹੁਣ ਤੂੰ ਰੋਜ਼ ਸੋਨਾ, ਇਹ ਸੌਣ ਤੋਂ ਬਾਅਦ ਤੂੰ ਉੱਠ ਬੈਠਣਾ, ਪਰ ਜਿਸ ਦਿਨ ਮੌਤ ਦੀ ਨੀਂਦ ਵੀ ਸੁੱਤਾ, ਇਹੋ ਜਿਹਾ ਲੰਬੀ ਨੀਂਦ ਵੀ ਸੌ ਜਾਏਗਾ, ਤੇ ਉਸ ਵਿੱਚ ਸੁੱਤੇ ਹੋਏ ਪਰਤ ਕੇ ਕਦੀ ਉੱਠੇ ਨਹੀਂ। ਸੋਹਿਲਾ ਸਾਹਿਬ ਨੂੰ ਸੌਣ ਲੱਗਿਆਂ ਪੜ੍ਹਨ ਇਹਦਾ ਭਾਵ ਸੀ ਕਿ ਅੱਜ ਤੂੰ ਰਾਤ ਸੌਣ ਲੱਗਾ, ਹੋ ਸਕਦਾ ਤੇਰੀ ਜ਼ਿੰਦਗੀ ਦੀ ਇਹ ਆਖਰੀ ਰਾਤ ਹੋਵੇ, ਤੇਰੇ ਆਖਰੀ ਸਵਾਸ ਹੋਣ। ਕਿਤਨਾ ਚੰਗਾ ਹੋਵੇ ਕਿ ਆਖਰੀ ਰਾਤ, ਆਖਰੀ ਸਮਾਂ ਤੇ ਆਖਰੀ ਘੜੀਆਂ ਤੈਨੂੰ ਪਰਮਾਤਮਾ ਦਾ ਸੋਹਿਲਾ ਗਾਉਣਾ ਆ ਜਾਏ, ਤੂੰ ਉਸ ਦੀ ਯਾਦ ਵੀ ਜੁੜੀ। ਹੋ ਸਕਦਾ ਤੇਰੀ ਜ਼ਿੰਦਗੀ ਦੀ ਆਖਰੀ ਰਾਤ ਹੋਵੇ। ਬਾਬਾ ਜੀ ਨੇ ਸੋਹਿਲਾ ਸਾਹਿਬ ਦੀ ਬਾਣੀ ਵਿੱਚ ਬਾਬਾ ਫਰੀਦ ਸਾਹਿਬ ਜੀ ਦੇ ਬਚਨਾਂ ਦੀ ਮਾਨੋ ਵਿਆਖਿਆ ਕੀਤੀ ਹੈ। ਪਿੰਡਾਂ ਵਿੱਚ ਪੁਰਾਤਨ ਸਾਡੇ ਬਜ਼ੁਰਗ, ਆਪ ਨੂੰ ਪਤਾ ਹੈ ਕਿ ਹਾਲਾਂਕਿ ਉਹ ਸਕੂਲ ਵਿੱਚ ਨਹੀਂ ਸਨ ਗਏ, ਪਰ ਕਈ ਬਜ਼ੁਰਗ ਐਸੇ ਸਨ ਜਿਨ੍ਹਾਂ ਨੂੰ ਬਾਬਾ ਫਰੀਦ ਤੇ ਕਬੀਰ ਸਾਹਿਬ ਦੇ ਕਿਤਨੇ ਕਿਤਨੇ ਸਲੋਕ ਜ਼ਬਾਨੀ ਕੰਧ ਸਨ। ਉਹ ਬੜੇ ਧਿਆਨ ਨਾਲ ਸੁਣਦੇ ਸਨ ਤੇ ਨਾਲ ਇਹ ਸ਼ਬਦ ਕਹਿੰਦੇ ਸਨ ਕਿ ਸਵੇਰੇ ਜਦੋਂ ਭਗਤਾਂ ਦੇ ਸਲੋਕ ਆਏ, ਕੋਈ ਸੁਰੀਲੇ ਗਲੇ ਵਾਲਾ ਪਾਠੀ ਬਣਾਇਓ ਤੇ ਉਚੇਚੇ ਤੌਰ ਤੇ ਬਜ਼ੁਰਗ ਜਿਹੜੇ ਸਨ ਇਹਨਾਂ ਸਲੋਕਾਂ ਨੂੰ ਸੁਣਨ ਵਾਸਤੇ ਪਹੁੰਚਦੇ ਹੁੰਦੇ ਸਨ, ਕਿਉਂਕਿ ਬਾਬਾ ਜੀ ਦੇ ਸ਼ਬਦ ਵੀ ਇਉਂ ਕਹਿ ਲਈਏ ਕਿ ਸਾਡੀ ਮਾਂ ਬੋਲੀ ਜ਼ਬਾਨ ਵਿੱਚ ਪਹਿਲੇ ਇਹ ਬਚਨ। ਹਜ਼ੂਰ ਗੁਰੂ ਨਾਨਕ ਸਾਹਿਬ ਨੇ ਕਿਰਪਾਲਤਾ ਕੀਤੀ, ਇਸ ਸਲੋਕ ਦੀ ਵਿਆਖਿਆ ਕਰਨ ਲਈ ਪਹਿਲੀ ਉਦਾਰਤ ਉਹਨਾਂ ਦੀ ਲਈ ਹੈ, ਕਿਉਂਕਿ ਅੱਜ ਪ੍ਰਕਰਨ ਦੁਨਿਆਵੀ ਵਿਆਹ ਦਾ ਹੈ, ਪਰ ਇੱਥੇ ਵਿਆਹ ਨਾਲ ਮੌਤ ਦੀ ਗੱਲ ਕੀਤੀ ਗਈ। ਹਜ਼ੂਰ ਕਹਿੰਦੇ ਨੇ ਘਰ ਵਿੱਚ ਬੱਚੀ ਦਾ ਜਨਮ ਹੋਇਆ ਹੈ, ਤੇ ਬੱਚੀ ਦੇ ਜਨਮ ਤੋਂ ਬਾਅਦ, ਧੀ ਦੇ ਜਨਮ ਤੋਂ ਬਾਅਦ ਮਾਂ ਬਾਪ ਨੂੰ ਇੱਕ ਥੋੜੀ ਜਿਹੀ ਚਿੰਤਾ ਜ਼ਰੂਰ ਅੰਦਰ ਨੂੰ ਗ੍ਰਸਦੀ ਸੀ ਕਿ ਇਸ ਬੱਚੀ ਦਾ ਕੋਈ ਘਰ, ਇਸ ਬੱਚੀ ਦਾ ਕੋਈ ਵਰ ਲੱਭਣਾ ਹੈ। ਤੇ ਪੁਰਾਤਨ ਸਮੇਂ ਕੀ ਕਰਦੇ ਸਨ, ਜਦੋਂ ਬੱਚੀ ਨੇ ਜਵਾਨੀ ਦੀ ਦਹਿਲੀਜ ਤੇ ਪੈਰ ਰੱਖਣਾ, ਤੇ ਉਸ ਵੇਲੇ ਉਹਨਾਂ ਨੇ ਕੋਈ ਘਰ ਲੱਭਣ ਵਾਸਤੇ ਤੁਰ ਪੈਣਾ। ਸਿਰਫ ਇੱਕ ਉਦਾਹਰਣ ਹੈ ਕਿ ਜਿੱਤ ਦਿਹਾੜੈ ਧਨ ਵਰੀ, ਜਿਸ ਦਿਨ ਇਹ ਜਿੰਦ ਵਿਆਹੀ ਜਾਏਗੀ, ਇਹ ਬੱਚੀ ਨੇ ਵਿਆਹੀ ਜਾਣਾ ਹੈ। ਪਹਿਲਾਂ ਉਹਨਾਂ ਨੇ ਘਰ ਲੱਭਣਾ, ਘਰ ਲੱਭ ਕੇ ਉਸ ਵਰ ਨੂੰ ਦੇਖਣਾ, ਤੇ ਜਦੋਂ ਉਸ ਵਰ ਨੂੰ ਦੇਖਣਾ ਦੀ ਇਹ
ठीक है, साडे घर वास्ते ये घर ठीक है। फिर उन्होंने साल निश्चित करने, पुरातन समय इतना इतना समा मंगनी होंदी सी, साल मुकर्र करना, साल विच कह देना इस साल विआह करांगे, ते साल आउणा जदों फिर पुछना जी हुण साल तां आ गया, ते नाल कह देना इस महीने खाड़ी जां सौणी तों बाद करांगे। ये शब्द पिंडां विच वरदे सन। जदों ओह महीना भी नेड़े आउणा ते उस महीने आउण तों पहलां पुछना भी महीने दी तिथ की तरीक होवेगी। उस वेले महीने दी तरीक, महीने दी तरीक दे नाल फिर एक सारे चिट्ठी लिखी जांदी सी, जेड़े अज बचन बाबा जी ने कीते। सारे चिट्ठी लिखण तों पहलां तां गुंजाइश है सी दिन अगे पिछे कर लईए। सारे चिट्ठी लिखण तों पहलां तां हो सकदा सी कि महीना अगे पिछे हो जाए, पर जिस दिन सारे चिट्ठी लिखी जानी उस दिन बकायदा विचोले वालों विच बैठ के लिखिया जाना कि इस दिन विआह होवेगा, इतनी बारात आएगी, इतने समय विच डोली जिहड़ी है ओ तोर दित्ती जाएगी। साजूर ने बाणी विच क्या कहन लगे, साए चिट्ठी लिखी गई। ते कई बारी लोग इथों तक इस गल उत्ते पहरा देंदे सन, किसे दी मौत भी इन्हां दिनां विच बाई चांस हो जानी ते कहना कोई गल नहीं, भावे मौत होवे पर असीं मिथे हुए साए ते जरूर आवां, क्योंकि साए नूं लोक नहीं संतालदे। सिर्फ इन्हूं समझने वास्ते उदाहरण है, किन्ने ओ समा ओ घड़ियां ओ मशीना ओ साल मुकर्र हो गया, हुण ओ साल भी आ पहुंचिया, मशीना भी आ गया, ते कहन लगे ओ दिन भी विआह वाला निश्चित कीता होया नजदीक आया। ते गुरु नानक साहिब कहिंदे ने, दुनिया दे लोगो देखो इस विआह दी रीत विचों किते मौत दी सानू जानकारी मिल जाए। विआह वाले दिन तो पहला उस बच्ची ने तन दे बस्तर मैले रखने, उस दे विआह तो पहला उस नू माइये पाया जाना, ते माइये पांदिया होया उहदे केशां विच तेल पाना, केशां विच तेल पांदिया चाचियां ने, ताइयां ने, भरजाइयां ने, मासियां ने, मामियां ने, भूआ ने, ते सहेलियां जिहड़ियां उहने पाईयां होंदियां सन। ये उदाहरण पुरातन, अज केड़ा है, ये अज वो रीतो रस्म पिंडां विच वी ने। जिहड़ियां सहेलियां उहने बनाईयां होणियां उह सहेलियां वी माइये वाली घड़ी कोल होणियां। केसां विच तेल पाना, ते उस वेले दो तरह दा माहौल हुंदा सी वेखण नूं मिलदा सी, एक खुशी दा ते दूजा बैराग दा। खुशी इस करके सी कि धीए पत नाल अपने घर चली है, लावां तों बाद इस घर दे विच परौणी बन के आएगी, चेते रखी लावां तों बाद अज वाला हक शायद इस घर विच ना जिता सके। बाबा जी ने सिर्फ एक उदाहरण लई, उत्थे देखिया खुशी दे गीत भी गाए गए, उत्थे देखिया बैराग विच अखां भी छिमियां, ते गुरु नानक साहिब ने उत्थे फिर ये सोहला उच्चारण करके कहा कि हे भोलीए जिंदे, एक बच्ची दे विआह दा साल तां उहदे जन्म दे कुछ साल बतीत हो जाण तां मुकर्र कीता जांदा है। कहन लगे जिंदे, तेरे मौत दा साल तां उहदे निश्चित कर दिता गया जदों तेरा जन्म भी नहीं सी होया, क्योंकि मरण लिखाए मंडल में आए, खजूर दा वचन है कि अनक जतन कर काल संताए, मरण लिखाए मंडल में आए, हे जिंदे तू तां मौत वाला दिन विआह वाला दिन आउण तों पहला निश्चित करा के आई है, ते देख ओ साल ओ महीना ओ दिन ओ घड़ियां नेड़े पईयां हुंदियां ने, ते नाल बचन कीतों ने कि रब दे प्यारे सत संगियो, देखो जिवें एक बच्ची विआह तोरीए ते ओहदे केशां विच तेल पाईदा है, मैनू मौत वरन वास्ते आउंदी पई है, आओ मैनू आशीषां दा तेल दिओ तां जो मैं जिंदगी दे सबर तो बाद अपने मालक दी नजर विच परवान हो सकां, क्योंकि संगत विच बैठ के जे तुसी आशीष दोगे मरण तो बाद रब दे घर थां मिलेगी। शायद यही कारण कि अज भी जदों किसी बंदे दी जां किसी मनुख दी मौत हुंदी है ते गुरमत विच असीं उहदे लई संगती रूप विच पिछों अरदास करदे, इह सही अर्थां विच आशीष है। बाबा जी दे बचन ने फरीद साहब दे शलोक दी व्याख्या कर ली, जित दिहाड़ा धन वरी। बाबा नानक जी कहिंदे, संबत
ਸਾਹਾ ਲਿਖਿਆ। ਸੰਪਤ ਦਾ ਅਰਥ ਹੈ ਸਾਲ, ਤੇ ਸਾਹੇ ਦਾ ਆਖਰੀ ਅਰਥ ਕਰਾਂਗੇ ਵਿਆਹ ਵਾਲਾ ਸਮਾਂ, ਪਰ ਇਹਦਾ ਭਾਵ ਅਰਥ ਹੈ ਕਿ ਮੌਤ ਵਾਲੀਆਂ ਘੜੀਆਂ ਤੇ ਮੌਤ ਵਾਲੇ ਦਿਨ। ਸੰਪਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇ ਆਓ ਸਤ ਸੰਗੀ ਜਨੋ, ਮੇਰੇ ਕੇਸਾਂ ਵਿੱਚ ਆਸ਼ੀਸ਼ ਦਾ ਤੇਲ ਪਾਓ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦਿਓ ਸੱਜਣ ਆਸੀਸੜੀਆਂ, ਜਿਉਂ ਹੋਵੇ ਸਾਹਿਬ ਸ਼ੋਹੇ। ਮੇਰਾ ਮੇਰੇ ਮਾਲਕ ਨਾਲ, ਮੇਰੇ ਸਾਹਿਬ ਨਾਲ ਮਿਲਾਪ ਹੋ ਜਾਏ, ਜੋ ਹੋਵੇ ਸਾਹਿਬ ਸ਼ੋ ਮੇਲ। ਤੇ ਬਾਬਾ ਜੀ ਕਹਿੰਦੇ ਨੇ ਘਰ ਘਰ ਇਹੋ ਪਹੁੰਚਾ, ਇੱਥੇ ਪਾਠ ਪਹੁੰਚਾ ਨੀ ਪਹੁੰਚਾ। ਪਹੁੰਚਾ ਦਾ ਅਖਰੀ ਅਰਥ ਹੁੰਦਾ ਪੋਚਾ ਆਉਣਾ, ਚਿੱਠੀ ਆ ਜਾਣੀ। ਬਾਬਾ ਨਾਨਕ ਜੀ ਕਹਿੰਦੇ ਕੋਈ ਬੰਦਾ ਐਸਾ ਦੱਸੋ ਜਿਸ ਘਰ ਦੇ ਅੰਦਰ ਮੌਤ ਦੀ ਚਿੱਠੀ ਨਾ ਆਈ ਹੋ। ਕੋਈ ਇਨਸਾਨ ਹੈ ਦੁਨੀਆਂ ਵਿੱਚ ਕਿ ਜਿਸ ਦੇ ਕੋਲ ਇਹ ਸਮਾਂ ਨਿਸ਼ਚਿਤ ਨਹੀਂ, ਜਿਹੜਾ ਹੈ ਮੈਨੂੰ ਮੌਤ ਆਉਣੀ ਹੋਈ ਨਹੀਂ? ਬਾਬਾ ਜੀ ਕਹਿੰਦੇ ਹਰ ਬੰਦੇ ਦੇ ਜਨਮ ਵੇਲੇ ਉਹਦੇ ਨਾਲ ਹੀ ਮੌਤ ਦੀ ਚਿੱਠੀ ਪਰਮਾਤਮਾ ਨੇ ਰੱਖ ਦਿੱਤੀ। ਘਰ ਘਰ ਇਹੋ ਪਹੁੰਚਾ, ਸੱਜਣੇ ਨਿੱਤ ਪਵਨ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸੱਦਣ ਖਾਰਾ ਸਿਮਰੀ ਹੈ, ਸੱਦੜੇ ਨੂੰ ਉਲਾਮੇ ਨਹੀਂ ਦੇਈਦੇ ਹੁੰਦੇ। ਜਿੱਦਣ ਸੱਦੇ ਆ ਜਾਣ ਤੇ ਰੱਬ ਨਾਲ ਗਿਲੇ ਨਹੀਂ ਕਰੀਦੇ। ਕਿਹੋ ਜਿਹਾ ਆਤਮਕ ਜੀਵਨ ਇੰਨਾ ਉੱਚਾ ਕਿ ਮੌਤ ਆਉਂਦੀ ਹੋਵੇ ਤੇ ਬਾਬਾ ਜੀ ਕਹਿੰਦੇ ਜਿੰਨੇ ਸੱਦੜਾ ਘੱਲਿਆ ਉਹਦਾ ਸ਼ੁਕਰ ਕਰ, ਕਿਉਂਕਿ ਜਿੱਦਣ ਸੱਦੇ ਆ ਜਾਣ ਉਦਣ ਉਲਾਂਭੇ ਨਹੀਂ ਦੇਈਦੇ। ਵਿਆਹ ਵਾਲਾ ਦਿਨ ਆਉਂਦਾ, ਜੇ ਕੋਈ ਆਪਣੀ ਜ਼ਬਾਨ ਤੋਂ ਕੋਈ ਮਾੜੇ ਸ਼ਬਦ ਅਪ ਸ਼ਬਦ ਕੱਢਦਾ ਸੀ ਤੇ ਮਾਈਆਂ ਕਹਿੰਦੀਆਂ ਸਨ ਸ਼ੁਭ ਸ਼ੁਭ ਬੋਲ, ਖੁਸ਼ੀ ਦੀ ਘੜੀ ਵਿੱਚ ਕੀ ਤੂੰ ਗੱਲਾਂ ਸ਼ੁਰੂ ਕਰ ਦਿੱਤੀਆਂ ਨੇ। ਬਾਬਾ ਜੀ ਕਹਿੰਦੇ ਜੇ ਵਿਆਹ ਵਾਲੇ ਦਿਨ ਤੁਸੀਂ ਸਾਰੇ ਚੰਗਾ ਬੋਲਦੇ ਹੋ ਤੇ ਜਿਸ ਦਿਨ ਮੌਤ ਨੇ ਜਿੰਦ ਨੂੰ ਲੈ ਕੇ ਜਾਣਾ ਉਹ ਦਿਨ ਰੱਬ ਲਈ ਚੰਗਾ ਕਿਉਂ ਨੀ ਬੋਲ? ਉਹਦਾ ਸ਼ੁਕਰ ਕਰੋ ਜਿੰਨੇ ਸੁਨੇਹਾ ਘੱਲਿਆ।

0: ਕੰਮ ਕਰ ਤੇ ਹੀ ਰਹਿ ਸੋਲ ਤੂੰ ਇਹ ਸੰਸਾਰ ਘਰ ਵਿਚ ਪਰਮਾਤਮਾ ਵਾਹਿਗੁਰੂ ਨੂੰ ਚੇਤੇ ਕਰ ਸੌਰੜੈ ਸੁਖ ਵਸ ਸਹੁਰੇ ਘਰ ਵਿਚ ਸੁਖੀ ਜਾ ਕੇ ਵਸੇਂਗੀ ਗੁਰਮਿਲ ਚੱਜ ਆਚਾਰ ਸਿੱਖ ਤੁਦ ਕਦੇ ਨਾ ਲੱਗੇ ਦੁੱਖ ਜੇ ਗੁਰੂ ਨੂੰ ਮਿਲ ਕੇ ਤੂੰ ਨਾਮ ਦਾ ਦਾਜ ਲਏਗੀ ਫਿਰ ਸਹੁਰੇ ਘਰ ਵਿਚ ਤੈਨੂੰ ਕੋਈ ਨਫ਼ਰਤ ਨਹੀਂ ਕਰੇਗਾ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd ਸਟਰੀਟ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near Stampede Ground।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
2: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓ ਸੇ ਮੁਕਤੀ ਪਾਣਾ ਚਾਹਤੇ ਹੈ? ਤੋ ਅਵਸ਼ਯ ਪੜ੍ਹੇਂ ਜਗਤ ਗੁਰੂ ਤਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ, ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓ ਮੇ ਭੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਕਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇ ਸਮਝਾਤੀ ਹੈ। ਲਾਖੋਂ ਲੋਗੋ ਨੇ ਇਨਹੇ ਪੜ੍ਹ ਕਰ ਆਪਣੇ ਜੀਵਨ ਮੇ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਜਾਂ 3065818061 ਪਰ ਸੰਪਰਕ ਕਰੇ।
0: ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300, 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਏਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਏਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਏਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵਸਟ੍ਰੋਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th ਐਵੀਨਿਊ ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਾਠ ਪੂਜਾ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਧਾਰਮਿਕ ਆਡੀਓ ਅਤੇ ਵੀਡੀਓ, ਰੇਡੀਓ, ਧਾਰਮਿਕ ਵਾਲ ਹੈਂਗਿੰਗਸ, ਸ਼ਸਤਰ, ਕਕਾਰ, ਮਿਊਜ਼ਿਕ ਇੰਸਟਰੂਮੈਂਟਸ ਜਿਵੇਂ ਢੋਲ, ਹਾਰਮੋਨੀਅਮ, ਤਬਲਾ, ਤੂੰਬੀ ਅਤੇ ਹਰ ਤਰ੍ਹਾਂ ਦੇ ਪੂਜਾ ਦੇ ਸਮਾਨ ਦੀ ਜਾਣਕਾਰੀ ਲਈ ਕਾਲ ਕਰੋ 403-768-1681 403-768-1681। ਇਹਨਾਂ ਦਾ ਪਤਾ ਨੋਟ ਕਰੋ ਯੂਨਿਟ ਨੰਬਰ 1120-4150-109th ਐਵੀਨਿਊ ਨਾਰਥ ਈਸਟ ਕੈਲਗਰੀ।

0: ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੈ ਮਨ ਵਿਸਰਾਮ। ਇਸ ਪਾਵਨ ਬਾਣੀ ਦੇ ਅੰਦਰ ਨਾਮ ਦੀ ਮਹਿਮਾ ਹੈ। ਨਾਮ ਜਪਣ ਵਾਲੇ ਸਾਧੂ ਸੰਤ ਜਨ ਸਤ ਪੁਰਸ਼ਾਂ ਦੀ ਵਡਿਆਈ ਹੈ। ਔਰ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਨਾਮ ਜਪਣ ਦੀ ਜੁਗਤ ਬਖਸ਼ਿਸ਼ ਕੀਤੀ। ਪਹਿਲਾਂ ਨਾਮ ਦੀ ਮਹਿਮਾ ਦੱਸੀ, ਭਾਈ ਨਾਮ ਜਪਣ ਨਾਲ ਕੀ ਕੁਝ ਪ੍ਰਾਪਤ ਹੁੰਦਾ, ਨਾਮ ਜਪਣ ਦੇ ਕੀ ਲਾਹੇ ਹਨ, ਕੀ ਲਾਭ ਹੈ। ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜੁਗਤ ਦੱਸੀ ਕਿ ਸੰਸਾਰ ਵਿੱਚ ਪਰਿਵਾਰ ਵਿੱਚ ਗ੍ਰਸਤ ਵਿੱਚ ਰਹਿੰਦਿਆਂ ਆਪਾਂ ਨਾਮ ਸਿਮਰਨ ਭਗਤੀ ਕਿਵੇਂ ਕਰ ਸਕਦੇ ਹਾਂ। ਸੁਖਮਣੀ ਸਾਹਿਬ ਦੀ ਜੋ ਪਾਵਨ ਬਾਣੀ ਹੈ ਇਹਦੀਆਂ 24 ਅਸ਼ਟਪਦੀਆਂ ਨੇ। ਜਪਣ ਵਾਲੇ ਵਿਦਵਾਨ ਗੁਰਮੁਖਾਂ ਦੀ ਇਹ ਵਿਚਾਰ ਹੈ ਕਿ ਇਸ ਸੁਖਮਣੀ ਸਾਹਿਬ ਦੀ ਪਾਵਨ ਬਾਣੀ ਦੇ ਅੰਦਰ 24,000 ਅੱਖਰ ਹਨ। ਅਤੇ ਇਹ ਵੀ ਗੱਲ ਮੰਨਣ ਵਿੱਚ ਆਉਂਦੀ ਹੈ ਕਿ ਇੱਕ ਬੰਦਾ ਦਿਨ ਰਾਤ ਵਿੱਚ 24 ਘੰਟੇ ਵਿੱਚ 24,000 ਸਵਾਸ ਲੈਂਦਾ। ਸਤਿਗੁਰੂ ਜੀ ਦੀ ਇਸ ਪਾਵਨ ਬਾਣੀ ਦਾ ਜੇ ਕੋਈ ਸ਼ਰਧਾ ਭਾਵਨਾ ਪ੍ਰੇਮ ਨਾਲ ਸੁਰਤ ਟਿੱਕ ਕੇ ਸਤਿਗੁਰੂ ਦੀ ਇਹ ਪਾਵਨ ਬਾਣੀ ਦਾ ਪਾਠ ਇੱਕ ਦਿਨ ਵਿੱਚ ਕਰ ਲਏ ਤਾਂ ਕਹਿੰਦੇ ਨੇ ਸਵਾਸ ਸਫਲ ਹੁੰਦੇ ਨੇ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ 24 ਅਸ਼ਟਪਦੀਆਂ ਦੀ ਇਸ ਬਾਣੀ ਦੇ ਅੰਦਰ ਇੱਕੋ ਹੀ ਰਹਾਉ ਦੀ ਪੰਕਤੀ ਬਖਸ਼ਿਸ਼ ਕੀਤੀ। ਉਹ ਪੰਕਤੀ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੈ ਮਨ ਵਿਸਰਾਮ। ਸੁਖਮਣੀ ਦਾ ਅਰਥ ਹੈ ਸੁੱਖਾਂ ਦੀ ਮਣੀ। ਵੈਸੇ ਮਣੀ ਦਾ ਸੰਬੰਧ ਜਿਹੜਾ ਹੈ ਉਹ ਸਾਧ ਸੰਗਤ ਸੱਪ ਨਾਲ ਹੈ, ਕਿਉਂਕਿ ਮਣੀ ਸੱਪ ਦੇ ਸਿਰ ਵਿੱਚ ਪੈਦਾ ਹੁੰਦੀ ਹੈ। ਸੱਪ ਜਿਹੜਾ ਜ਼ਹਿਰ ਦੇ ਨਾਲ ਭਰਿਆ ਹੋਇਆ, ਤਾਂ ਜਿਹੜਾ ਉਹ ਸੱਪ ਹੈ ਜਦੋਂ ਉਸਦੇ ਸਿਰ ਵਿੱਚ ਜਿਵੇਂ ਜਿਵੇਂ ਉਹਦੀ ਉਮਰ ਵੱਧਦੀ ਹੈ ਤਿਵੇਂ ਤਿਵੇਂ ਉਸਦੇ ਮਸਤਕ ਵਿੱਚ ਮਣੀ ਬਣਦੀ ਹੈ। ਹਰ ਇੱਕ ਸੱਪ ਦੇ ਸਿਰ ਵਿੱਚ ਮਣੀ ਪੈਦਾ ਨਹੀਂ ਹੁੰਦੀ, ਲੱਖਾਂ ਕਰੋੜਾਂ ਤੋਂ ਬਾਅਦ ਕਿਸੇ ਇੱਕ ਅੱਧੇ ਸੱਪ ਦੀ ਉਮਰ ਵੱਧਦੀ ਹੈ 100 ਸਾਲ ਤੱਕ, ਫਿਰ ਉਸਦੇ ਅੰਦਰ ਮਣੀ ਬਣਨੀ ਸ਼ੁਰੂ ਹੁੰਦੀ ਹੈ। ਉਹਦੇ ਬਾਰੇ ਵਿਦਵਾਨ ਲੋਕਾਂ ਦਾ ਖਿਆਲ ਹੈ ਕਿ 24 ਘੰਟਿਆਂ ਵਿੱਚ ਹਰ ਸੱਪ ਦੇ ਮੂੰਹ ਦੇ ਅੰਦਰ ਇੱਕ ਜ਼ਹਿਰ ਦਾ ਤਿਵਕਾ ਪੈਦਾ ਹੁੰਦਾ ਹੈ। ਜਦੋਂ ਉਹ ਜ਼ਹਿਰ ਉਸਦੇ ਮੂੰਹ ਵਿੱਚ ਆ ਜਾਂਦੀ ਹੈ ਤਾਂ ਉਹ ਜ਼ਹਿਰ ਉਸਨੂੰ ਮਜਬੂਰਨ ਕੱਢਣੀ ਪੈਂਦੀ ਹੈ, ਕਿਉਂਕਿ ਜਦੋਂ ਜ਼ਹਿਰ ਬਣਨ ਲੱਗ ਜਾਏ ਫਿਰ ਉਹ ਤੜਫਣ ਲੱਗ ਪੈਂਦਾ, ਤਾਂ ਉਸ ਜ਼ਹਿਰ ਨੂੰ ਉਹ ਕਿਸੇ ਨਾ ਕਿਸੇ ਘਾਹ ਬੰਨੇ ਉੱਤੇ ਇੱਟ ਉੱਤੇ ਫਿਰ ਮੂੰਹ ਮਾਰ ਕੇ ਕੱਢਦਾ ਹੈ। ਪਰ ਸਾਧ ਸੰਗਤ ਜਦੋਂ ਕੋਈ ਸੱਪ ਜਿਹੜਾ ਉਸ ਜ਼ਹਿਰ ਨੂੰ ਬਰਦਾਸ਼ਤ ਕਰਨ ਲੱਗ ਜਾਏ ਤਾਂ ਸਹਿਜੇ ਸਹਿਜੇ ਉਸਦੀ ਉਮਰ ਵੱਧਦੀ ਹੈ, ਫਿਰ ਉਹਦੇ ਸਿਰ ਵਿੱਚ ਮਣੀ ਬਣਨ ਲੱਗ ਪੈਂਦੀ ਹੈ। ਸੱਪ ਜਿਹੜਾ ਉਹ 3 ਜਾਂ 4 ਚੀਜ਼ਾਂ ਉੱਤੇ ਰਹਿੰਦਾ, ਜਾਂ ਤਾਂ ਕਿਤੇ ਬਹੁਤ ਜ਼ਿਆਦਾ ਧਨ ਖਜ਼ਾਨਾ ਪਿਆ ਹੋਵੇ ਉੱਥੇ ਫਿਰ ਉਹਦਾ ਵਾਸਾ ਹੁੰਦਾ, ਜਾਂ ਫਿਰ ਕਿਸੇ ਜਗ੍ਹਾ ਉੱਤੇ ਬਹੁਤ ਠੰਡਕ ਹੋਵੇ ਜਿਵੇਂ ਚੰਦਨ ਹੈ ਉਸ ਜਗ੍ਹਾ ਉੱਤੇ ਸੱਪ ਰਹਿੰਦਾ, ਜਾਂ ਫਿਰ 3 ਨੰਬਰ ਉੱਤੇ ਕਿਤੇ ਬਹੁਤ ਗਹਿਰਾ ਸੰਗੀਤ ਹੋਵੇ ਤਾਂ ਸੰਗੀਤ ਦੀ ਧੁੰਨ ਉੱਤੇ ਸੱਪ ਦਾ ਵਾਸਾ ਹੋ ਜਾਂਦਾ। 4 ਨੰਬਰ ਉੱਤੇ ਜਿਹਨਾਂ ਸੱਪਾਂ ਦੇ ਅੰਦਰ ਮਣੀ ਬਣਦੀ ਹੈ ਇਹ ਮੰਨਿਆ ਜਾਂਦਾ ਉਸ ਜਗ੍ਹਾ 'ਤੇ ਰਹਿੰਦੇ ਹਨ ਜਿੱਥੇ ਕੋਈ ਬਹੁਤ ਜ਼ਿਆਦਾ ਭਗਤੀ ਹੋ ਰਹੀ ਹੋਵੇ, ਬਹੁਤ ਜ਼ਿਆਦਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਭਗਤੀ ਹੋ ਰਹੀ ਹੋਵੇ, ਉਸ ਜਗ੍ਹਾ 'ਤੇ ਉਹ ਸੱਪ ਫਿਰ ਰਹਿਣ ਲੱਗ ਪੈਂਦਾ। ਫਿਰ ਉਹਦੇ ਅੰਦਰ ਦੀ ਜ਼ਹਿਰ ਜਿਹੜੀ ਹੈ ਉਹਨੂੰ ਬਰਦਾਸ਼ਤ ਕਰਨ ਲੱਗ ਪੈਂਦਾ, ਉਹ ਜ਼ਹਿਰ ਬਣਨੀ ਬੰਦ ਹੋ ਜਾਂਦੀ ਹੈ, ਉਹਦੀ ਉਮਰ ਵਧਣ ਲੱਗ ਪੈਂਦੀ ਹੈ। ਇੱਕ ਦਿਨ ਉਹਦੇ ਮਸਤਕ ਵਿੱਚ ਫਿਰ ਮਣੀ ਬਣ ਜਾਂਦੀ। ਹੁਣ ਉਹ ਮਣੀ ਜਿਹੜੀ ਹੈ ਫਿਰ ਸੱਪ ਨੂੰ ਆਪਣੀ ਖੁਰਾਕ ਨਹੀਂ ਲੱਭਣੀ ਪੈਂਦੀ, ਮਣੀ ਕਰਕੇ ਉਹਦੀ ਖੁਰਾਕ ਆਪਣੇ ਆਪ ਜਦੋਂ ਮਣੀ ਚਮਕਦੀ ਹੈ ਜੀਵ ਜੰਤੂ ਆਉਂਦੇ ਨੇ। ਜੇ ਕਿਸੇ ਦੇ ਕੋਈ ਬਹੁਤ ਜ਼ਹਿਰ ਵਾਲਾ ਸੱਪ ਲੜ ਜਾਏ ਤਾਂ ਕਹਿੰਦੇ ਨੇ ਉਹ ਮਣੀ ਉਹ ਜ਼ਹਿਰ ਵਾਲੀ ਜਗ੍ਹਾ 'ਤੇ ਲਾ ਦਿਓ ਤਾਂ ਮਣਕਾ ਸਾਰੀ ਜ਼ਹਿਰ ਉਹ ਮਣੀ ਚੂਸ ਲੈਂਦਾ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਸ ਬਾਣੀ ਦਾ ਨਾਮ ਹੀ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਇਸ ਕਰਕੇ ਬਖਸ਼ਿਸ਼ ਕੀਤਾ, ਕਹਿੰਦੇ ਭਾਈ ਜਦੋਂ ਕੋਈ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਸਿਮਰਨ ਕਰਦਾ, ਕਿਉਂਕਿ ਇਸ ਪਾਠ ਦੀ ਸ਼ੁਰੂਆਤ ਹੋਏਗੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕੱਲ ਕਲੇਸ਼ ਤਨ ਮਹਿ ਮਿਟਾਵੋ। ਦੋ ਚੀਜ਼ਾਂ ਕਰਕੇ ਮਨੁੱਖ ਦੁਖੀ ਰਹਿੰਦਾ, ਮਨ ਕਰਕੇ ਤੇ ਧਨ ਕਰਕੇ। ਜਾਂ ਤਾਂ ਉਹਦੇ ਮਨ ਅੰਦਰ ਕੋਈ ਬਹੁਤ ਗਹਿਰਾ ਦੁੱਖ ਹੈ ਤੇ ਜਾਂ ਫਿਰ ਸਰੀਰ ਦੇ ਕਿਸੇ ਰੋਗ ਕਰਕੇ ਉਹ ਦੁਖੀ ਹੈ, ਇਸ ਤਰ੍ਹਾਂ ਫਿਰ ਇਹ ਮਨ ਤੇ ਤਨ ਸੁਖੀ ਕਿਵੇਂ ਹੋਣ? ਪਾਤਸ਼ਾਹ ਨੇ ਕਿਹਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨਾਲ ਜਦੋਂ ਕੋਈ ਨਾਮ ਜਪਣ ਲੱਗ ਪੈਂਦਾ ਹੈ ਤਦੋਂ ਉਹਦੇ ਅੰਦਰ ਵਿਕਾਰਾਂ ਦੀ ਜ਼ਹਿਰ ਬਣਨੀ ਜਿਹੜੀ ਉਹ ਬੰਦ ਹੋ ਜਾਂਦੀ। ਜਿਵੇਂ ਸੱਪ ਭਗਤੀ ਵਾਲੀ ਜਗ੍ਹਾ ਤੇ ਰਵੇ, ਸੰਗੀਤਕ ਧੁੰਨ ਤੇ ਰਵੇ ਤਾਂ ਉਹਦੀ ਜ਼ਹਿਰ ਵਸ ਵਿੱਚ ਆ ਜਾਂਦੀ। ਏਦਾਂ ਬੰਦੇ ਦੇ ਅੰਦਰ ਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦੁਵੈਸ਼, ਝੂਠ, ਨਿੰਦਿਆ, ਜਿੰਨੇ ਔਗਣ ਵਿਕਾਰ ਹਨ, ਜਦੋਂ ਕੋਈ ਨਾਮ ਸਿਮਰਨ ਕਰਨ ਲੱਗ ਜਾਏ ਉਹਦੇ ਅੰਦਰ ਸਾਧ ਸੰਗਤ ਇਹ ਵਿਕਾਰਾਂ ਦੀ ਜ਼ਹਿਰ ਬੰਦ ਹੋ ਜਾਂਦੀ ਹੈ। ਫਿਰ ਉਹ ਜਪਣ ਵਾਲੇ ਦੇ ਅੰਦਰ ਇੱਕ ਮਣੀ ਪੈਦਾ ਹੁੰਦੀ, ਉਹਨੂੰ ਕਿਹਾ ਸੁੱਖ ਮਣੀ, ਸੁੱਖ ਅੰਮ੍ਰਿਤ ਪ੍ਰਭ ਨਾਮ। ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨਾਲ ਉਹ ਸੁੱਖਾਂ ਦੀ ਮਣੀ ਉਹਦੇ ਅੰਦਰ ਪੈਦਾ ਹੋ ਜਾਂਦੀ। ਫਿਰ ਕੋਈ ਵੀ ਜ਼ਹਿਰ ਉਹਦੇ ਅੰਦਰ ਪੈਦਾ ਨਹੀਂ ਹੁੰਦੇ, ਕਿਸੇ ਤਰ੍ਹਾਂ ਦਾ ਕੋਈ ਦੁੱਖ ਉਸ ਮਨੁੱਖ ਨੂੰ ਦੁਖੀ ਨਹੀਂ ਕਰ ਸਕਦਾ। ਉਹਨੂੰ ਫਿਰ ਮਹਾਰਾਜ ਨੇ ਕਿਹਾ ਜਦੋਂ ਉਹ ਇਸ ਅਵਸਥਾ ਵਿੱਚ ਚਲਿਆ ਜਾਂਦਾ ਫਿਰ ਉਹਦੇ ਵਾਸਤੇ ਦੁੱਖ ਨਾਹੀਂ, ਸਭ ਸੁੱਖ ਹੀ ਹੈ ਰੇ, ਇੱਕ ਹੈ ਇੱਕ ਹੀ ਨਿੱਤ ਹੈ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤ ਹੈ। ਉਹ ਜਪਣ ਵਾਲੇ ਦਾ ਅਧਿਆਤਮ ਜੀਵਨ ਜਿਹੜਾ ਉਹ ਵਧਣ ਲੱਗ ਪੈਂਦਾ, ਉਹਦੇ ਅੰਦਰ ਨਾਮ ਦਾ ਰਸ ਵੱਧਦਾ। ਤਾਂ ਸਤਿਗੁਰੂ ਜੀ ਨੇ ਬਚਨ ਕਿਹਾ ਭਾਈ ਉਹਦੇ ਕੋਲ ਮਣੀ ਆ ਜਾਂਦੀ ਸੁੱਖਾਂ ਦੀ, ਉਹ ਫਿਰ ਸੁੱਖਾਂ ਦੀ ਮਣੀ ਕਿਸੇ ਵੀ ਜ਼ਹਿਰ ਉੱਤੇ ਲਾ ਦਿਓ ਤਾਂ ਉਹ ਜ਼ਹਿਰ ਚੂਸ ਲੈਂਦੀ ਹੈ। ਭਾਵ ਕਿਸੇ ਤਰ੍ਹਾਂ ਦਾ ਵੀ ਕੋਈ ਔਗਣ ਵਿਕਾਰ ਮਨ ਵਿੱਚ ਪੈਦਾ ਹੋਵੇ ਤਾਂ ਵਾਹਿਗੁਰੂ ਜੀ ਦੇ ਨਾਮ ਦੀ ਉਹ ਸੁੱਖਾਂ ਦੀ ਮਣੀ ਉਹ ਸਾਰੇ ਔਗਣਾਂ ਦੀ ਜ਼ਹਿਰ ਚੂਸ ਲੈਂਦੀ। ਇੱਦਾਂ ਉਹ ਸੁੱਖਾਂ ਦੀ ਮਣੀ ਵਿੱਚ ਵਿਸ਼ਰਾਮ ਕਰ ਜਾਂਦਾ। ਪਰ ਇਹ ਚੀਜ਼ ਸਿਰਫ ਭਗਤੀ ਕਰਨ ਵਾਲੇ ਭਗਤਾਂ ਦੇ ਮਨ ਵਿੱਚ ਹੈ। ਫਿਰ ਮਹਾਰਾਜ ਨੇ ਪਾਠ ਸ਼ੁਰੂ ਕੀਤਾ ਕਿ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਤੋਂ ਪਹਿਲਾਂ ਸਿਮਰੋ, ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ, ਸਿਮਰੋ ਜਾਸ ਵਿਸੰਬਰ ਏਕੈ, ਨਾਮ ਜਪਤ ਅਗਣਤ ਨੇਕੈ। ਪਾਤਸ਼ਾਹ ਨੇ ਫਿਰ ਬਾਣੀ ਅੰਦਰ ਜਵਾਬ ਦਿੱਤਾ ਭਾਈ ਇਹ ਨਾਮ ਜਪਣਾ ਕਿਵੇਂ, ਇਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਸਿਮਰਨ ਕਰਨਾ ਕਿਵੇਂ ਹੈ? ਤਾਂ ਤਨ ਤੇ ਮਨ ਦੇ ਰੋਗਾਂ ਲਈ ਪਹਿਲਾ ਸਟੈਪ ਮਹਾਰਾਜ ਜੀ ਨੇ ਕਿਹਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੋ ਤੇ ਨਾਲ ਜਪੋ ਸਤਨਾਮ ਸ੍ਰੀ ਵਾਹਿਗੁਰੂ, ਉਹਦੇ ਨਾਲ ਤੁਹਾਡਾ ਤਨ ਤੰਦਰੁਸਤ ਹੋਏਗਾ। ਇੱਕ ਦਿਨ ਇਹ ਕਥਾ ਮੈਂ ਦਰਬਾਰ ਸਾਹਿਬ ਤੋਂ ਵੀ ਕਹੀ, ਕੋਈ ਬੰਦਾ ਨਾਮ ਨਾ ਵੀ ਜਪੇ ਰੱਬ ਦਾ ਅੰਮ੍ਰਿਤ ਵੇਲੇ ਉੱਠਣ ਲੱਗ ਜਾਏ। ਜਿਹੜੇ ਲੋਕ ਤਕਰੀਬਨ ਫੌਜ ਵਿੱਚੋਂ ਰਿਟਾਇਰ ਨੇ ਉਹ ਤੁਸੀਂ ਵੇਖੋਗੇ ਉਹਨਾਂ ਦਾ ਇਸ ਤਰ੍ਹਾਂ ਦਾ ਡਿਸਿਪਲਿਨ ਨੇਮ ਬਣਿਆ ਹੋਇਆ, ਉਸ ਵਕਤ 'ਤੇ ਉੱਠ ਕੇ ਇਸ਼ਨਾਨ ਪਾਨ ਕਰਕੇ ਦਾੜੀ ਦਸਤਾਰ ਐਨ ਸਜਾ ਕੇ ਵਧੀਆ ਤਿਆਰ ਪਰ ਤਿਆਰ ਰਹਿੰਦੇ ਨੇ। ਉਹ ਬੰਦੇ ਤੁਸੀਂ ਵੇਖੋਗੇ ਅਰੋਗ ਰਹਿੰਦੇ ਨੇ ਲੰਬੀ ਉਮਰ ਤੱਕ। ਅੰਮ੍ਰਿਤ ਵੇਲੇ ਉੱਠਣਾ ਹੀ ਤਨ ਦੀ ਤੰਦਰੁਸਤੀ ਦਾ ਇੱਕ ਰਸਤਾ ਹੈ। ਪਾਤਸ਼ਾਹ ਨੇ ਕਿਹਾ ਫਿਰ ਜੇ ਕੋਈ ਨਾਮ ਜਪਣ ਲੱਗ ਜਾਏ ਭਾਈ ਫਿਰ ਤਾਂ ਉਹਦਾ ਤਨ ਦੇ ਨਾਲ ਨਾਲ ਮਨ ਵੀ ਅਰੋਗ ਹੋ ਜਾਂਦਾ। ਤਾਂਹੀਓ ਸਤਿਗੁਰੂ ਜੀ ਨੇ ਇੱਕ ਹੁਕਮਨਾਮਾ ਬਖਸ਼ਿਸ਼ ਕੀਤਾ ਜਿੱਥੇ ਸਤਿਗੁਰੂ ਜੀ ਸੋਠ ਰਾਗ ਅੰਦਰ ਬਚਨ ਕਹਿੰਦੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਮਹਾਰਾਜ ਫਿਰ ਕੀ ਹੋਏਗਾ? ਕਹਿੰਦੇ ਮਨ ਤਨ ਭੈ ਅਰੋਗਾ, ਭਾਈ ਤੇਰਾ ਮਨ ਤੇ ਤਨ ਅਰੋਗ ਹੋ ਜਾਏਗਾ। ਉਹਦੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਜ਼ਹਿਰ, ਦੁਵੈਸ਼, ਈਰਖਾ, ਵਿਕਾਰ ਇਹ ਚੀਜ਼ਾਂ ਪੈਦਾ ਹੋਣੀਆਂ ਹਟ ਜਾਣਗੀਆਂ। ਪਰ ਤੈਨੂੰ ਐਵਰੀ ਡੇ ਹਰ ਰੋਜ਼ ਇਸ਼ਨਾਨ ਕਰਕੇ ਨਾਮ ਜਪਣਾ ਪਏਗਾ। ਨਾਮ ਵੀ ਇੱਦਾਂ ਜਪ ਰੱਬ ਨੂੰ ਆਪਣਾ ਸਮਝ ਕੇ ਕਰ ਇਸ਼ਨਾਨ, ਤੇ ਨਾਲ ਕਿਹਾ ਸਿਮਰ ਪ੍ਰਭ ਆਪਣਾ, ਪ੍ਰਭੂ ਨੂੰ ਪਰਮਾਤਮਾ ਨੂੰ ਆਪਣਾ ਸਮਝ। ਕਿਉਂਕਿ ਅਸੀਂ ਸਾਰਾ ਕੁਝ ਆਪਣਾ ਸਮਝਦੇ, ਘਰ ਮੇਰਾ ਆਪਣਾ ਹੈ, ਪੁੱਤਰ ਧੀਆਂ ਬੱਚੇ ਮੇਰੇ ਆਪਣੇ ਨੇ, ਪ੍ਰੋਪਰਟੀ ਮੇਰੀ ਆਪਣੀ ਹੈ, ਪੈਸਾ ਮੇਰਾ ਆਪਣਾ ਹੈ, ਇੱਕ ਰੱਬ ਨੂੰ ਆਪਾਂ ਪਰਾਇਆ ਸਮਝਦੇ। ਤਾਂਹੀਓ ਮਹਾਰਾਜ ਨੇ ਕਿਹਾ ਭਾਈ ਦੁੱਖ ਹੈ ਕਿਉਂਕਿ ਸਭ ਕੁਛ ਆਪਣਾ ਇੱਕ ਰਾਮ ਪਰਾਇਆ, ਤੈਨੂੰ ਰੱਬ ਪਰਾਇਆ ਲੱਗ ਰਿਹਾ, ਉਹਨੂੰ ਆਪਣਾ ਸਮਝ, ਉਹਨੂੰ ਇੰਨਾ ਪਿਆਰ ਨਾਲ ਜਪ, ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪ, ਉਹਨੂੰ ਆਪਣਾ ਸਮਝ। ਤੁਸੀਂ ਵੇਖੋਗੇ ਜਿੱਥੇ ਅਪਣੱਤ ਹੋਵੇ, ਆਪਣਾਪਨ ਹੋਵੇ, ਉੱਥੇ ਆਪਾਂ ਜ਼ਿਆਦਾ ਸਮਾਂ ਬੈਠੀਦਾ। ਉਹਨੂੰ ਰਿਸ਼ਤੇਦਾਰ ਨੂੰ ਕਹੀਦਾ ਤੁਸੀਂ ਹੋਰ ਰਹੋ, ਅੱਜ ਰਾਤ ਰਹਿ ਕੇ ਜਾਓ, ਭੋਜਨ ਪ੍ਰਸ਼ਾਦਾ ਛਕੋ, ਕਿਉਂ ਆਪਣੇ ਨੇ। ਜਦੋਂ ਕਿਸੇ ਨੂੰ ਆਪਣਾ ਨਾ ਸਮਝੀਏ ਉਹਨੂੰ ਫਿਰ ਆਪਾਂ ਛੇਤੀ ਕਰਕੇ ਘਰ ਤੋਂ ਕੱਢਣ ਦੀ ਕੋਸ਼ਿਸ਼ ਕਰੀਦੀ, ਵੀ ਜਲ ਪਾਣੀ ਛਕਾ ਕੇ ਭੇਜ ਦਈਏ। ਇੱਦਾਂ ਪਾਤਸ਼ਾਹ ਨੇ ਕਿਹਾ ਜਦੋਂ ਰੱਬ ਨੂੰ ਆਪਣਾ ਸਮਝ ਕੇ ਜਪੋਗੇ ਫਿਰ ਤੁਹਾਡੀ ਸੁਰਤ ਜੋੜਨ ਲੱਗ ਜਾਏਗੀ, ਫਿਰ ਤੁਸੀਂ ਸਮਾਂ, ਘੜੀ, ਟਾਈਮ ਨਹੀਂ ਵੇਖੋਗੇ, ਫਿਰ ਵੱਧ ਤੋਂ ਵੱਧ ਬੰਦਾ ਨਾਮ ਸਿਮਰਨ ਕਰਨ ਲੱਗ ਪਈ। ਫਿਰ ਉਹਨੂੰ ਸੁਖਮਨੀ ਸਾਹਿਬ ਦੀ ਬਾਣੀ ਪੜ੍ਹੋ, ਤਾਂ ਉਹ ਮਨ ਜੋੜ ਕੇ ਬੈਠਣ ਵਾਸਤੇ ਮਨ ਚ ਹੁੰਦਾ ਵੀ ਅੱਧਾ ਪਾਠ ਕਰਾਂ, ਜਦੋਂ ਆਪਣਾ ਲੱਗਣ ਲੱਗ ਜਾਏ ਫਿਰ ਤੁਸੀਂ ਪੂਰਾ ਹੀ ਪਾਠ ਕਰਕੇ ਉੱਠੋ, ਫਿਰ ਤੁਹਾਡਾ ਕੋਈ ਵੀ ਦੁੱਖ ਦਰਦ ਨਹੀਂ ਸਰੀਰ ਚ ਰਹਿੰਦਾ। ਇਸ ਤਰ੍ਹਾਂ ਮਹਾਰਾਜ ਜੀ ਨੇ ਬਚਨ ਕਹਿ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭੈ ਅਰੋਗਾ, ਕੋਟ ਬਿਘਨ ਲਾਥੇ ਪ੍ਰਭ ਸ਼ਰਣਾ, ਪ੍ਰਗਟੇ ਭਲੇ ਸੰਯੋਗਾ, ਹਰ ਅੰਮ੍ਰਿਤ ਨਾਮ ਭੋਜਨ ਨਿੱਤ ਭੁੰਜੋ। ਕਹਿੰਦੇ ਭਾਈ ਇਹ ਨਿੱਤ ਭੋਜਨ ਛਕੋ ਵਾਹਿਗੁਰੂ ਦੇ ਨਾਮ ਦਾ, ਜਿਵੇਂ ਆਪਾਂ ਹਰ ਰੋਜ਼ ਸਰੀਰ ਨੂੰ ਚਲਾਉਣ ਲਈ ਖੁਰਾਕ ਖਾਂਦੇ ਭੋਜਨ ਚਾਹ ਪਾਣੀ, ਏਦਾਂ ਰੋਜ਼ ਨਾਮ ਜਪਣਾ ਪਏਗਾ। ਮਹਾਰਾਜ ਕੀ ਲਾਭ ਹੋਏਗਾ? ਕਹਿੰਦੇ ਅੰਮ੍ਰਿਤ ਨਾਮ ਭੋਜਨ ਨਿੱਤ ਭੁੰਚੋ, ਸਰਵ ਵੇਲਾ ਮੁਖ ਪਾਵੋ, ਸਰਵ ਵੇਲਾ ਹਰ ਵਕਤ ਆਪਣੇ ਮੂੰਹ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਰੱਖੋ, ਤੁਰਦਿਆਂ ਫਿਰਦਿਆਂ ਜਪੋ ਵਾਹਿਗੁਰੂ ਵਾਹਿਗੁਰੂ, ਫਿਰ ਮਿਲੇਗਾ ਸਿਮਰੋ ਸਿਮਰ ਸਿਮਰ ਸੁਖ ਪਾਵੋ। ਹਰ ਅੰਮ੍ਰਿਤ ਨਾਮ ਭੋਜਨ ਨਿੱਤ ਭੁੰਚੋ, ਨਿੱਤ ਦਾ ਅਰਥ ਹਰ ਰੋਜ਼ ਐਵਰੀ ਡੇ, ਸਰਵ ਵੇਲਾ ਮੁਖ ਪਾਵੋ। ਮਹਾਰਾਜ ਕੀ ਮਿਲੇਗਾ ਬਦਲੇ ਚ? ਕਹਿੰਦੇ ਜਰਾ ਮਰਾ ਤਾਪ ਸਭ ਨਾਠਾ, ਗੁਣ ਗੋਬਿੰਦ ਨਿਤ ਗਾਵ। ਭਾਈ ਤੁਹਾਡੇ ਜੀਵਨ ਵਿੱਚੋਂ ਜਰਾ ਮਰਾ, ਉਹਦਾ ਅਰਥ ਹੈ ਬੁਢੇਪੇ ਦੇ ਦਰਦ ਦੁੱਖ ਔਰ ਮਨ ਨਾਲ ਸੰਬੰਧਿਤ ਹੋਏ ਤਾਪ ਜਿਹੜੇ ਹਨ ਉਹ ਉੱਤਰ ਜਾਣਗੇ, ਤੁਸੀਂ ਸੁਖੀ ਹੋਣ ਲੱਗ ਪਾਓਗੇ। ਜਿਵੇਂ ਮਣੀ ਬਣਨ ਤੋਂ ਬਾਅਦ ਉਹ ਸੁਖੀ ਹੋ ਜਾਂਦਾ ਸੱਪ, ਏਦਾਂ ਭਾਈ ਤੁਸੀਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨਾਲ ਸੁਖੀ ਹੋ ਜਾਓਗੇ ਜੇ ਰੋਜ਼ ਜਪਣ ਲੱਗ ਜਾਈ। ਹੁਣ ਹਰ ਵਕਤ ਹਰ ਰੋਜ਼ ਵਾਹਿਗੁਰੂ ਦਾ ਨਾਮ ਜਪੀਏ, ਉਹਦੇ ਵਾਸਤੇ ਫਿਰ ਮਹਾਰਾਜ ਨੇ ਜੁਗਤ ਦੱਸੀ ਸੁਖਮਨੀ ਸਾਹਿਬ ਨੂੰ। ਜਦੋਂ ਅੱਗੇ ਅਸ਼ਟਪਦੀਆਂ ਆਉਣਗੀਆਂ ਫਿਰ ਨਾਮ ਦੀ ਮਹਿਮਾ ਦੱਸਣਗੇ। ਅਗਲੀ ਅਸ਼ਟਪਦੀ ਵਿੱਚ ਕਹਿਣਗੇ ਜਿੱਥੇ ਤੇਰਾ ਕੋਈ ਸਹਾਈ ਨਹੀਂ ਹੋਏਗਾ ਉੱਥੇ ਵਾਹਿਗੁਰੂ ਜੀ ਦਾ ਨਾਮ ਸਹਾਈ ਹੋਏਗਾ, ਤੂੰ ਜਪ ਕੇ ਵੇਖ। ਇੱਥੋਂ ਤੱਕ ਕਿ ਜਹੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਾਨੂ ਹਾਂ ਨਾਮ ਤੇਰੇ ਸੰਗ ਸਹਾਈ, ਪੜੋ ਜੈ ਮਹਾ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰੇ ਚਲੈ, ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਹੁਣ ਵਾਹਿਗੁਰੂ ਜੀ ਦਾ ਨਾਮ ਉੱਥੇ ਸਹਾਈ ਜਿੱਥੇ ਕੋਈ ਸਹਾਇਤਾ ਨਾ ਕਰੇ। ਸਤ ਸਿੰਘ ਦੋ ਚੀਜ਼ਾਂ ਬੰਦਾ ਕਹਿੰਦਾ ਮੇਰੇ ਕੰਮ ਆਉਣਗੀਆਂ, ਜਾਂ ਤੇ ਪੈਸਾ ਧਨ ਕੰਮ ਆਉਂਦਾ ਜਾਂ ਕਿਤੇ ਬੰਦੇ ਕੰਮ ਆਉਂਦੇ ਨੇ। ਇਸ ਲਈ ਆਪਾਂ ਦੋਵੇਂ ਚੀਜ਼ਾਂ ਬਣਾ ਕੇ ਰੱਖਦੇ ਹਾਂ, ਬੈਂਕ ਬੈਲੈਂਸ ਵੀ ਚਾਹੀਦਾ, ਰਿਸ਼ਤੇਦਾਰ ਸਾਕ ਸੰਬੰਧੀ ਵੀ ਕੋਲ ਹੋਣ, ਕਿਤੇ ਕੰਮ ਆਉਂਦੇ ਨੇ। ਪਰ ਇਸ ਤਰ੍ਹਾਂ ਦੀ ਵੀ ਮੁਸ਼ਕਲ ਆਉਂਦੀ ਹੈ ਜਿੱਥੇ ਦੋਵੇਂ ਚੀਜ਼ਾਂ ਕੰਮ ਨਹੀਂ ਆਉਂਦੀਆਂ, ਨਾ ਪੈਸਾ ਕੰਮ ਆਉਂਦਾ ਨਾ ਬੰਦੇ ਕੰਮ ਆਉਂਦੇ ਨੇ। ਜਿਹੜੀ ਮੁਸ਼ਕਲ ਵਿੱਚੋਂ ਅੱਜ ਦੁਨੀਆਂ ਦੇ ਲੋਕ ਲੰਘੇ ਨੇ ਜਾਂ ਲੰਘ ਰਹੇ ਨੇ, ਇਹ ਇਸ ਤਰ੍ਹਾਂ ਦਾ ਸੰਕਟ ਹੈ ਜਿੱਥੇ ਸਾਧ ਸੰਗਤ ਪੈਸਾ ਕੰਮ ਹੀ ਨਹੀਂ ਆ ਰਿਹਾ ਲੋਕਾਂ ਨੂੰ। ਕਰੋੜਾਂ ਅਰਬਾਂ ਰੁਪਏ ਦੀ ਜਾਇਦਾਦ ਵਾਲੇ ਲੋਕ ਕਰੋਨਾ ਦੌਰ ਵਿੱਚ ਸਟਿਚਰ ਤੇ ਮਰ ਗਏ, ਵਿਚਾਰਿਆਂ ਨੂੰ ਹੋਸਪਿਟਲ ਵਿੱਚ ਬੈੱਡ ਹੀ ਨਹੀਂ ਮਿਲਿਆ, ਆਕਸੀਜਨ ਨਹੀਂ ਮਿਲੀ। ਦਿੱਲੀ ਵਿੱਚ ਇੱਕ ਬਹੁਤ ਅਮੀਰ ਬੰਦਾ ਇੰਡਸਟਰੀ ਨੈਟੋ ਬਹੁਤ ਤੱਕ, ਉਹਦੇ ਅੰਦਰ ਕਾਰੋਬਾਰ ਧਨ ਦੌਲਤ ਪਦਾਰਥ ਉੱਥੇ ਕਈ ਉਹਦੀਆਂ ਫੈਕਟਰੀਆਂ ਦਿੱਲੀ ਵਿੱਚ ਬਿਜ਼ਨਸ, ਕਹਿੰਦੇ ਨੇ ਉਹ 2 ਕਰੋੜ ਰੁਪਈਆ ਦੇ ਰਿਹਾ ਸੀ ਸਾਨੂੰ ਆਕਸੀਜਨ ਦਾ ਸਿਲੰਡਰ ਮਿਲ ਜਾਏ, ਪਰ ਸਾਧ ਸੰਗਤ ਉਹਨਾਂ ਨੂੰ ਬੈੱਡ ਨਹੀਂ ਮਿਲਿਆ। ਜਦੋਂ ਤੱਕ ਉਹ ਆਕਸੀਜਨ ਦਾ ਪ੍ਰਬੰਧ ਹੋਇਆ ਤਦੋਂ ਤੱਕ ਉਹ ਬੰਦਾ ਬੈਨ ਵਿੱਚ ਹੀ ਪੂਰਾ ਹੋ ਗਿਆ। ਫਿਰ ਰਹੀ ਗੱਲ ਬੰਦਿਆਂ ਦੀ, ਬੰਦੇ ਕੰਮ ਆਉਣਗੇ, ਇਸ ਤਰ੍ਹਾਂ ਦੇ ਹਾਲਾਤ ਬਣੇ ਵੀ 4 ਬੰਦਿਆਂ ਨੇ ਤਾਂ ਕੀ ਉਹਨੂੰ ਚੁੱਕਣਾ ਸੀ, ਉਹਨੂੰ ਤਾਂ 2 ਡਾਕਟਰ ਹੱਥਾਂ ਪੈਰਾਂ ਤੋਂ ਚੁੱਕ ਕੇ ਲੈ ਗਏ, ਆਪਣੇ ਵੀ ਨੇੜੇ ਨਹੀਂ ਆਏ। ਜਿੱਥੇ ਕੋਈ ਸਹਾਇਤਾ ਨਾ ਕਰੇ ਉੱਥੇ ਮਹਾਰਾਜ ਨੇ ਕਿਹਾ ਕੌਣ ਸਹਾਇਤਾ ਕਰਦਾ? ਵਾਹਿਗੁਰੂ ਜੀ ਦਾ ਨਾਮ ਜੇ ਤੂੰ ਜਪਿਆ ਹੋਏਗਾ, ਸਤਨਾਮ ਸ੍ਰੀ ਵਾਹਿਗੁਰੂ, ਉਹ ਤੇਰੀ ਸਹਾਇਤਾ ਕਰੇਗਾ। ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ, ਜੈ ਮਹਾ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰੇ ਚਲੈ। ਭਾਈ ਉੱਥੇ ਵਾਹਿਗੁਰੂ ਜੀ ਦਾ ਨਾਮ ਤੇਰੀ ਸਹਾਇਤਾ ਕਰਦਾ। ਹੁਣ ਮਹਾਰਾਜ ਨਾਮ ਕਿਵੇਂ ਜਪੀਏ? ਅਗਲਾ ਫਿਰ ਸਵਾਲ ਹੋਏ ਵੀ ਨਾਮ ਜਪਣਾ ਕਿਵੇਂ, ਕਿਉਂਕਿ ਨਾਮ ਜਪਣਾ ਸਭ ਤੋਂ ਔਖਾ ਆ, ਬਾਕੀ ਸਾਰੇ ਕੰਮ ਸੌਖੇ ਨੇ। ਤੁਸੀਂ ਦਾਨ ਕਰ ਸਕਦੇ ਹੋ, ਬਹੁਤ ਸੌਖਾ ਹੈ, ਲੋਕ ਕਰੋੜਾਂ ਰੁਪਈਆ ਦਾਨ ਕਰਦੇ ਨੇ, ਦਾਨ ਕਰਨਾ ਸੌਖਾ ਹੈ। ਕਿਸੇ ਜਗ੍ਹਾ ਉੱਤੇ ਜਾ ਕੇ ਕੋਈ ਪੂਜਾ ਪਾਠ ਕਰਾਉਣਾ, ਕਿਸੇ ਜਗ੍ਹਾ ਉੱਤੇ ਜਾ ਕੇ ਕੋਈ ਪੁੰਨ ਦਾਨ ਕਰਨਾ, ਜੱਗ ਲਾਉਣਾ, ਲੰਗਰ ਲਾਉਣਾ, ਇਹ ਸਾਧ ਸੰਗਤ ਸੌਖੇ ਕੰਮ ਨੇ। ਸਭ ਤੋਂ ਔਖਾ ਕੰਮ ਮਹਾਰਾਜ ਜੀ ਨੇ ਕਿਹਾ ਆਖਣ ਔਖਾ ਸੱਚਾ ਨਾਉ, ਸਭ ਤੋਂ ਔਖਾ ਕੰਮ ਵਾਹਿਗੁਰੂ ਦਾ ਨਾਮ ਜਪੇ, ਕਿਉਂਕਿ ਸਭ ਤੋਂ ਔਖਾ ਕੰਮ ਆ ਨਾਮ ਜਪੇ। ਆਖਣ ਔਖਾ ਸੱਚਾ ਨਾਉ, ਸਭ ਤੋਂ ਔਖਾ ਕੰਮ ਸਰੀਰ ਦੀ ਸਾਧਨਾ ਨਾਮ ਜਪਣਾ। ਬਹਿ ਕੇ ਕੰਮ ਕੀਤਾ ਜਾ ਸਕਦਾ, ਘੰਟਿਆਂ ਵੱਧੀ ਲੋਕ ਬਹਿ ਕੇ ਕੱਪੜੇ ਸੀ ਲੈਂਦੇ ਨੇ ਜਿਨ੍ਹਾਂ ਦਾ ਕੰਮ ਬੁਟੀਕ ਦਾ ਸਟਿਚਿੰਗ ਦਾ, ਘੰਟਿਆਂ ਵੱਧੀ ਲੋਕ ਬਹਿ ਕੇ ਬੈਂਕ ਵਿੱਚ ਕੰਮ ਕਰ ਲੈਂਦੇ ਨੇ, ਘੰਟਿਆਂ ਵੱਧੀ ਲੋਕ ਅੱਠ ਅੱਠ ਨੌ ਨੌ ਘੰਟੇ ਬੈਂਕਾਂ ਵਿੱਚ ਆਫਿਸ ਵਿੱਚ ਬਹਿ ਲੈਂਦੇ ਨੇ। ਪਰ ਜੇ ਕਿਸੇ ਨੂੰ ਇਕੱਲਾ ਬਿਠਾ ਕੇ ਕਹੋ ਤੂੰ ਵਾਹਿਗੁਰੂ ਵਾਹਿਗੁਰੂ ਜਪਣਾ, ਤਾਂ ਉਹਦੇ ਵਾਸਤੇ ਸਭ ਤੋਂ ਔਖਾ ਇੱਕ ਘੰਟਾ ਬਹਿਣਾ ਵੀ ਔਖਾ ਹੋ ਜਾਏਗਾ। ਇਸ ਤਰ੍ਹਾਂ ਦੇ ਦੋ ਸੱਜਣ ਉਹਨਾਂ ਨੂੰ ਕਹਿੰਦੇ ਕੰਮ ਨਾ ਮਿਲੇ ਤਾਂ ਬਹੁਤ ਉਦਾਸ ਹੋ ਕੇ ਬੈਠੇ। ਸਰਦਾਰ ਜੀ ਕੋਲੋਂ ਲੰਘੇ, ਉਹਨਾਂ ਗੱਡੀ ਰੋਕ ਲਈ। ਭਾਈ ਕਿਉਂ ਉਦਾਸ ਬੈਠੇ ਹੋ? ਕਹਿੰਦੇ ਜੀ ਕੰਮ ਹੀ ਨਹੀਂ ਮਿਲਦਾ। ਕਹਿੰਦੇ ਕੀ ਕੰਮ ਕਰ ਲੈਂਦੇ? ਕਹਿੰਦੇ ਜੀ ਅਸੀਂ ਤਾਂ ਦਿਹਾੜੀ ਕਰੀ ਦੀ ਹੈ, ਕੋਈ ਕੰਮ ਹੋਵੇ ਤਾਂ। ਕਹਿੰਦੇ ਆਓ ਭਾਈ ਮੈਂ ਤੁਹਾਨੂੰ ਕੰਮ ਦੇ ਦਿੰਦਾ। ਕਹਿੰਦਾ ਜੀ ਚਲੋ ਕੰਮ ਕੀ ਹੈ? ਕਹਿੰਦੇ ਕੋਈ ਨਹੀਂ ਬੈਠੋ, ਸੌਖਾ ਹੀ ਕੰਮ ਆ। ਤਾਂ ਸਰਦਾਰ ਜੀ ਲੈ ਗਏ ਗੱਡੀ ਵਿੱਚ ਬਿਠਾ ਕੇ। ਜਦੋਂ ਉਹਨਾਂ ਆਪਣੇ ਘਰ ਕੋਠੀ ਵਿੱਚ ਲਾਇਆ ਤਾਂ ਦੋਵੇਂ ਮਜ਼ਦੂਰ ਹੈਰਾਨ ਹੋ ਕੇ ਕਹਿੰਦੇ ਜੀ ਕੋਈ ਕੰਮ ਤਾਂ ਲੱਗਦਾ ਨਹੀਂ, ਨਾ ਕੋਈ ਮਿਸਤਰੀ ਲਾਇਆ ਹੋਇਆ, ਕੀ ਕੰਮ ਹੈ? ਤਾਂ ਸਰਦਾਰ ਜੀ ਕਹਿੰਦੇ ਕਿੰਨੀ ਦਿਹਾੜੀ ਲੈਂਦੇ ਹੋ? ਉਹ ਕਹਿੰਦੇ ਜੀ 400 ਰੁਪਈਆ। ਕਹਿੰਦੇ 500 ਰੁਪਇਆ ਦਿਹਾੜੀ ਦੇਵਾਂਗੇ ਤੇ ਤੁਸੀਂ ਕਿੰਨੇ ਘੰਟੇ ਕੰਮ ਕਰੋ? ਕਹਿੰਦਾ ਜੀ 8 ਘੰਟੇ ਦੀ ਦਿਹਾੜੀ ਹੁੰਦੀ ਹੈ। ਤਾਂ ਸਰਦਾਰ ਜੀ ਕਹਿੰਦੇ ਠੀਕ ਹੈ। ਉਹਨਾਂ ਨੇ ਅੰਦਰ ਬਿਠਾ ਲਿਆ, ਜਲ ਪਾਣੀ ਛਕਾਇਆ ਤਾਂ ਪੱਖੇ ਲਾ ਦਿੱਤੇ, ਭਾਈ ਕੋਈ ਗਰਮੀ ਨਾ ਲੱਗੇ। ਥੱਲੇ ਇਸ ਤਰ੍ਹਾਂ ਦਰੀ ਤਲਾਈ ਵਿਛਾ ਕੇ ਆਪ ਵੀ ਬਹਿ ਕੇ ਸਰਦਾਰ ਜੀ ਚੌਂਕੜਾ ਮਾਰ ਕੇ ਕਹਿੰਦੇ ਆਓ ਭਾਈ ਆਪਾਂ ਰੱਬ ਦਾ ਨਾਮ ਜਪੀਏ, ਬਸ ਇਹੀ ਕੰਮ ਆ, ਕਹਿੰਦੇ ਹੋਰ ਨਹੀਂ ਕੋਈ। ਤਾਂ ਉਹ ਕਹਿੰਦੇ ਤਾਂ ਬਹੁਤ ਸੌਖਾ ਕੰਮ, ਨਾ ਪਸੀਨਾ ਆਉਣਾ ਨਾ ਗਰਮੀ ਲੱਗਣੀ, ਪੱਖੇ ਲੱਗੇ ਹੋਏ ਨੇ, ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰਨਾ, ਉਹ ਵੀ ਸਰਦਾਰ ਜੀ ਦੇ ਨਾਲ ਬਹਿ ਕੇ ਜਪਣ ਲੱਗ ਪਏ। ਪਰ ਅੱਧੇ ਕੁ ਘੰਟੇ ਬਾਅਦ ਉਹਨਾਂ ਨੂੰ ਔਖਾ ਜਿਹਾ ਲੱਗਾ, ਫਿਰ ਲੱਕ ਆਕੜ ਗਿਆ ਤਾਂ 40-45 ਮਿੰਟ ਅਜੇ ਪੌਣਾ ਘੰਟਾ ਹੋਇਆ। ਫਿਰ ਉਹ ਕਹਿੰਦੇ ਸਰਦਾਰ ਜੀ ਉੱਠ ਵੀ ਸਕਦੇ ਆਪਾਂ ਘੁੰਮ ਫਿਰ ਲਈਏ? ਉੱਠ ਕੇ ਥੱਕ ਗਏ ਕਹਿੰਦੇ ਬਹਿ ਕੇ। ਉਹ ਕਹਿੰਦੇ ਹਾਂ ਭਾਈ ਕੋਈ ਨਹੀਂ ਘੁੰਮ ਫਿਰ ਲਓ, ਪਰ ਟਾਈਮ 8 ਘੰਟੇ ਪੂਰੇ ਲਵਾਉਣੇ, ਮੈਂ ਪੈਸੇ ਤਾਂ ਤਾਂ ਹੀ ਦੇਵਾਂਗਾ। ਤਾਂ ਉਹ ਥੋੜ੍ਹਾ 15-10 ਮਿੰਟ ਘੁੰਮ ਕੇ ਫਿਰ ਆ ਕੇ ਬਹਿ ਗਏ। ਪਹਿਲੀ ਸਿਟਿੰਗ ਵਿੱਚ ਤਾਂ ਪੌਣਾ ਘੰਟਾ ਬਹਿ ਕੇ ਵਾਹਿਗੁਰੂ ਜਪ ਲਿਆ, ਦੂਜੀ ਸਿਟਿੰਗ ਵਿੱਚ ਤਾਂ ਅੱਧਾ ਘੰਟਾ ਵੀ ਨਹੀਂ, 25 ਮਿੰਟ ਹੀ ਹੋਏ ਤਾਂ ਲੱਤਾਂ ਦੀਆਂ ਨਾੜਾਂ ਚੜ੍ਹਨ ਲੱਗ ਪਈਆਂ, ਲੱਤ ਵਧਣ ਲੱਗ ਪਏ। ਕਹਿੰਦੇ ਜੀ ਬਹੁਤ ਔਖਾ ਕੰਮ। ਫਿਰ ਥੋੜ੍ਹਾ ਘੁੰਮ ਫਿਰ ਕੇ ਫਿਰ ਬੈਠੇ ਤਾਂ ਤੀਜੀ ਸਿਟਿੰਗ ਜਦੋਂ ਅੱਧਾ ਘੰਟਾ ਫਿਰ ਉਹਨਾਂ ਨੇ ਨਾਮ ਜਪਿਆ, ਉਹ ਤੋਂ ਬਾਅਦ ਸਾਧ ਸੰਗਤ ਉਹ ਬੰਦੇ ਫਿਰ ਦਿਹਾੜੀਦਾਰ ਕਹਿੰਦੇ ਸਰਦਾਰ ਜੀ ਰਹਿਣ ਦਿਓ ਪੈਸੇ ਨੂੰ, ਦਿਹਾੜੀ ਕਰਨੀ ਸੌਖੀ ਆਹ ਕੰਮ ਔਖਾ। ਕਹਿੰਦੇ ਏਦਾਂ ਤਾਂ ਕਮਰ ਆਕੜ ਗਈ, ਸਰੀਰ ਆਕੜ ਗਿਆ। ਕਹਿਣ ਤੋਂ ਭਾਵ ਸਾਧ ਸੰਗਤ ਸਭ ਤੋਂ ਔਖਾ ਕੰਮ ਆ ਨਾਮ ਜਪਣ। ਫਿਰ ਉਹ ਸਰਦਾਰ ਜੀ ਕਹਿੰਦੇ ਭਾਈ ਤੁਹਾਨੂੰ ਪਤਾ ਕਿਉਂ ਮੈਂ ਲਿਆਇਆ ਸੀ? ਕਹਿੰਦੇ ਜਦੋਂ ਮੈਂ ਤੁਹਾਡੇ ਕੋਲੋਂ ਗੱਡੀ ਲੈ ਕੇ ਲੰਘਿਆ ਤੁਹਾਡੇ ਮਨ ਵਿੱਚ ਆਇਆ ਇਹ ਬੰਦੇ ਬੜੀ ਮੌਜ ਵਿੱਚ ਆ, ਰੱਬ ਨੇ ਇਹਨਾਂ ਨੂੰ ਗੱਡੀਆਂ ਕਾਰਾਂ ਕੋਠੀਆਂ ਦਿੱਤੀਆਂ, ਪਤਾ ਨਹੀਂ ਇਹਨਾਂ ਬੰਦਿਆਂ ਨੇ ਕੀ ਕਹਿੰਦੇ ਰੱਬ ਨੂੰ ਪੁੰਨ ਦਾਨ ਕੀਤਾ ਹੋਇਆ। ਕਹਿੰਦੇ ਭਾਈ ਇਹ ਸਾਰੇ ਸੁੱਖ ਰੱਬ ਦੇ ਨਾਮ ਵਿੱਚ ਆ, ਅਕਾਲ ਪੁਰਖ ਰੱਬ ਦਾ ਨਾਮ ਕੋਈ ਜਪਣ ਲੱਗਦਾ ਸਾਰੇ ਸੁੱਖ ਮਿਲ ਜਾਂਦੇ ਨੇ, ਦਿਹਾੜੀ ਲਾਉਣੀ ਸੌਖੀ ਹੈ ਪਰ ਸਾਧ ਸੰਗਤ ਨਾਮ ਜਪਣਾ ਬਹੁਤ ਔਖਾ ਹੈ। ਫਿਰ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਡੇ ਤੇ ਤਰਸ ਕੀਤਾ। ਮਹਾਰਾਜ ਨੇ ਸੁਖਮਨੀ ਸਾਹਿਬ ਅੰਦਰ ਬੜਾ ਸੌਖਾ ਰਸਤਾ ਦੱਸਿਆ, ਕਹਿੰਦੇ ਗ੍ਰਿਸਤੀ ਬੰਦਿਓ ਤੁਹਾਡੇ ਵਾਸਤੇ ਇੰਨੇ ਘੰਟੇ ਬਹਿ ਕੇ ਨਾਮ ਜਪਣਾ ਔਖਾ, ਆਓ ਤੁਹਾਨੂੰ ਸੌਖਾ ਕੰਮ ਦੱਸ ਦਈਏ। ਨਾਮ ਵੀ ਜਪ ਲਓਗੇ ਤੁਹਾਡੇ ਘਰ ਵਿੱਚ ਸੁੱਖ ਵੀ ਆ ਜਾਣਗੇ, ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਵੀ ਹੋ ਜਾਏਗੀ, ਤੁਹਾਨੂੰ ਥਕਾਵਟ ਵੀ ਨਹੀਂ ਹੋਏਗੀ। ਮਹਾਰਾਜ ਫਿਰ ਕਿਵੇਂ ਨਾਮ ਜਪੀਏ? ਪਾਤਸ਼ਾਹ ਨੇ ਫਿਰ ਇੱਕ ਅਸ਼ਟਪਦੀ ਸੁਖਮਨੀ ਸਾਹਿਬ ਅੰਦਰ ਕਹੀ। ਉਹਦੇ ਵਿੱਚ ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਜਦੋਂ ਨੀਂਦ ਵਿੱਚੋਂ ਉੱਠਦੇ ਹੋ ਸਵੇਰੇ ਭਾਈ, ਤਾਂ ਪਹਿਲਾਂ ਕੰਮ ਕੀ ਹੁੰਦਾ? ਹਰ ਬੰਦਾ ਉੱਠ ਕੇ ਕਹਿੰਦਾ ਵੀ ਛੇਤੀ ਨਾਲ ਇਸ਼ਨਾਨ ਕਰ ਲਈਏ, ਪਹਿਲਾਂ ਨਹਾ ਧੋ ਲਈਏ, ਫਿਰ ਕਿਤੇ ਜਾਣਾ ਵੀ ਪੈ ਸਕਦਾ। ਤਾਂ ਉੱਠਦੇ ਅਨੁਸਾਰ ਪਹਿਲਾਂ ਸਰੀਰ ਦੀ ਕਿਰਿਆ ਸੋਧ ਹੈ, ਹੱਥ ਮੂੰਹ ਧੋਂਦਾ, ਇਸ਼ਨਾਨ ਕਰਦਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਚਨ ਕਹੇ, ਕਹਿੰਦੇ ਜਦੋਂ ਭਾਈ ਇਸ਼ਨਾਨ ਕਰਨ ਲੱਗੋ ਉਦੋਂ ਅਕਾਲ ਪੁਰਖ ਵਾਹਿਗੁਰੂ ਦਾ ਨਾਲ ਨਾਮ ਜਪ ਲਿਆ ਕਰੋ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਨਹਾਉਣ ਲੱਗਿਆ ਜਪ ਲਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ। ਪਾਤਸ਼ਾਹ ਨੇ ਪੂਰੀ ਅਸ਼ਟਪਦੀ ਫਿਰ ਕਹੀ, ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰੱਖ ਮਨ ਮਾਹੇ। ਜਦੋਂ ਭਾਈ ਉੱਠ ਕੇ ਖਾਣ ਪੀਣ ਦਾ ਤੂੰ ਪ੍ਰਬੰਧ ਕਰੇ, ਕੁਝ ਵੀ ਚਾਹ ਪਾਣੀ ਨਾਸ਼ਤਾ ਲੈਣਾ, ਪਹਿਲਾਂ 2-4-10 ਵਾਰ ਕਹਿ ਦਿਆ ਕਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਹਿੰਦੇ ਭਗਤੀ ਹੋ ਗਈ ਤੇਰੀ। ਖਾਣ ਲੱਗਿਆ ਵਾਹਿਗੁਰੂ ਜਪ, ਫਿਰ ਉਸ ਤੋਂ ਬਾਅਦ ਇਸ਼ਨਾਨ ਪਾਣੀ ਕਰਕੇ ਸੋਹਣੇ ਕੱਪੜੇ ਜਦ ਪਾਉਣੇ, ਤੈਨੂੰ ਕਿਸੇ ਨੇ ਰੋਕਿਆ ਥੋੜੀ, ਜਿੰਨੇ ਮਰਜ਼ੀ ਮਹਿੰਗੇ ਵਸਤਰ ਪਾ ਪਰ ਉਦੋਂ ਰੱਬ ਦਾ ਨਾਮ ਜ਼ਰੂਰ ਜਪ ਲਿਆ ਕਰ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਪੜੋ ਤਿਸ ਠਾਕੁਰ ਕੋ ਰੱਖ ਮਨ ਮਾਹੇ। ਜੇ ਪ੍ਰਸਾਦ ਸੁਗੰਧਤ ਤਨ ਲਾਵੇ, ਤਿਸ ਕੋ ਸਿਮਰਤ ਪਰਮ ਗਤ ਪਾਵੇ। ਜੇ ਪ੍ਰਸਾਦ ਵਸੈ ਸੁਖ ਮੰਦਰ, ਜਿਹਦੀ ਕਿਰਪਾ ਨਾਲ ਘਰ ਵਿੱਚ ਸੁਖੀ ਰਹਿ ਰਹੇ, ਉਹਨੂੰ ਜ਼ਰੂਰ ਜਪਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਦੇਖੋ ਸਾਧ ਸੰਗਤ, ਇੱਕ ਉਮਰ ਹੁਣ ਆਪਾਂ ਆਪਣੀ ਮਰਜ਼ੀ ਨਾਲ ਭਾਵੇਂ ਦਿਨ ਵਿੱਚ 2 ਵਾਰ ਨਹਾਈਏ, ਭਾਵੇਂ ਦਿਨ ਵਿੱਚ 3 ਵਾਰ ਇਸ਼ਨਾਨ ਕਰ ਲਈਏ, ਰੱਬ ਨੇ ਸੁੱਖ ਸੁਵਿਧਾ ਤੰਦਰੁਸਤੀ ਦਿੱਤੀ। ਇੱਕ ਉਮਰ ਇੱਦਾਂ ਦੀ ਵੀ ਕਈ ਵਾਰ ਆ ਜਾਂਦੀ ਜਦੋਂ ਇਸ਼ਨਾਨ ਕਰਨ ਵਾਸਤੇ ਕਿਸੇ ਦੂਜੇ ਨੂੰ ਲੱਭਣਾ ਪੈਂਦਾ, ਧੀ ਪੁੱਤ ਕੋਈ ਨਲਾਦਾ, ਉਦੋਂ ਫਿਰ ਸਾਧ ਸੰਗਤ ਘਰ ਵਾਲੇ ਇਸ਼ਨਾਨ ਨਹੀਂ ਕਰਾਉਂਦੇ। ਮੈਂ ਇਹ ਵੇਖਿਆ ਸਭ ਕੁਝ, ਧੀਆਂ ਪੁੱਤਾਂ ਨੂੰ ਕਹੋ ਫਿਰ ਆ ਕੁੜੀਏ ਮੇਰਾ ਇਸ਼ਨਾਨ ਕਰਾ ਦਿਓ, ਕਹਿੰਦੀ ਮਾਈ ਤੂੰ ਕਿਹੜਾ ਜਾਣਾ, ਕਿਤੇ ਬਹਿ ਜਾ ਦੁਪਹਿਰੇ ਨਲਾ ਦਾਂਗੇ ਤੈਨੂੰ। ਅਸੀਂ ਹੋਰ ਕੰਮ ਕਰ ਲਈ, ਪਹਿਲਾਂ ਸਾਰੇ ਕੰਮ ਘਰ ਦੇ ਨਿਬੇੜ ਕੇ ਕੱਪੜੇ ਧੋ ਕੇ ਫਿਰ ਮਾਈ ਨੂੰ ਕਹਿਣਗੇ ਵੀ ਹੁਣ ਤੇਰੇ ਲਈ ਪਾਣੀ ਭਰ ਦੇਣ। ਦੇਖੋ ਅੱਜ ਆਪਣੀ ਮਰਜ਼ੀ ਨਾਲ ਆਪਾਂ ਇਸ਼ਨਾਨ ਕਰ, ਦਿਨ ਵਿੱਚ 2 ਵਾਰ ਨਹਾਈਏ, 3 ਵਾਰ ਰੱਬ ਨੇ ਤੰਦਰੁਸਤੀ ਦਿੱਤੀ ਆ, ਉਦੋਂ ਇਸ਼ਨਾਨ ਕਰਨ ਲੱਗਿਆ ਜ਼ਰੂਰ ਕਹਿ ਦਿਆ ਕਰੀਏ ਸਤਨਾਮ ਸ੍ਰੀ ਵਾਹਿਗੁਰੂ। ਜੇ ਪ੍ਰਸਾਦ ਵਸੈ ਸੁਖ ਮੰਦਰ, ਜਿਹਦੀ ਕਿਰਪਾ ਨਾਲ ਘਰ ਵਿੱਚ ਸੁਖੀ ਆ, ਤਿਸੈ ਧਿਆਏ ਸਦਾ ਮਨ ਅੰਦਰ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ, ਆਠ ਪਹਿਰ ਸਿਮਰੋ ਤਿਸ ਰਸਨਾ। ਅੱਠੇ ਪਹਿਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ, ਪਾਤਸ਼ਾਹ ਨੇ ਸੁਖਮਣੀ ਸਾਹਿਬ ਅੰਦਰ ਇਹ ਸਾਡੇ ਉੱਤੇ ਬਖਸ਼ਿਸ਼ ਕੀਤੀ। ਉਸ ਤੋਂ ਬਾਅਦ ਫਿਰ ਅੱਗੇ ਕਸ਼ਟਪਦੀ ਆਏਗੀ, ਜਿਹਦੇ ਵਿੱਚ ਮਹਾਰਾਜ ਨੇ ਕਿਹਾ ਭਾਈ ਨਾਮ ਜਪਣ ਦਾ ਹੁਣ ਰੀਜਨ ਸੁਣ ਲਾ। ਕੋਈ ਬੰਦਾ ਕਵੇ ਕਾਹਦੇ ਵਾਸਤੇ ਰਾਮ ਰਾਮ ਕਹਿਣਾ, ਵਾਹਿਗੁਰੂ ਕਹਿਣਾ, ਅੱਲਾ ਕਹਿਣਾ, ਕਿਉਂ ਨਾਮ ਜਪੀਏ ਜੀ, ਰੱਬ ਦਾ ਨਾਮ ਕਿਉਂ ਜਪਣਾ? ਤਾਂ ਸਤਿਗੁਰਾਂ ਕਿਹਾ ਭਾਈ ਇਕੱਲਾ ਬਹਿ ਕੇ ਕਦੇ ਚੇਤੇ ਕਰਿਆ ਕਰ, ਉਹਨੇ ਤੈਨੂੰ ਕੀ ਕੁਝ ਦਿੱਤਾ ਇਹ ਚੇਤੇ ਕਰ, ਉਹਦੇ ਪਰਉਪਕਾਰ ਚੇਤੇ ਕਰ, ਕਿਉਂ ਰੱਬ ਦਾ ਨਾਮ ਲੈਣ, ਇਹ ਗੱਲ ਯਾਦ ਕਰ, ਤੂੰ ਰੱਬ ਦਾ ਨਾਮ ਕਿਉਂ ਜਪਣਾ? ਉਹਨੇ ਤੈਨੂੰ ਇੰਨਾ ਕੁਝ ਬਖਸ਼ਿਸ਼ ਦਿੱਤਾ, ਰਹਿਣ ਵਾਸਤੇ ਘਰ, ਪਹਿਨਣ ਵਾਸਤੇ ਕੱਪੜੇ, ਪੁੱਤਰ ਧੀਆਂ ਬੱਚੇ ਪੋਤੇ ਦੋਤੇ, ਕਿੰਨਾ ਕੁਝ ਕੁਟੁੰਬ ਬਖਸ਼ਿਸ਼ ਕੀਤਾ, ਔਰ ਸਭ ਤੋਂ ਕੀਮਤੀ ਚੀਜ਼ ਜਿਹੜੀ ਰੱਬ ਨੇ ਦਿੱਤੀ ਉਹ ਸਾਧ ਸੰਗਤ ਕਰੇ ਸੋਚ ਕੇ ਵੇਖਿਓ ਤੰਦਰੁਸਤੀ। ਤੰਦਰੁਸਤੀ ਦੇ ਅੰਦਰ ਸਭ ਤੋਂ ਕੀਮਤੀ ਚੀਜ਼ ਬੰਦੇ ਦੀ ਆਹ ਜਿਹੜੀ ਬੁੱਧੀ ਹੈ ਜਿਹਦੇ ਵਿੱਚ ਤੁਸੀਂ ਸੋਚ ਰਹੇ ਹੋ, ਸੁਰਤ ਹੈ, ਇਹ ਅਕਾਲ ਪੁਰਖ ਰੱਬ ਨੇ ਬਖਸ਼ਿਸ਼ ਕੀਤੀ। ਇਹਨੂੰ ਮਹਾਰਾਜ ਕਹਿੰਦੇ ਭਾਈ ਉਹਦਾ ਸ਼ੁਕਰ ਕਰਕੇ ਚੇਤੇ ਕਰਿਆ ਕਰ, ਰਮਈਆ ਕੇ ਗੁਣ ਚੇਤ ਪਰਾਨੀ, ਉਹਦੇ ਪਰਉਪਕਾਰ ਚੇਤੇ ਕਰ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਤੂੰ ਕੀ ਸੀ, ਤੈਨੂੰ ਰੱਬ ਨੇ ਕੀ ਬਣਾਤਾ ਅੱਜ, ਅੱਜ ਤੂੰ ਇੰਨਾ ਕੁਝ ਮਾਲਕ ਬਣਿਆ ਬੈਠਾ ਪਦਾਰਥਾਂ ਦਾ। ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿੰਤੋਂ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੈ ਉਵਾਰਿਆ। ਕੋਈ ਬੰਦਾ ਰੱਬ ਨਾਲ ਰੋਸ ਕਰੇ, ਮੈਨੂੰ ਕੀ ਰੱਬ ਨੇ ਦਿੱਤਾ ਜੀ, ਉਹਨਾਂ ਨੂੰ ਕਾਰਾਂ ਕੋਠੀਆਂ, ਉਹਨਾਂ ਦੇ ਬੱਚੇ ਬਾਹਰ, ਉਹਨਾਂ ਨੂੰ ਆਹ ਕੋਈ, ਸਾਨੂੰ ਕੀ ਦਿੱਤਾ, ਉਹਨਾਂ ਨੂੰ ਜ਼ਮੀਨ ਜਾਇਦਾਦ। ਪਾਤਸ਼ਾਹ ਕਹਿੰਦੇ ਉਹ ਗੱਲ ਅਲੱਗ ਛੱਡ ਦੇ, ਉਹਦਾ ਜ਼ਿਕਰ ਹੀ ਨਹੀਂ ਆਇਆ ਬਾਣੀ ਅੰਦਰ। ਸਭ ਤੋਂ ਕੀਮਤੀ ਚੀਜ਼ ਰੱਬ ਨੇ ਤੈਨੂੰ ਸਰੀਰ ਦੀ ਤੰਦਰੁਸਤੀ ਦਿੱਤੀ ਹੈ। ਲੱਖਾਂ ਲੋਕ ਇਸ ਧਰਤੀ ਉੱਤੇ ਅੰਨੇ ਪੈਦਾ ਹੋਏ ਨੇ, ਰੱਬ ਨੇ ਅੱਖਾਂ ਦਿੱਤੀਆਂ, ਜੋਤ ਨਹੀਂ ਦਿੱਤੀ। ਤੁਸੀਂ ਭਾਵੇਂ 5000 ਦੀ ਐਨਕ ਬਣਾ ਲਓ ਕਿਤੇ, ਹੁਣ ਜੇ ਪਿੱਛੇ ਲਾਈਟ ਹੀ ਨਹੀਂ ਹੈ ਅੱਖਾਂ ਵਿੱਚ, ਕੀ ਕਰੋਗੇ? ਅਕਾਲ ਪੁਰਖ ਰੱਬ ਨੇ ਜੋਤ ਦਿੱਤੀ ਤੈਨੂੰ ਅੱਖਾਂ ਵਿੱਚ। ਜਿਹਨਾਂ ਲੋਕਾਂ ਨੂੰ ਰੱਬ ਨੇ ਜੋਤ ਨਹੀਂ ਦਿੱਤੀ ਸਾਧ ਸੰਗਤ, ਉਹਨਾਂ ਤੋਂ ਪੁੱਛੋ, ਲੱਖਾਂ ਲੋਕ ਨੇਤਰਹੀਣ ਪੈਦਾ ਹੋਏ। ਕਦੇ ਅੰਮ੍ਰਿਤਸਰ ਸਾਹਿਬ ਜਾ ਕੇ ਵੇਖਿਓ ਜਾਂ ਲੁਧਿਆਣੇ, ਉੱਥੇ ਨੇਤਰਹੀਣ ਬੱਚਿਆਂ ਦੇ ਸਕੂਲ ਖੁੱਲੇ ਹੋਏ, ਬੱਚੇ ਇੰਨੇ ਸੋਹਣੇ, ਸਾਧ ਸੰਗਤ ਸੋਹਣੇ ਵਰਗ, ਪਰ ਉਹਨਾਂ ਨੂੰ ਰੱਬ ਨੇ ਅੱਖਾਂ ਹੀ ਨਹੀਂ ਦਿੱਤੀ, ਉਹ ਦੁਨੀਆਂ ਵੇਖ ਹੀ ਨਹੀਂ ਸਕਦੇ ਵਿਚਾਰੇ। ਸਾਰੀ ਉਮਰ ਸਾਧ ਸੰਗਤ ਉਹ ਸੰਸਾਰ ਬਿਨਾਂ ਦੇਖਿਆ ਅੰਨੇ ਉਮਰ ਲੰਘ ਗਏ, ਉਹਨੇ ਰੱਬ ਦਾ ਕੀ ਵਿਗਾੜ ਲਿਆ? ਜੇ ਰੱਬ ਆਪਾਂ ਨੂੰ ਵੀ ਅੱਖਾਂ ਨਾ ਦਿੰਦਾ, ਅਸੀਂ ਘਰੋਂ ਤੁਰਨ ਲੱਗੇ ਹਾਂ, ਕਿੰਨਾ ਅੱਖਾਂ ਨੂੰ ਸਜਾ ਕੇ ਤੁਰੀਦਾ, ਅੱਖਾਂ ਨੂੰ ਚੰਗੀ ਤਰ੍ਹਾਂ ਧੋਵੋ ਭਾਈ, ਸੋਹਣੀਆਂ ਲੱਗਣ ਦੁਨੀਆਂ। ਜਿਹੜੇ ਰੱਬ ਨੇ ਜੋਤ ਦਿੱਤੀ, ਕਦੇ ਉਹਦਾ ਸ਼ੁਕਰ ਕਰਕੇ ਕਿਹਾ ਕਰੀਏ ਸਤਨਾਮ ਸ੍ਰੀ ਵਾਹਿਗੁਰੂ। ਲੱਖਾਂ ਦੁਨੀਆਂ 'ਚ ਅੰਨੇ ਪੈਦਾ ਹੋਏ, ਦਾਤੇ ਨੇ ਜੋਤ ਦਿੱਤੀ ਹੈ। ਫਿਰ ਮਹਾਰਾਜ ਨੇ ਕਿਹਾ ਲੱਖਾਂ ਲੋਕ ਅਪਾਹਜ ਪੈਦਾ ਹੋਏ, ਸਾਰੀ ਉਮਰ ਵੀਲ ਚੇਅਰ ਤੇ ਲੰਘ ਗਈ, ਸਾਰੀ ਉਮਰ ਉਹ ਬੰਦੇ ਆਪਣੇ ਪੈਰਾਂ ਤੇ ਨਹੀਂ ਤੁਰ ਸਕੇ, ਤੈਨੂੰ ਤੁਰਨ ਲਈ ਪੈਰ ਦਿੱਤੇ ਨੇ। ਰੱਬ ਦਾ ਸ਼ੁਕਰ ਕਰਕੇ ਜਪਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਲੱਖਾਂ ਲੋਕ ਗੁੰਗੇ ਪੈਦਾ ਹੋਏ ਦੁਨੀਆਂ 'ਚ, ਜਿਹਨਾਂ ਨੂੰ ਰੱਬ ਨੇ ਜਵਾਨ ਨਹੀਂ ਦਿੱਤੀ। ਸਾਧ ਸੰਗਤ ਰੱਬ ਦਾ ਸ਼ੁਕਰ ਸ਼ੁਕਰਾਨਾ ਕਰੀਏ। ਮੈਂ ਕਈ ਵਾਰ ਜ਼ਿਕਰ ਕੀਤਾ, ਇੱਕ ਸੱਜਣ ਬੜੇ ਅਮੀਰ ਨੇ, ਉਹਨਾਂ ਦੇ ਪੋਤਰਾ ਹੋ ਗਿਆ, ਤਾਂ ਉਹ ਸਾਧ ਸੰਗਤ 2.5 ਸਾਲ ਦਾ ਹੋਇਆ, ਬੋਲਿਆ ਨਾ, ਨਾ ਬੋਲਿਆ, ਹੁਣ ਚਿੰਤਾ ਪੈ ਗਈ ਉਹਨਾਂ ਨੂੰ, ਪਰੇਸ਼ਾਨੀ ਹੋ ਗਈ, ਬੜੇ ਅਮੀਰ ਬੰਦੇ। ਪਰ ਉਹਦਾ ਰੀਜ਼ਨ ਮੈਨੂੰ ਇਹ ਸਮਝ ਆਇਆ, ਜਦੋਂ ਉਹਨਾਂ ਨੇ ਪੋਤਾ ਹੋਣ ਤੇ ਬਹੁਤ ਵੱਡੀ ਪਾਰਟੀ ਕੀਤੀ, ਬੜੇ ਲੋਕ ਸੱਦੇ, ਵਪਾਰੀ ਆਏ ਦਿੱਲੀ ਬੰਬੇ ਤੋਂ, ਕਿ ਉਹਨਾਂ ਦਾ ਕਾਰੋਬਾਰ ਬਹੁਤ ਹੈ, ਤਾਂ ਜਿਹੜੇ ਹੋਟਲ 'ਚ ਪਾਰਟੀ ਕੀਤੀ ਉੱਥੇ 1500 ਰੁਪਈਆ ਪਲੇਟ ਦਾ ਸੀ, ਇੰਨਾ ਮਹਿੰਗਾ। ਉਹਨਾਂ ਨੇ ਬਹੁਤ ਕੁਝ ਸੈਂਕੜੇ ਮੁਰਗੇ ਵੱਢ ਕੇ ਲੋਕਾਂ ਨੂੰ ਖਿਲਾ ਦਿੱਤੇ, ਤਰ੍ਹਾਂ ਤਰ੍ਹਾਂ ਦੀਆਂ ਸ਼ਰਾਬਾਂ ਪਿਲਾਈਆਂ, ਬੜੀ ਵੱਡੀ ਪਾਰਟੀ, ਕਲਾਕਾਰ ਲਾਏ। ਪਰ ਸਾਧ ਸੰਗਤ ਇੱਕ ਬੱਚੇ ਦੇ ਜਨਮ ਦੀ ਖੁਸ਼ੀ ਮਨਾਉਣ ਲੱਗੇ ਆ, ਸੈਂਕੜਿਆਂ ਜੀਵਾਂ ਦੀ ਜਾਨ ਲੈ ਲਈ ਉਹਨਾਂ ਨੇ। ਦੇਖੋ ਗੁਰਮਤ ਦੇ ਅੰਦਰ ਵੀ ਮਹਾਰਾਜ ਨੇ ਕਿਹਾ ਖੁਸ਼ੀਆਂ ਦਿੱਤੀਆਂ ਨੇ, ਰੱਬ ਦਾ ਸ਼ੁਕਰ ਕਰੋ, ਉਹਦਾ ਸ਼ੁਕਰਾਨਾ ਕਰੀਏ, ਖੁਸ਼ੀ ਮਨਾਉਣੀ ਚਾਹੀਦੀ ਹੈ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ, ਰੱਬ ਨੇ ਪੁੱਤਾਂ ਧੀਆਂ ਪੋਤੇ ਦੋਹਤੇ ਦੀ ਖੁਸ਼ੀ ਦਿੱਤੀ, ਮਨਾਉਣੀ ਚਾਹੀਦੀ। ਪਰ ਤੁਹਾਡੀ ਖੁਸ਼ੀ ਵਿੱਚ ਐਂ ਨਾ ਹੋਵੇ ਤੁਸੀਂ ਕਿਸੇ ਹੋਰ ਦੀ ਜਾਨ ਲੈ ਲਓ। ਸੈਂਕੜੇ ਮੁਰਗੇ ਵੱਢ ਦਿੱਤੇ। ਪਰ ਸਾਧ ਸੰਗਤ ਫਿਰ 2.5 ਸਾਲ ਬਾਅਦ ਪਤਾ ਲੱਗਾ ਉਹ ਬੱਚਾ ਨਾ ਬੋਲੇ, ਤਾਂ ਫਿਰ ਉਹ ਨੱਠ ਭੱਜ ਪੈ ਗਈ, ਕਦੇ PGI ਦਿਖਾਉਣ, ਕਦੇ ਕਿਤੇ ਦਿਖਾਉਣ। ਉਹਨਾਂ ਦੇ ਸੱਜਣ ਉਹ ਅਮੈਰੀਕਾ ਰਹਿੰਦੇ ਨੇ, ਉੱਥੇ ਉਹ ਇੱਥੋਂ ਖਰਚ ਕੇ ਲੱਖਾਂ ਰੁਪਈਏ ਉਹਨਾਂ ਵੀਜ਼ਾ ਲਵਾ ਲਿਆ, ਬੱਚੇ ਨੂੰ ਉੱਧਰ ਟ੍ਰੀਟਮੈਂਟ ਕਰਾਇਆ। ਤਾਂ ਤੁਸੀਂ ਹੈਰਾਨ ਹੋਵੋਗੇ, ਜਦੋਂ ਉਹ ਸਾਧ ਸੰਗਤ 6 ਮਹੀਨੇ ਅਮੈਰੀਕਾ ਰਹਿ ਕੇ ਆ ਗਏ, ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿਵੇਂ ਬਾਬੂ ਜੀ ਕੋਈ ਫਰਕ ਪਿਆ ਪੋਤੇ ਨੂੰ, ਤਾਂ ਉਹ ਕਹਿੰਦੇ ਭਾਈ ਸਾਹਿਬ ਜੀ ਕੋਈ ਫਰਕ ਨਹੀਂ ਪਿਆ, ਅਮੈਰੀਕਾ ਦੇ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ, ਇਹਦੀ ਪਿੱਛੋਂ ਜਵਾਨ ਨਹੀਂ ਹੈ, ਇਹਨੂੰ ਬੋਲ ਨਹੀਂ ਸਕਦਾ। ਸਾਧ ਸੰਗਤ ਜਿਹਨੂੰ ਰੱਬ ਗੁੰਗਾ ਕਰਦਾ ਉਹਨੂੰ ਦੁਨੀਆਂ ਦੀ ਕੋਈ ਤਾਕਤ ਨਹੀਂ ਬੁਲਾ ਸਕਦੀ। ਜੇ ਕੋਈ ਗੁੰਗਿਆਂ ਨੂੰ ਬੁਲਾ ਸਕਦਾ, ਕੋਈ ਭਾਵਨਾ ਸ਼ਰਧਾ ਪ੍ਰੇਮ ਰੱਖੇ, ਤਾਂ ਸਾਧ ਸੰਗਤ ਗੁੰਗਿਆਂ ਨੂੰ ਜੇ ਕੋਈ ਬੁਲਾ ਸਕਦਾ, ਮੇਰਾ ਸਤਿਗੁਰੂ ਬੁਲਾ ਸਕਦਾ, ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਗੁੰਗਿਆਂ ਤੋਂ ਵੀ ਅਰਥ ਕਰਾ ਦਿੰਦੇ। ਪਰ ਆਪਾਂ ਰੱਬ ਦਾ ਸ਼ੁਕਰਾਨਾ ਕਰੀਏ ਜਿਹਨੇ ਜਵਾਨ ਦਿੱਤੀ ਬੋਲਣ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਟ੍ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵਨਿਊ ਸਾਊਥ ਵੈਸਟ ਕੈਲਗਰੀ।
1: ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਜਪਿਆ ਕਰ ਸਤਨਾਮ ਸ੍ਰੀ ਵਾਹਿਗੁਰੂ, ਕਿਉਂ ਤੈਨੂੰ ਬੋਲਣ ਲਈ ਜਵਾਨ ਦਿੱਤੀ ਭਾਈ, ਸਾਰਾ ਦਿਨ ਇਸ ਜਵਾਨ ਨਾਲ ਗੱਲਾਂ ਕਰਨੇ, ਉੱਠਦਿਆਂ ਬਹਿੰਦਿਆਂ ਵਾਹਿਗੁਰੂ ਕਹਿ ਲਿਆ ਕਰ। ਰਾਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿੰਤੂ ਸਾਜ ਸਵਾਰ ਸ਼ਿੰਗਾਰਿਆ, ਗਰਭਗਨ ਮੈਂ ਜਿਨੇ ਉਬਾਰਿਆ, ਬਾਰ ਵਿਵਸਥਾ ਤੁਜੇ ਪਿਆਰੇ ਦੂਦ, ਪਰ ਜੋਵਨ ਭੋਜਨ ਸੁਖ ਸੂਦ। ਇੰਨਾ ਰੱਬ ਨੇ ਤੈਨੂੰ ਸੁੱਖ ਦਿੱਤਾ, ਇਸ ਲਈ ਤੂੰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ। ਜਦੋਂ ਨਾਮ ਜਪ ਲਏਗਾ ਭਾਈ, ਫਿਰ ਤੇਰਾ ਜਨਮ ਮਰਨ ਵੀ ਤੂੰ ਮੁਕਤ ਹੋ ਜਾਏ, ਫਿਰ ਰੱਬ ਦੇ ਘਰੋਂ ਲੋਕ ਪਰਲੋਕ ਦਾ ਸੁੱਖ ਮਿਲੇਗਾ। ਤਾਂ ਫਿਰ ਮਹਾਰਾਜ ਨੇ ਅਖੀਰ ਤੇ ਜਾ ਕੇ ਫਿਰ ਬਚਨ ਕਿਹਾ, ਜਿਸ ਮਨ ਵਸੈ, ਕਿਉਂਕਿ ਜਿਹਨੂੰ ਰੋਜ਼ ਚੇਤੇ ਕਰੀ ਉਹ ਮਨ ਚ ਵਸ ਜਾਂਦਾ। ਹੁਣ ਤੁਸੀਂ ਪੁੱਤਾਂ ਧੀਆਂ ਨੂੰ ਰੋਜ਼ ਚੇਤੇ ਕੀਤਾ, ਦਿਨ ਵਿੱਚ ਕਿੰਨੀ ਵਾਰ ਉਹਨਾਂ ਨੂੰ ਆਵਾਜ਼ ਮਾਰੀ ਦੀ ਉਹਦਾ ਨਾਮ ਲੈ ਕੇ, ਤਾਂ ਕਦੇ ਤੁਹਾਨੂੰ ਕੋਈ ਕਵੇ ਤੁਹਾਡੇ ਲੜਕੇ ਦਾ ਨਾਮ ਕੀ ਹੈ, ਤੁਹਾਨੂੰ ਚੇਤਾ ਕਰਨਾ ਪੈਂਦਾ? ਝੱਟ ਉਸੇ ਵਕਤ ਜ਼ਬਾਨ ਤੇ ਆ ਜਾਂਦਾ। ਤੁਹਾਡੀ ਸੁਰਤ ਵਿੱਚ ਉਹ ਸ਼ਕਲਾਂ ਵਸੀਆਂ ਹੋਈਆਂ ਨੇ, ਉਹਨਾਂ ਦੀ ਸੂਰਤ ਤੁਹਾਡੀ ਸੁਰਤ ਦੇ ਅੰਦਰ ਉਤਰ ਗਈ, ਕਿਉਂ ਹਰ ਵਕਤ 24 ਘੰਟੇ ਉਹ ਬੱਚੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਰਹਿੰਦੇ ਨੇ। ਏਦਾਂ ਮਹਾਰਾਜ ਨੇ ਕਿਹਾ, ਜਦੋਂ ਕੋਈ ਉੱਠਦਿਆਂ ਬਹਿੰਦਿਆਂ ਕਿਰਤ ਕਰਮ ਕਰਦਿਆਂ ਵਿਹਾਸ ਕਰੀ ਜਾਵੇ, ਵਾਹਿਗੁਰੂ ਜਪੀ ਜਾਵੇ, ਇਸ਼ਨਾਨ ਕਰਨ ਲੱਗਿਆਂ, ਖਾਣ ਲੱਗਿਆਂ, ਪਹਿਨਣ ਲੱਗਿਆਂ, ਘਰੋਂ ਜਾਣ ਲੱਗਿਆਂ, ਖਾਂਦਿਆਂ ਪਹਿਨਦਿਆਂ ਵਾਹਿਗੁਰੂ ਜਪੇ, ਤਾਂ ਫਿਰ ਕੀ ਹੁੰਦਾ? ਮਨ ਵਿੱਚ ਉਤਰ ਜਾਂਦਾ ਸ਼ਬਦ। ਉਹਨੂੰ ਫਿਰ ਮਹਾਰਾਜ ਨੇ ਕਿਹਾ, ਜਿਸ ਮਨ ਵਸੈ ਸੁਣੇ ਲਾਏ ਪ੍ਰੀਤ। ਅਖੀਰ ਤੇ ਜਾ ਕੇ ਸੁਖਮਨੀ ਸਾਹਿਬ ਵਿੱਚ ਕਹਿੰਦੇ, ਉਹਦੀ ਪ੍ਰੀਤ ਬਣ ਜਾਂਦੀ ਰੱਬ ਨਾਲ ਭਾਈ। ਜਿਸ ਮਨ ਵਸੈ ਸੁਣੇ ਲਾਏ ਪ੍ਰੀਤ, ਤਿਸ ਜਨ ਆਵੇ ਹਰ ਪ੍ਰਭ ਚੀਤ। ਉਹਨੂੰ ਫਿਰ ਕੀ ਮਿਲਦਾ? ਜਨਮ ਮਰਨ ਤਾਂ ਕਾ ਦੁੱਖ ਨਿਵਾਰ। ਰੱਬ ਉਹਦੇ ਜਨਮ ਮਰਨ ਦੇ ਦੁੱਖ ਕੱਟ ਦਿੰਦਾ। ਜਨਮ ਮਰਨ ਤਾਂ ਕਾ ਦੁੱਖ ਨਿਵਾਰ, ਦੁਰਲੱਭ ਦੇ ਤਤਕਾਲ ਉਦਾਰ। ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਣੀ, ਏਕ ਨਾਮ ਮਨ ਮਾਹੇ ਸਮਾਨੀ। ਦੁੱਖ ਰੋਗ ਬਿਨ ਸੇ ਭੈ ਭਰਮ, ਉਹਦੇ ਜੀਵਨ ਵਿੱਚੋਂ ਦੁੱਖ ਰੋਗ ਭੈ ਤੇ ਭਰਮ। ਭੈ ਕਹਿੰਦੇ ਨੇ ਡਰ ਨੂੰ, ਹਰ ਬੰਦੇ ਨੂੰ ਡਰ ਰਹਿੰਦਾ, ਜੋ ਕੁਝ ਮੈਨੂੰ ਮਿਲਿਆ ਕਿਤੇ ਗੁਆਚ ਨਾ ਜਾਵੇ, ਤੰਦਰੁਸਤੀ ਆ ਕੋਈ ਰੋਗ ਨਾ ਆ ਜਾਏ, ਪੈਸਾ ਮਿਲਿਆ ਚਲਾ ਨਾ ਜਾਏ, ਬੱਚੇ ਮਿਲੇ ਨੇ ਵਿਗੜ ਨਾ ਜਾਣ, ਇਹ ਡਰ ਰਹਿੰਦਾ। ਪਰ ਜਦੋਂ ਆਪਾਂ ਵਾਹਿਗੁਰੂ ਦਾ ਨਾਮ ਜਪਦੇ ਤਾਂ ਭੈ ਤੇ ਭਰਮ ਦੋਵੇਂ ਨਾਸ਼ ਹੋ ਜਾਂਦੇ, ਤੁਹਾਨੂੰ ਜ਼ਿੰਮੇਵਾਰੀ ਨਿਭਾਉਣੀ ਨਹੀਂ ਪੈਂਦੀ, ਗੁਰੂ ਆਪਣੇ ਆਪ ਕਾਰਜ ਕਰਨ ਲੱਗ। ਜਦੋਂ ਗੁਰੂ ਤੇ ਵਿਸ਼ਵਾਸ ਹੋ ਜਾਏ, ਫਿਰ ਗੁਰੂ ਦਾ ਮੰਤਰ ਤੁਹਾਡੇ ਉੱਤੇ ਕੰਮ ਕਰਨ ਲੱਗ ਪੈਂਦਾ, ਉਹ ਬਾਣੀ ਗੁਰੂ ਦਾ ਸ਼ਬਦ ਗੁਰੂ ਦਾ ਮੰਤਰ ਸਾਧ ਸੰਗਤ ਜਪਿਆ ਹੋਇਆ ਫਿਰ ਕੰਮ ਕਰਦਾ, ਤੁਹਾਡੇ ਇਕੱਲਿਆਂ ਤੇ ਨਹੀਂ, ਤੁਹਾਡੇ ਘਰ ਪਰਿਵਾਰ ਬੱਚਿਆਂ ਤੇ ਵੀ ਉਹ ਕੰਮ ਕਰਨ ਲੱਗ। ਜੇ ਤੁਸੀਂ ਜਪਣ ਲੱਗ ਜਾਓ ਫਿਰ ਤੁਹਾਡੇ ਘਰ ਪਰਿਵਾਰ ਉੱਤੇ ਵੀ ਉਹਦਾ ਅਸਰ ਰਹਿਣ ਲੱਗ। ਇਹਨੂੰ ਮਹਾਰਾਜ ਨੇ ਕਿਹਾ, ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕੇ ਹੈ ਸੰਗ। ਉਹ ਅਕਾਲ ਪੁਰਖ ਵਾਹਿਗੁਰੂ ਅੰਗ ਸੰਗ ਰਹਿੰਦਾ, ਫਿਰ ਘਰ ਬਾਹਰ ਉਸ ਪਰਿਵਾਰ ਉੱਤੇ ਉਹਦੇ ਬੱਚਿਆਂ ਦੀ ਜ਼ਿੰਮੇਵਾਰੀ ਵੀ ਗੁਰੂ ਦੀ ਹੋ ਜਾਂਦੀ, ਕਿਉਂ? ਗੁਰੂ ਦੇ ਸ਼ਬਦ ਉੱਤੇ, ਗੁਰੂ ਦੇ ਨਾਮ ਉੱਤੇ ਉਹਨੂੰ ਵਿਸ਼ਵਾਸ ਆ ਗਿਆ। ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਜੰਮੂ ਕਥਾ ਕਰਨ, ਤਾਂ ਉਹ ਕਹਿੰਦੇ ਵੀ 3 ਦਿਨ ਦੀ ਕਥਾ ਸੀ।

ਕਥਾ ਕਰਦਿਆਂ ਕਰਦਿਆਂ ਤੀਜੇ ਦਿਨ ਉਹਨਾਂ ਦੇ ਦਾੜ ਵਿੱਚ ਬਹੁਤ ਦਰਦ ਹੋਣ ਲੱਗ ਪਿਆ, ਦਰਦ ਹੋਣ ਲੱਗ ਪਿਆ। ਉਹਨੇ ਕਥਾ ਛੇਤੀ ਸਮਾਪਤ ਕਰਤੀ। ਗੁਰਦੁਆਰੇ ਦੇ ਬਾਹਰ ਮੁਸਲਮਾਨਾਂ ਦੀਆਂ ਦੁਕਾਨਾਂ ਸੀ, ਤਾਂ ਇੱਕ ਮੁਸਲਮਾਨ ਰੋਜ਼ ਦੁਕਾਨ ਤੇ ਬਹਿ ਕੇ ਕਥਾ ਸੁਣਦਾ ਸੀ। ਜਦੋਂ ਉਹਨੇ ਵੇਖਿਆ ਵੀ ਕਥਾ ਛੇਤੀ ਸਮਾਪਤ ਹੋ ਗਈ, ਉਹ ਵੀ ਦੁਕਾਨ ਤੋਂ ਉੱਠ ਕੇ ਗੁਰਦੁਆਰੇ ਵੱਲ ਆਇਆ, ਤਾਂ ਕਹਿੰਦੇ ਨੇ ਇੰਨੇ ਨੂੰ ਗਿਆਨੀ ਜੀ ਪ੍ਰਬੰਧਕਾਂ ਨਾਲ ਬਾਹਰ ਆ ਗਏ। ਤਾਂ ਉਹ ਮਸਕੀਨ ਸਾਹਿਬ ਨੂੰ ਪੁੱਛਦਾ, ਜੀ ਅੱਜ ਕਥਾ ਬੜੀ ਛੇਤੀ ਸਮਾਪਤ ਕਰਤੀ, ਕਿਉਂ? ਤਾਂ ਉਹ ਮਸਕੀਨ ਸਾਹਿਬ ਦੇ ਨਾਲ ਪ੍ਰਬੰਧਕ ਸੀ, ਉਹਨਾਂ ਕਿਹਾ ਵੀ ਮਸਕੀਨ ਸਾਹਿਬ ਦੇ ਨਾ ਦਾੜ ਵਿੱਚ ਦਰਦ ਹੁੰਦਾ ਹੈ, ਇਸ ਕਰਕੇ ਉਹਨਾਂ ਨੇ ਕਥਾ ਛੇਤੀ ਸਮਾਪਤ ਕਰਤੀ। ਤਾਂ ਮੁਸਲਮਾਨ ਕਹਿੰਦਾ ਇਹ ਤਾਂ ਗੱਲ ਹੀ ਕੋਈ ਨਹੀਂ, ਮੈਨੂੰ ਤਾਂ ਬੜੀ ਵੱਡੀ ਬਖਸ਼ ਹੈ, ਕਿਸੇ ਦੀ ਦਾੜ ਦਰਦ ਕਰਦੀ ਹੋਵੇ, ਕੀੜਾ ਲੱਗਾ ਹੋਵੇ, ਕਹਿੰਦਾ ਮੈਂ ਮੰਤਰ ਪੜ੍ਹ ਕੇ ਕੱਢ ਦਿੰਦਾ। ਤਾਂ ਮਸਕੀਨ ਸਾਹਿਬ ਹੱਸ ਪਏ, ਕਹਿੰਦੇ ਫਿਰ ਤਾਂ ਚੰਗੀ ਗੱਲ ਹੈ, ਦਵਾਈ ਲੈਣ ਦੀ ਲੋੜ ਹੀ ਨਹੀਂ ਭਾਈ ਜੇ ਤੂੰ ਇਹ ਕੰਮ ਕਰ ਸਕਦਾ। ਉਹ ਕਹਿੰਦੇ ਜੀ ਆਓ, ਦੁਕਾਨ ਦੇ ਬਾਹਰ ਫੱਟਾ ਸੀ ਲੱਕੜ ਦਾ, ਉਹਦੇ ਉੱਤੇ ਬਿਠਾ ਲਿਆ। ਤਾਂ ਉਹ ਬਿਠਾ ਕੇ ਕਹਿੰਦੇ ਉਹਨੇ ਮੰਤਰ ਪੜ੍ਹਿਆ, ਇਸ ਤਰ੍ਹਾਂ ਉਂਗਲ ਰੱਖ ਕੇ ਦਾੜ ਤੇ ਮੰਤਰ ਪੜ੍ਹ ਕੇ, ਕਹਿੰਦਾ ਜੀ ਦਰਦ ਹਟਿਆ? ਤਾਂ ਮਸਕੀਨ ਸਾਹਿਬ ਕਹਿੰਦੇ ਨਹੀਂ, ਦਰਦ ਹਟਿਆ ਨਹੀਂ। ਉਹ ਕਹਿੰਦਾ ਆਪਾਂ ਇੱਕ ਵਾਰ ਫਿਰ ਪੜ੍ਹ ਲੈਂਦੇ ਮੰਤਰ। ਉਹਨੇ ਦੂਜੀ ਵਾਰ ਫਿਰ ਮੁਸਲਮਾਨ ਨੇ ਮੰਤਰ ਪੜ੍ਹ ਕੇ ਕਿਹਾ, ਹੁਣ ਦਰਦ ਹਟ ਗਿਆ ਜੀ? ਤਾਂ ਮਸਕੀਨ ਸਾਹਿਬ ਕਹਿੰਦੇ ਨਹੀਂ ਵੀ, ਦਰਦ ਤਾਂ ਜ਼ਿਆਦਾ ਹੋਣ ਲੱਗ ਪਿਆ। ਉਹ ਕਹਿੰਦਾ ਜੀ ਵੈਸੇ ਤਿੰਨ ਵਾਰ ਮੰਤਰ ਕਦੇ ਪੜ੍ਹਨਾ ਨਹੀਂ ਪੈਂਦਾ, ਨਾ ਮੈਂ ਅੱਜ ਤੱਕ ਪੜ੍ਹਿਆ, ਪਰ ਤੁਸੀਂ ਕਥਾ ਸੁਣਾਉਂਦੇ ਹੋ, ਤੁਹਾਡੀ ਖਾਤਰ ਮੈਂ ਪੜ੍ਹ ਦਿੰਦਾ, ਆ ਤੀਜੀ ਵਾਰ ਮੰਤਰ ਪੜ੍ਹਦਾ, ਹੁਣ ਤਾਂ ਦਾੜ ਹਟਣੀ ਚਾਹੀਦੀ। ਤਾਂ ਕਹਿੰਦੇ ਉਹ ਮੁਸਲਮਾਨ ਨੇ ਫਿਰ ਆਪਣਾ ਪੂਰਾ ਜ਼ੋਰ ਲਾਇਆ, ਮੰਤਰ ਪੜ੍ਹ ਕੇ ਉਂਗਲ ਰੱਖ ਕੇ, ਕਹਿੰਦਾ ਜੀ ਹੁਣ ਤਾਂ ਹਟ ਹੀ ਗਿਆ ਹੁਣ। ਤਾਂ ਮਸਕੀਨ ਸਾਹਿਬ ਕਹਿੰਦੇ ਭਰਾਵਾ ਦਰਦ ਜ਼ਿਆਦਾ ਹੋ ਰਿਹਾ, ਕਿਤੇ ਉਹ ਦਵਾਈ ਦਾਰੂ ਲੈ ਲੈਂਦੇ ਆ, ਐਵੇਂ ਤੇਰੇ ਮੰਤਰ ਦਾ ਤੂੰ ਜ਼ੋਰ ਨਾ ਲਾ, ਨਹੀਂ ਹਟਿਆ, ਦਰਦ ਜ਼ਿਆਦਾ ਵੱਧ ਗਿਆ। ਪ੍ਰਬੰਧਕਾਂ ਨੂੰ ਕਹਿੰਦੇ ਚਲੋ ਕਿਤੇ ਉਹ ਦਵਾਈ ਦਵਾਓ ਮੈਨੂੰ ਕੋਈ ਦਰਦ ਦੇ। ਤਾਂ ਉਹ ਮੁਸਲਮਾਨ ਹੈਰਾਨ ਹੋਇਆ ਵੀ ਅੱਜ ਤੱਕ ਮੇਰੇ ਕੋਲੋਂ ਕੋਈ ਬੰਦਾ ਇੱਦਾਂ ਨਹੀਂ ਗਿਆ ਜਿਹਦੇ ਮੈਂ ਮੰਤਰ ਪੜ੍ਹਿਆ ਦਾੜ ਠੀਕ ਹੀ ਨਾ ਹੋਈ ਹੋਵੇ, ਇਹ ਪਹਿਲੀ ਵਾਰ ਹੋਇਆ ਇਸ ਤਰ੍ਹਾਂ। ਤਾਂ ਉਹ ਮੁਸਲਮਾਨ ਫਿਰ ਮਸਕੀਨ ਸਾਹਿਬ ਨੂੰ ਕਹਿੰਦਾ ਜੀ ਜੇ ਮੇਰੇ ਤਿੰਨ ਵਾਰ ਮੰਤਰ ਪੜ੍ਹਨ ਨਾਲ ਤੁਹਾਡੀ ਦਾੜ ਨਹੀਂ ਨਾ ਹਟੀ, ਕਹਿੰਦਾ ਹਟ ਹੀ ਨਹੀਂ ਸਕਦੀ ਕਿਸੇ ਮੰਤਰ ਨੂੰ, ਤੁਸੀਂ ਦਵਾਈ ਲੈ ਲਓ ਗਿਆ ਨਹੀਂ ਜੀ ਕਿਤੇ ਜਾ ਕੇ, ਕਹਿੰਦਾ ਇਹ ਨਹੀਂ ਹਟ ਸਕਦੀ ਦਾੜ। ਤਾਂ ਉਹ ਮਸਕੀਨ ਸਾਹਿਬ ਫਿਰ ਉਹਨੂੰ ਪੁੱਛਣ ਲੱਗ ਪਏ, ਕਹਿੰਦੇ ਵੀ ਕਿਉਂ ਨਹੀਂ ਹਟ ਸਕਦੀ, ਜਦੋਂ ਲੋਕਾਂ ਦੀ ਤੂੰ ਦਾੜ ਠੀਕ ਕਰਦਾ, ਮੇਰੀ ਕਿਉਂ ਨਹੀਂ ਹੋਈ ਤੇਰੇ ਕੋਲੋਂ? ਤਾਂ ਉਹ ਮੁਸਲਮਾਨ ਕਹਿੰਦੇ ਜੀ ਮੈਨੂੰ ਪਤਾ ਲੱਗ ਗਿਆ, ਮੇਰੇ ਮੰਤਰ ਨਾਲ ਤੁਹਾਡੀ ਦਾੜ ਪਤਾ ਕਿਉਂ ਨਹੀਂ ਠੀਕ ਹੋਈ? ਉਹ ਕਹਿੰਦਾ ਜੀ ਤੁਹਾਨੂੰ ਮੇਰੇ ਉੱਤੇ ਵਿਸ਼ਵਾਸ ਹੀ ਨਹੀਂ ਆ ਰਿਹਾ, ਮੈਂ ਮੰਤਰ ਪੜ੍ਹ ਰਿਹਾ, ਤੁਸੀਂ ਵਿਸ਼ਵਾਸ ਹੀ ਨਹੀਂ ਕਰਦੇ ਮੇਰੇ, ਜੇ ਤੁਹਾਡੇ ਮਨ ਅੰਦਰ ਮੇਰੇ ਤੇ ਵਿਸ਼ਵਾਸ ਆ ਜਾਏ ਤਾਂ ਫਿਰ ਇਹ ਪਹਿਲੀ ਵਾਰ ਦੂਜੀ ਵਾਰ ਮੰਤਰ ਪੜ੍ਹੇ ਦਾੜ ਠੀਕ ਹੋਣੀ ਚਾਹੀਦੀ ਸੀ। ਤਾਂ ਮਸਕੀਨ ਸਾਹਿਬ ਹੱਸ ਕੇ ਕਹਿੰਦੇ ਵੀ ਇਹ ਗੱਲ ਮੇਰੇ ਕੰਮ ਆਉਣ ਵਾਲੀ ਹੈ, ਕਿਉਂ ਭਾਈ ਜੇ ਇੱਕ ਦੁਨਿਆਵੀ ਕਿਸੇ ਬੰਦੇ ਦਾ ਸਿੱਧ ਕੀਤਾ ਮੰਤਰ ਕਿਸੇ ਦੀ ਦਾੜ ਦਾ ਦਰਦ ਤਾਂ ਹਟਾਉਂਦਾ ਜੇ ਵਿਸ਼ਵਾਸ ਆ ਜਾਏ, ਗੁਰੂ ਦਾ ਮੰਤਰ ਵੀ ਉਦੋਂ ਕੰਮ ਕਰਦਾ ਜੇ ਜਪਣ ਵਾਲੇ ਨੂੰ ਵਿਸ਼ਵਾਸ ਆ ਜਾਏ। ਇਹ ਦੁਨਿਆਵੀ ਤੌਰ ਤੇ ਇੱਕ ਦਾੜ ਦਾ ਦਰਦ ਹਟ ਸਕਦਾ, ਪਰ ਜਿੱਦਣ ਗੁਰੂ ਉੱਤੇ ਕੋਈ ਵਿਸ਼ਵਾਸ ਭਰੋਸਾ ਕਰਕੇ ਜਪ ਲੈਂਦਾ, ਉਦਣ ਸਾਧ ਸੰਗਤ ਗੁਰੂ ਤਾਂ ਜਨਮ ਮਰਨ ਦਾ ਦੁੱਖ ਮਿਟਾ ਦਿੰਦਾ, ਕੱਲਾ ਦਾੜ ਦਾ ਦੁੱਖ ਨਹੀਂ। ਪਾਤਸ਼ਾਹ ਨੇ ਕਿਹਾ ਜਨਮ ਮਰਨ ਤਾ ਕਾ ਦੁੱਖ ਨਿਵਾਰੇ, ਦੁਰਲੱਭ ਦੇ ਤਤਕਾਲ ਉਦਾਰੇ, ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਣੀ, ਏਕ ਨਾਮ ਮਨ ਮਾਹੇ ਸਮਾਨੀ, ਦੁੱਖ ਰੋਗ ਬਿਨ ਸੇ ਪੈ ਭਰਮ, ਸਾਧ ਨਾਮ ਨਿਰਮਲ ਤਾ ਕੇ ਕਰਮ, ਸਭ ਤੇ ਊਚ ਤਾ ਕੀ ਸੋਭਾ ਬਣੀ, ਨਾਨਕ ਗੁਣ ਨਾਮ ਸੁਖਮਣੀ। ਭਾਈ ਇਹ ਰੱਬ ਦੀ ਬਾਣੀ, ਸੁੱਖਾਂ ਦੀ ਮਣੀ, ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਵਡਿਆਈ ਹੈ, ਉਹਦੇ ਜਨਮ ਮਰਨ ਦਾ ਦੁੱਖ ਮਿਟ ਜਾਂਦਾ, ਉਹਦਾ ਜਰਾ ਮਰਾ ਤਾਪ ਉੱਤਰ ਜਾਂਦਾ, ਉਹ ਬੰਦਾ ਜਨਮ ਮਰਨ ਦੇ ਦੁੱਖ ਤੋਂ ਮੁਕਤ ਹੋ ਜਾਂਦਾ। ਪਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪੇ, ਇੱਕ ਵਾਰ ਸਾਰੀ ਸੰਗਤ ਪਿਆਰ ਨਾਲ ਕਹੋ ਸਤਨਾਮ ਸ੍ਰੀ ਵਾਹਿਗੁਰੂ, ਤੇ ਸਾਰੇ ਪੰਕਤੀ ਪੜਿਓ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਿਮਰ ਸਿਮਰ ਸੁਖ ਪਾਵੋ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਿਮਰ ਸਿਮਰ ਸੁਖ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਿਮਰ ਸਿਮਰ ਸੁਖ, ਸਿਮਰੋ ਸਿਮਰ ਸਿਮਰ ਕਲ

सिमर सिमर सुख बावो, सिमर सिमर सुख, सिमरो सिमर सिमर सुख बावो, सिमर सिमर सुख, सिमरो सिमर सिमर सुख बावो। मध्य विच गुरसिख प्यारे हुए श्री गुरु अर्जन दे महाराज दे सिख भाई अकल जी, उन्होंने मालवे विच किसे जान पछाण ते अपनी धी लड़की दा रिश्ता कर दिता। पहले जमान्यां विच लोक छोटी उम्र बच्चियां नूं मंग दिंदे सी, 15-15 साल रिश्ते होए रहिंदे सन, क्योंकि लोकां नूं इक दूजे उत्ते विश्वास हुंदा सी। साध संगत, हुण लोकां दे अंदर विश्वास घट गए। रब दी गल छड्डो, वे रब ते विश्वास रखना तां बहुत दूर दी गल है, हुण तां लोकां नूं अपने आप ते इक दूजे रिश्तेदार भैण भाई उत्ते विश्वास नहीं रहा। लोग एक पल विच बिगड़ जांदे ने, क्योंकि जदों रब ते विश्वास ना रहे फिर साध संग रब दी बनाई कायनात उत्ते भी विश्वास घटन लग पैंदा, लोकां उत्ते भी विश्वास घट जांदा। ਉਹ ਭਾਈ ਅਕਲ ਨੇ 10-15 ਸਾਲ ਪਹਿਲਾਂ ਰਿਸ਼ਤਾ ਕਰ ਦਿੱਤਾ ਤਾਂ ਸਾਧ ਸੰਗਤ ਜਦੋਂ ਬੱਚੀ ਜਵਾਨ ਹੋਈ, ਭਾਈ ਅਕਲ ਨੇ ਆਪਣੀ ਧੀ ਦਾ ਵਿਆਹ ਮਾਲਵੇ ਵਿੱਚੋਂ ਬਰਾਤ ਆਈ। ਬਰਾਤ ਆਉਣ ਤੋਂ 2 ਦਿਨ ਪਹਿਲਾਂ ਭਾਈ ਅਕਲ ਨੂੰ ਪਤਾ ਲੱਗਾ ਵੀ ਜਿੱਥੇ ਮੇਰੀ ਲੜਕੀ ਵਿਆਹੀ ਜਾਣੀ ਹੈ ਉਹ ਬੰਦੇ ਤਾਂ ਸਖੀ ਸਰਵਰ ਦੇ ਪੁਜਾਰੀ ਆ, ਉਹਨੇ ਤਾਂ ਘਰ ਵਿੱਚ ਨੰਗੱਜੇ ਦੀ ਕਬਰ ਬਣਾਈ ਹੈ, ਉਹ ਤਾਂ ਗੁਰਸਿੱਖ ਹੈ ਹੀ ਨਹੀਂ। ਉਸ ਘਰ ਵਿੱਚ ਤਾਂ ਮੇਰੀ ਬੱਚੀ ਨੂੰ ਬਾਣੀ ਨਹੀਂ ਪੜ੍ਹਨ ਦੇਣੀ, ਵਾਹਿਗੁਰੂ ਨਹੀਂ ਕਹਿਣ ਦੇਣਾ। ਤਾਂ ਬਹੁਤ ਉਦਾਸ ਹੋ ਗਏ, ਪਰ ਹੁਣ ਰਿਸ਼ਤਾ ਕਿਵੇਂ ਤੋੜੇ। 2-4 ਦਿਨ ਬਰਾਤ ਵਿੱਚ ਰਹਿੰਦੇ ਸਨ। ਕਹਿੰਦੇ ਨੇ ਫਿਰ ਉਹਨੇ ਆਪਣੀ ਲੜਕੀ ਨੂੰ ਕਿਹਾ, ਬੇਟਾ ਮੈਂ ਤੇਰਾ ਗੁਨਾਹਗਾਰ ਹਾਂ, ਜਿੱਥੇ ਤੇਰਾ ਮੈਂ ਰਿਸ਼ਤਾ ਕੀਤਾ ਸੀ, ਹੁਣ ਵਿਆਹ ਸ਼ਾਦੀ ਦੇ ਦਿਨ ਨੇੜੇ ਆ ਗਏ ਨੇ, ਉਹ ਬੰਦੇ ਸਖੀ ਸਰਵਰ ਦੇ ਪੁਜਾਰੀ ਹੈ, ਉਹਨੀ ਘਰ ਵਿੱਚ ਤੈਨੂੰ ਗੁਰੂ ਨਾਨਕ ਦੀ ਬਾਣੀ ਨਹੀਂ ਪੜ੍ਹਨ ਦੇ। ਪੁੱਤਰ ਜੇ ਅੱਜ ਰਿਸ਼ਤਾ ਤੋੜਦੇ ਹਾਂ ਤਾਂ ਸਮਾਜ ਵਿੱਚ ਬਹੁਤ ਆਪਣੀ ਨਰਾਦਰੀ ਹੋਏਗੀ। ਤਾਂ ਬੱਚੀ ਨੇ ਕਿਹਾ, ਪਿਤਾ ਜੀ ਜੋ ਮੇਰੇ ਭਾਗਾਂ ਦਾ ਅਕਾਲ ਪੁਰਖ ਵਾਹਿਗੁਰੂ ਨੇ ਲਿਖਿਆ ਹੈ, ਜੇ ਲੇਖ ਏਦਾਂ ਹੀ ਲਿਖੇ ਤਾਂ ਇਸੇ ਤਰ੍ਹਾਂ ਸਹੀ। ਇਹ ਤਾਂ ਅਕਾਲ ਪੁਰਖ ਵਾਹਿਗੁਰੂ ਨੇ ਸੰਯੋਗ ਲਿਖੇ ਨੇ, ਸੰਯੋਗ ਵਿਯੋਗ ਧੁਰੋਂ ਹੀ ਹੋਊਗਾ। ਪਿਤਾ ਜੀ ਤੁਹਾਡੇ ਤਾਂ ਵੱਸ ਦੀ ਗੱਲ ਹੀ ਨਹੀਂ ਹੈ, ਇਹ ਤਾਂ ਧੁਰੋਂ ਸੰਯੋਗ ਲਿਖੇ ਨੇ। ਹਰ ਨਾਮੋ ਮੰਤਰ ਦ੍ਰਿੜਾਏ ਦਾ ਕੱਟੇ ਹੋਮੇ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨ੍ਹਾਂ ਧੁਰੇ ਪਿਆ ਸੰਯੋਗ। ਜੇ ਸੰਯੋਗ ਹੀ ਧੁਰੋਂ ਲਿਖੇ ਨੇ ਫਿਰ ਪਿਤਾ ਜੀ ਤੁਹਾਡਾ ਕੋਈ ਦੋਸ਼ ਨਹੀਂ, ਤੁਸੀਂ ਉਦਾਸ ਨਾ ਹੋਵੋ, ਨਿਰਾਸ਼ ਨਾ ਹੋਵੋ। ਤਾਂ ਸਾਧ ਸੰਗਤ ਤੋਂ ਵਿਆਹ ਸ਼ਾਦੀ ਕਰ ਦਿੱਤੀ, ਬੱਚੀ ਦਾ ਡੋਲਾ ਤੋਰ ਦਿੱਤਾ। ਇਤਿਹਾਸ ਕਹਿੰਦਾ ਜਿੱਦਣ ਬੱਚੀ ਨੂੰ ਡੋਲੀ 'ਚ ਬਿਠਾ ਕੇ ਤੋਰਿਆ, ਉਦੋਂ ਰਾਤਾਂ ਨੂੰ ਬਰਾਤਾਂ ਆਉਂਦੀਆਂ ਸਨ, ਦਿਨੇ ਰਹਿੰਦੀਆਂ, ਰਾਤ ਨੂੰ ਬਰਾਤ ਜਾਂਦੀ ਸੀ ਵਾਪਸ। ਤਾਂ ਡੋਲੀ ਚੱਕ ਕੇ ਤੁਰ ਪਏ, ਚੱਲਦਿਆਂ ਚੱਲਦਿਆਂ ਰਾਤ ਸਾਰੀ ਬਰਾਤ ਚੱਲਦੀ ਰਹੀ। ਅੰਮ੍ਰਿਤ ਵੇਲਾ ਹੋਇਆ ਤਾਂ ਮਾਲਵੇ ਵਿੱਚ ਇੱਕ ਪਿੰਡ ਹੈ ਡਰੋਲੀ ਪਾਈ, ਉੱਥੋਂ ਜਦੋਂ ਬਰਾਤ ਲੰਘਣ ਲੱਗੀ ਅੰਮ੍ਰਿਤ ਵੇਲੇ ਉੱਥੇ ਕੀਰਤਨ ਦੀ ਆਵਾਜ਼ ਆ ਰਹੀ ਸੀ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਡਰੋਲੀ ਭਾਈ ਰੁਕੇ ਹੋਏ ਸਨ, ਗੁਰੂ ਦੇ ਕੀਰਤਨੀ ਆਸਾ ਦੀ ਵਾਰ ਕਰ ਰਹੇ ਸਨ। ਆਵਾਜ਼ ਆ ਰਹੀ ਸੀ, ਉਹ ਬੱਚੀ ਦੇ ਕੰਨਾਂ ਵਿੱਚ ਅੰਮ੍ਰਿਤ ਵੇਲਾ ਟਿਕਿਆ ਹੋਇਆ। ਉਦੋਂ ਸਾਧ ਸੰਗਤ ਵੇਖੋ ਅੰਮ੍ਰਿਤ ਵੇਲੇ 3-4 ਵਜੇ ਤਾਂ ਤੁਹਾਨੂੰ ਇੱਕ ਪਿੰਡ ਦੀ ਆਵਾਜ਼ ਦੂਜੇ ਪਿੰਡ ਤੱਕ ਕੀਰਤਨ ਹੁੰਦਾ ਸੁਣਨ। ਤਾਂ ਜਦੋਂ ਕੰਨਾਂ ਵਿੱਚ ਆਵਾਜ਼ ਪਈ, ਡੋਲੀ ਵਿੱਚ ਬੈਠਿਆ ਉਹਨੇ ਡੋਲੀ ਰੋਕਣ ਵਾਸਤੇ ਕਿਹਾ, ਕੁਹਾਰਾ ਨੇ ਰੋਕ ਦਿੱਤੀ। ਉਹਨੇ ਆਪਣੇ ਘਰ ਵਾਲੇ ਭਾਈ ਸਾਧੂ ਨੂੰ ਕਿਹਾ, ਜੀ ਸਾਰੀ ਉਮਰ ਮੈਂ ਤੁਹਾਡਾ ਹੁਕਮ ਮੰਨਣਾ, ਕਿਉਂਕਿ ਤੁਹਾਡੇ ਨਾਲ ਮੇਰੀ ਵਿਆਹ ਸ਼ਾਦੀ ਹੋਈ ਹੈ, ਮੇਰੇ ਪਿਤਾ ਨੇ ਤੁਹਾਡੇ ਲੜ ਲਾਇਆ, ਇੱਕ ਮੇਰੀ ਬੇਨਤੀ ਹੈ। ਆਹ ਜਿੱਥੇ ਕੀਰਤਨ ਹੋ ਰਿਹਾ ਥੋੜ੍ਹੀ ਦੇਰ ਇੱਕ ਘੜੀ ਮੈਨੂੰ ਸੰਗਤ ਵਿੱਚ ਜਾਣ ਦੀ ਆਗਿਆ ਹੋਵੇ ਤਾਂ ਨਾਲ ਚੱਲੋ, ਮੈਂ ਘੜੀ ਸੰਗਤ ਵਿੱਚ ਜਾਣਾ ਚਾਹੁੰਦੀ। ਤਾਂ ਉਹਦੇ ਘਰ ਵਾਲੇ ਨੇ ਕਿਹਾ, ਕੋਈ ਗੱਲ ਨਹੀਂ, ਨਾਲੇ ਬਰਾਤ ਥੋੜ੍ਹੀ ਦੇਰ ਵਿਸ਼ਰਾਮ ਕਰ ਲੇਗੀ, ਕੁਹਾਰ ਤੁਰ ਤੁਰ ਕੇ ਥੱਕ ਗਏ ਨੇ। ਗੁਹਾਰਾਂ ਨੂੰ ਰੋਕ ਦਿੱਤਾ, ਆਪ ਆਪਣੇ ਘਰ ਵਾਲੀ ਨੂੰ ਲੈ ਕੇ ਭਾਈ ਸਾਧੂ ਤੇ ਉਹਦੇ ਘਰ ਵਾਲੀ ਨਵੀਂ ਵਿਆਹੀ ਜੋੜੀ ਜਾ ਕੇ 6ਵੇਂ ਪਾਤਸ਼ਾਹ ਦੇ ਦਰਬਾਰ, ਜਿੱਥੇ ਸੜਕ ਉੱਤੇ ਦਰੀਆਂ ਵਿਛੀਆਂ ਕੀਰਤਨ ਹੋ ਰਿਹਾ ਸੀ, ਸੰਗਤ ਬੈਠੀ ਹੈ, ਦੋਵਾਂ ਜੀਆਂ ਨੇ ਜਾ ਕੇ ਮੱਥਾ ਟੇਕ ਦਿੱਤਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੀਰਤਨ ਸਰਵਣ ਕਰ ਰਹੇ ਸੀ, ਪਾਤਸ਼ਾਹ ਨੇ ਅਚਾਨਕ ਨੇਤਰ ਖੋਲ੍ਹੇ, ਸਾਹਮਣੇ ਵੇਖਿਆ ਨਵਾਂ ਵਿਆਹਿਆ ਜੋੜਾ ਬੈਠਾ। ਤਾਂ ਉਹਨਾਂ ਦੇ ਵਸਤਰਾਂ ਤੋਂ ਪਤਾ ਲੱਗਦਾ ਨਵੀਂ ਵਿਆਹੀ ਜੋੜੀ ਹੈ, ਭਾਈ ਸਾਧੂ ਤੇ ਉਹਦੇ ਘਰ ਵਾਲੀ। 6ਵੇਂ ਪਾਤਸ਼ਾਹ ਨੇ ਜਦੋਂ ਸ਼ਬਦ ਸਮਾਪਤ ਹੋਇਆ, ਕੀਰਤਨੀਆਂ ਨੂੰ ਰੋਕ ਕੇ ਹਜ਼ੂਰ ਨੇ ਬੜੇ ਪਿਆਰ ਨਾਲ ਪੁੱਛਿਆ, ਬੇਟਾ ਕਿੱਥੋਂ ਆਏ ਹੋ ਤੁਸੀਂ? ਤਾਂ ਉਹ ਨਵਾਂ ਵਿਆਹਿਆ ਜੋੜਾ ਭਾਈ ਸਾਧੂ ਤੇ ਉਹਦੇ ਘਰ ਵਾਲੀ, ਉਹਨਾਂ ਉੱਠ ਕੇ ਮੱਥਾ ਟੇਕਿਆ, ਮਹਾਰਾਜ ਮੈਂ ਮਾਝੇ ਤੋਂ ਹਾਂ, ਇੱਧਰ ਤੋਂ ਮਾਲਵੇ ਵਿੱਚ ਮੇਰਾ ਵਿਆਹ ਹੋਇਆ, ਇਹ ਮੇਰੇ ਘਰ ਵਾਲਾ ਸਿਰ ਦਾ ਸਾਈ ਹੈ। ਡੋਲੀ ਜਾ ਰਹੀ ਸੀ, ਕੀਰਤਨ ਦੀ ਆਵਾਜ਼ ਕੰਨਾਂ ਵਿੱਚ ਪਈ, ਮਹਾਰਾਜ ਸੰਗਤ ਵਿੱਚ ਆ ਗਏ। 6ਵੇਂ ਪਾਤਸ਼ਾਹ ਬੜੇ ਪ੍ਰਸੰਨ ਹੋਏ,
सतगुरु बचन कह बेटा मंगो की चाहिए। दो दिन सिख की जिंदगी विच ऐसे आते ने जिदन जो मंगल गुरु नू देना पैंदा है। एक ओ दिन जिदन कोई चार लावा गुरु ग्रंथ साहिब महाराज जी हजूरी विच भावना नाल लैंदा है, ते एक ओ दिन जिदन कोई गुरु की दात खंडे वाटे की पौल अमृत छकदा। कहिंदे ने जदों पातशाह ने खुश होके कहा मंगो बेटा की चाहिए, तो उस बीबी ने हथ जोड़ के कहा सच्चे पातशाह मानस जन्म दिता है, ये सब तो वड्डी बख्शिश है, हुण एक कृपा करियो महाराज मेरे घर परिवार वंश विच अपनी सिक्खी बख्श दियो, होर नहीं कुछ चाहिए। महाराज जिस घर विच मैं जा रही हूं परिवार विच अपनी सिक्खी बख्श दियो, मेरी वंश विच सिक्खी बख्श दियो महाराज, होर नहीं कुछ चाहिए। छेवें पातशाह ने नव व्याही जोड़ी नूं असीस दित्ती। फिर पातशाह ने बचन कहती है जा बेटा तेरी कुल विच सिक्खी चांदी की तरह चमकेगी। उस वक्त गहने चांदी के मशहूर होंदे सन, बाद विच लोग गहने हुण सोने के पाउण लगे। अज तो साध संगत तीन चार सदियों पहलां लोग चांदी के गहने पाउंदे सी, तां जदों महाराज ने कहा चांदी की तरह सिक्खी चमकेगी, पातशाह ने इन्ना बचन कहा असीस दित्ती, वह दोवें जी चले गए। कहिंदे ने जाके भाई साधु का मन बदल गया, अपने आप अपने घरवाली दे मगर लग के वह भी सवेरे उठ के बाणी पढ़न लग पाया, हर रोज घर में जपजी साहब पढ़न लग पे। ऐसी कृपा हुई एक साल बाद उन्होंने घर पुत्र होया। जदों पुत्र होया तो साध संगत तो फिर महाराज के दर्शन कर आए। साल बाद छेवें पातशाह लभदियां लभदियां पातशाह के दर्शन करने वास्ते पहुंच गए अमृतसर। सतगुरु गुरु हरगोबिंद साहब महाराज ने मत्था टेकया, पैरों में नवा जन्मया पुत्र बच्चा रखा, महाराज तुसी कृपा की है, औलाद बख्शी है, पुत्र बख्शे है, महाराज कृपा करके दा नाम रख दो। सतगुरु गुरु हरगोबिंद साहब महाराज मुस्कुरा के प्यार नाल अपने हथां विचों बच्चे नू लैके बोले। पातशाह कहन लगे धीए नाम तो असी बेटा उसे दिन रख दिता सी जिदन तुसी पहली बार आए से। महाराज उसे दिन रख दिता सी। सतगुरु बोले जिदन पहले दिन तुसी नव व्याह जोड़ा आए से उदन की वचन होया सी? कहने महाराज जी असी कहा सी परिवार में सिक्खी बख्श दियो, ते तुसी वचन कहा सी तुहाडी वंश में सिक्खी चांदी की तरह चमकेगी, महाराज नाम किवें रख दिता? पातशाह ने कहा बेटा यह बच्चा हुण तुहाडे परिवार में सिक्खी की चमक लियाएगा, नाम उसे दिन रख दिता सी, इहदा नाम हुण रख दियो भाई रूपा। रूपे का अर्थ भी चांदी हुंदा है। जदों तुसी महान कोश विच अर्थ पढ़ोगे डिक्शनरी विच जाके तो उत्थे रूपा दा अर्थ भी चांदी है। अनेक शब्द महाराज जी ने बाणी अंदर रूपा शब्द वरते उहदा अर्थ चांदी। जदों सच्चे पातशाह ने कहा इहदा नाम भाई रूपा रख दिओ, रूपा दा अर्थ चांदी, तुहाडे परिवार विच चांदी दी तरह सिक्खी चमका मारेगी। साध संगत फिर उहने अपने बच्चे का नाम भाई रूपा रख दिता। जदों 7-8 साल गुजर गए गुरु की बाणी पढ़दे आ छेवें पातशाह ने फिर दर्शन दिते। जदों पातशाह ने भाई डरौली तो उत्थे समाल भाई गए तो उत्थे इतिहास लिखा हुआ, पातशाह ने दोवां प्यो पुत्रां नूं एक लकड़ वड्डियां हुई लकड़ां सी एक लकड़ चुक के दिती, लै बेटा सूरज डुबण तक जिथे जाके गड्ड दोगे उत्थों तक तुहाडी कुल दा राज होएगा, तुहाडी वंश दा राज होएगा। दोवां प्यो पुत्रां ने 7-8 साल दा वह बच्चा भाई रूपा ते उहदा प्यो भाई साधु वह हथ विच इस तरह मोड़ी लई, महाराज का दिता हुआ वह डंडा लिया। कहिंदे ने बड़ी हुई लकड़ मोड़ी पातशाह दे चरणा विच रख के कहा महाराज तुहाडे चरणा तो सवाए सानू कोई राज नहीं चाहीदा, राज ना चाहू मुक्त ना चाहू मन प्रीत चरण कमलारे। उदन छेवें पातशाह ने बचन कहे कहिंदे साध शाबाश भाई रूपे, तुसी सिक्खी गुरु नानक की मंग लई, जा तुहाडा नाम रहेगा इस धरती ते, जिथों तक नजर जाती है तेरी कुल वंश का नाम चमकेगा। अज जदों तुसी मालवे विच मोगा लंघोगे ना तो साध संगत एक पिंड नहीं 27 तो वध पिंड उन्हां दी कुल वंश के नाम उत्ते वसे हुए आ। अनेकां पिंड उत्थों चल पो तुसी, जां पिंड शुरू होएगा समाध भाई रूपा भाई ठठी भाई बवीहा भाई तलवंडी भाई भगता भाई 27 तो वध पिंड उन्हां दी कुल वंश के नाम उत्ते अज भी बख्शित बख्श बसते ने। श्री गुरु हरगोबिंद साहब महाराज सच्चे पातशाह ने एड्डी वड्डी बख्शिश उन्हां ते कीती हुई। साध संगत जदों कोई परिवार लई सिक्खी मंग लैंदा तो वह सब तो वड्डी दात मंगदा है। जिहदे घर विच गुरु की बाणी है, जिहदे घर विच सिक्खी समझो दुनिया का सब तो अमीर बंदा है,
ਜਿੱਥੇ ਰੱਬ ਦਾ ਨਾਮ ਨਹੀਂ, ਜਿੱਥੇ ਬਾਣੀ ਨਹੀਂ, ਉਹਦੇ ਨਾਲ ਦਾ ਕੰਗਾਲ ਬੰਦਾ ਕੋਈ ਨਹੀਂ, ਜਿੱਡਾ ਮਰਜ਼ੀ ਅਮੀਰ ਹੋ ਜਾਏ। ਇਸ ਲਈ ਆਪਣੇ ਘਰਾਂ ਵਿੱਚ ਨਾਮ ਜਪੋ। ਜਿਹਨੇ ਸਿੱਖੀ ਮੰਗ ਲਈ ਉਹ ਦੁਨੀਆਂ ਦਾ ਸਭ ਤੋਂ ਅਮੀਰ ਬੰਦਾ। ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਸਭ ਤੋਂ ਕੋਸਟਲੀ ਪ੍ਰੋਪਰਟੀ, ਮਹਿੰਗੀ ਜਾਇਦਾਦ ਤੁਹਾਡੀ ਆਪਣੀ ਔਲਾਦ ਹੈ। ਜਿਹਦੀ ਔਲਾਦ ਕਹਿਣੇ ਵਿੱਚ ਹੈ ਉਹ ਦੁਨੀਆਂ ਦਾ ਸਭ ਤੋਂ ਅਮੀਰ ਬੰਦਾ। ਜਿਹਦੀ ਔਲਾਦ ਕਹਿਣੇ ਤੋਂ ਬਾਹਰ ਹੋ ਜਾਏ ਉਹਦੇ ਨਾਲ ਦਾ ਕੰਗਾਲ ਬੰਦਾ ਕੋਈ ਨਹੀਂ। ਆਪਣੇ ਬੱਚਿਆਂ ਦਾ ਖਿਆਲ ਰੱਖੋ, ਆਪਣੇ ਬੱਚਿਆਂ ਨੂੰ ਬਾਣੀ ਨਾਲ ਜੋੜੋ, ਆਪਣੇ ਘਰ ਵਿੱਚ ਵਾਹਿਗੁਰੂ ਦਾ ਨਾਮ ਜਪੋ। ਉੱਠਦਿਆਂ, ਬਹਿੰਦਿਆਂ, ਤੁਰਦਿਆਂ, ਫਿਰਦਿਆਂ ਜਦੋਂ ਵੀ ਵਕਤ ਮਿਲੇ ਸਾਧ ਸੰਗਤ, ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ। ਸਰਬ ਵੇਲਾ ਮੁੱਖ ਭਾਵੋ ਦਾ ਅਰਥ ਹੈ ਆਪਣੇ ਮੂੰਹ ਵਿੱਚ ਉੱਠਦਿਆਂ ਬਹਿੰਦਿਆਂ ਵਾਹਿਗੁਰੂ ਕਹੋ। ਇਹ ਸਿਮਰਨ ਸਾਨੂੰ ਲੋਕ ਵਿੱਚ ਵੀ ਸੁੱਖ ਦਿੰਦਾ, ਅੱਗੇ ਵੀ ਸਹਾਈ ਹੁੰਦਾ। ਸਾਰੀ ਸੰਗਤ ਦਾ ਧੰਨਵਾਦ। ਆਓ ਹੁਣ ਆਪਾਂ ਸਤਿਗੁਰੂ ਜੀ ਦਾ ਸ਼ੁਕਰਾਨਾ ਕਰੀਏ। ਇੱਕ ਵਾਰ ਸਾਰੀ ਸੰਗਤ ਪਿਆਰ ਨਾਲ ਜਪੋ। ਸਿਮਰ ਸਿਮਰ ਸੁਖ ਪਾਵੋ ਸਿਮਰੋ, ਸਿਮਰ ਸਿਮਰ ਸੁਖ ਪਾਵੋ ਸਿਮ

0: ਵਾਹਿਗੁਰੂ ਸਿਮਰ ਸਿਮਰ ਸੁਖ ਪਾਵੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਿਮਰ ਸਿਮਰ ਸੁਖ ਪਾਵੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਿਮਰ ਸਿਮਰ ਸੁਖ ਪਾਵੋ ਸਿਮਰ ਸਿਮਰ ਸੁਖ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਤਿਗੁਰੂ ਕਿਰਪਾ ਕਰਨ ਆਪ ਸਾਰੀਆਂ ਸੰਗਤਾਂ ਨੂੰ ਨਾਮ ਸੇਵਾ ਸਿਮਰਨ ਸਤਿਗੁਰੂ ਬਖਸ਼ਣ ਜਦੋਂ ਵੀ ਵਕਤ ਲੱਗੇ ਸੇਵਾ ਕਰੋ ਔਰ ਤੁਰਦਿਆਂ ਫਿਰਦਿਆਂ ਉੱਠਦਿਆਂ ਬਹਿੰਦਿਆਂ ਘਰ ਵਿੱਚ ਜ਼ਰੂਰ ਜਪਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਇੱਕ ਸੱਜਣ ਨੇ ਜੀ ਉਹ ਸਾਈਕਲ ਬਣਾਉਂਦੇ ਨੇ ਬੜੀ ਵੱਡੀ ਫੈਕਟਰੀ ਹੈ ਉਹਨਾਂ ਦੀ ਸਾਧ ਸੰਗਤ ਉਹਨਾਂ ਦੇ ਘਰ ਵਿੱਚ ਮਾਈ ਸੀ ਉਹ ਪੰਜ ਭਰਾ ਨੇ ਬੜਾ ਵੱਡਾ ਮਹਿਲ ਉਹਨੇ ਫਾਰਮ ਬਣਾਇਆ ਹੋਇਆ ਉਹ ਮਾਈ ਦਾ ਬੜਾ ਸਿਮਰਨ ਭਗਤੀ ਦਿਨ ਵਿੱਚ ਉਹਨੇ ਦੋ ਦੋ ਸੁਖਮਨੀ ਸਾਹਿਬ ਦੇ ਪਾਠ ਸਵੇਰੇ ਨਿਤਨੇਮ ਸਾਰਾ ਦਿਨ ਉਸ ਮਾਈ ਨੇ ਸਿਮਰਨ ਜਿੰਨੀ ਉਹਨੇ ਭਗਤੀ ਕੀਤੀ ਉਨਾ ਹੀ ਉਹਨਾਂ ਦੇ ਘਰ ਦਾ ਸਕੂਨ ਸੁੱਖ ਵਧਿਆ ਉਸ ਘਰ ਵਿੱਚ ਕਾਰੋਬਾਰ ਵਧਿਆ ਹੁਣ ਸਾਧ ਸੰਗਤ ਤੋਂ ਦੋ ਕੁ ਸਾਲ ਹੋ ਗਏ ਮਾਈ ਚੜ੍ਹਾਈ ਕਰ ਗਈ ਤੇ ਉਹ ਸੱਜਣ ਕਹਿੰਦੇ ਨੇ ਭਾਈ ਸਾਹਿਬ ਕਾਰੋਬਾਰ ਤਾਂ ਅਰਬਾਂ ਦਾ ਹੈ ਪਰ ਜਦੋਂ ਦੀ ਮਾਈ ਗਈ ਉਸ ਤੋਂ ਬਾਅਦ ਪੰਜਾਂ ਭਰਾਵਾਂ ਵਿੱਚ ਫੁੱਟ ਪੈ ਗਈ ਹੈ ਕੋਈ ਕਿਸੇ ਦਾ ਮੂੰਹ ਵੇਖ ਕੇ ਰਾਜੀ ਨਹੀਂ ਕਿਸੇ ਨੂੰ ਬੁਲਾ ਕੇ ਰਾਜੀ ਨਹੀਂ ਉਹ ਸਕੂਨ ਜਿਹੜਾ ਮਾਂ ਦੇ ਬੈਠਿਆਂ ਘਰ ਵਿੱਚ ਸੀ ਹੁਣ ਉਹ ਸਾਡੇ ਘਰ 'ਚ ਨਹੀਂ ਪੈਸਾ ਜ਼ਰੂਰ ਕਰੋੜਾਂ ਅਰਬਾਂ ਪਰ ਘਰ ਵਿੱਚ ਉਹ ਸੁੱਖ ਸਕੂਨ ਖਤਮ ਹੋ ਗਿਆ ਕਿਉਂਕਿ ਸਾਧ ਸੰਗਤ ਨਾਮ ਸਿਮਰਨ ਭਗਤੀ ਦਾ ਸਕੂਨ ਹੈ ਆਪਣੇ ਘਰ ਵਿੱਚ ਨਾਮ ਜਪਾਂਗੇ ਆਪਣੇ ਆਪ ਹੀ ਕੱਲ ਕਲੇਸ਼ ਦੂਰ ਹੁੰਦੇ ਨੇ ਨਾਮ ਜਪਿਆ ਕਰੋ ਜਿਵੇਂ ਬੰਦਾ ਚਲਾ ਜਾਏ ਤੇ ਉਹਦੀ ਗੌਰਮੈਂਟ ਦੀ ਪੈਨਸ਼ਨ ਵੀ ਬੰਦ ਹੋ ਜਾਂਦੀ ਪਿੱਛਿਓਂ ਏਦਾਂ ਸਾਧ ਸੰਗਤ ਕੋਈ ਸਰੀਰ ਜਿਹੜਾ ਉਹ ਜਿੰਨੀ ਦੇਰ ਨਾਮ ਜਪਦਾ ਉਨੀ ਦੇਰ ਰੱਬ ਦੇ ਕੋਲੋਂ ਉਹ ਚੀਜ਼ਾਂ ਸਾਨੂੰ ਬਖਸ਼ਿਸ਼ਾਂ ਆਉਂਦੀਆਂ ਨੇ ਆਪਣੇ ਘਰ ਵਿੱਚ ਨਾਮ ਜ਼ਰੂਰ ਜਪੋ ਤੁਰਦਿਆਂ ਫਿਰਦਿਆਂ ਉੱਠਦਿਆਂ ਬਹਿੰਦਿਆਂ ਜ਼ਰੂਰ ਜਪਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਹੁਣ ਆਪਾਂ ਅਰਦਾਸ ਕਰਨੀ ਫਿਰ ਸਮਾਪਤੀ ਹੈ ਸਾਰੀ ਸੰਗਤ ਦਾ ਧੰਨਵਾਦ ਆਪਾਂ ਗੁਰੂ ਚਰਨਾਂ ਵਿੱਚ ਜੁੜੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
1: ਗੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ ਸੁਣਦੇ ਰਹੋ ਪੰਜਾਬੀ ਰੇਡੀਓ 102.7 FM

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੌਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 ਐਵੀਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ

0: ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd Street, ਨਾਰਥ ਈਸਟ, ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਉਸ ਕਰਮ ਨਾਲ ਹੁੰਦਾ ਕੀ ਹੈ ਜੀ? ਸੰਸਾਰ ਦੇ ਕਰਮ ਕਰੀਏ ਨਾ, ਉਦਾਂ ਤੇ ਪਹਿਲੀ ਗੱਲ ਇਹ ਹੈ ਸਿੱਖ ਦਾ ਅੰਮ੍ਰਿਤ ਵੇਲੇ ਦਾ ਕਾਰਜ ਹੀ ਇਹ ਹੈ ਉਹ ਪਰਮਾਤਮਾ ਦਾ ਸਿਮਰਨ ਕਰੇ। ਦਿਨ ਦੇ ਵਿੱਚ ਜੋ ਕੁਝ ਵੀ ਵੱਧਦਾ ਹੈ ਘਟਦਾ ਹੈ ਜੋ ਕੁਝ ਮਰਜ਼ੀ ਹੁੰਦਾ ਹੈ, ਸੱਚ ਜਾਣਨਾ ਸਾਧ ਸੰਗਤ ਆਨੰਦ ਹੀ ਆਨੰਦ ਰਹਿਣਾ ਹੈ। ਬੜੀ ਵੱਡੀ ਇੱਕ ਪਰੇਸ਼ਾਨੀ ਹੈ, ਅਸੀਂ ਸਿਮਰਨ ਤੋਂ ਵੀ ਟੁੱਟ ਗਏ ਗੁਰਬਾਣੀ ਤੋਂ ਵੀ। ਮੈਂ ਇੱਕ ਉਦਾਹਰਣ ਹੋਰ ਦਵਾਂ, ਬਹੁਤ ਨਿੱਕੀ ਜਿਹੀ ਉਦਾਹਰਣ ਹੈ। ਕੋਈ ਫਕੀਰ ਬਹੁਤ ਚੜ੍ਹਦੀ ਕਲਾ ਵਿੱਚ ਖੁਸ਼ ਰਹਿੰਦਾ ਸੀ ਬਹੁਤ। ਉਹਦਾ ਕੋਈ ਮਿੱਤਰ ਸੀ, ਉਹਨੇ ਪੁੱਛ ਲਿਆ, ਕਹਿੰਦੇ ਬਾਬਾ ਜੀ ਫਕੀਰ ਜੀ ਤੁਸੀਂ ਬਹੁਤ ਖੁਸ਼ ਰਹਿੰਦੇ ਹੋ, ਮੈਨੂੰ ਵੀ ਦੱਸ ਦਿਓ ਕਿਵੇਂ ਖੁਸ਼ ਰਹਿੰਦੇ ਹੋ। ਕਹਿੰਦੇ ਆ ਜਾਓ ਮੈਂ ਦੱਸਦਾ ਕਿਵੇਂ ਖੁਸ਼ ਰਹਿੰਦੇ ਹੋ। ਜਿੱਥੇ ਫਕੀਰ ਰਹਿੰਦਾ ਸੀ ਨੇੜੇ ਇਹ ਵੀ ਰਹਿੰਦਾ ਸੀ, ਇਹਨਾਂ ਦੇ ਨਾਲ ਘਰ ਦੇ ਨਾਲ ਇੱਕ ਬਗੀਚਾ ਸੀ। ਇੱਥੇ ਤਾਂ ਮੈਨੂੰ ਨਹੀਂ ਪਤਾ, ਬੜੀਆਂ ਥਾਵਾਂ ਤੇ ਹਰ ਇੱਕ ਵੱਡੀ ਵੱਡੀ ਸੁਸਾਇਟੀਆਂ ਵਿੱਚ ਬਣੇ ਹੋਏ ਨੇ। ਉਹ ਲੈ ਗਿਆ ਬਗੀਚੇ 'ਚ, ਕਹਿੰਦੇ ਮੈਂ ਇੱਥੇ ਰੋਜ਼ ਆਉਂਦਾ ਮੈਂ ਤਾਂ ਖੁਸ਼ ਰਹਿੰਦਾ। ਫਕੀਰ ਕਹਿੰਦਾ, ਉਹ ਕਹਿੰਦਾ ਤੂੰ ਤਾਂ ਇੱਕ ਵਾਰੀ ਆਉਂਦਾ ਹੋਵੇਗਾ, ਮੈਂ ਦਿਨ ਵਿੱਚ ਦੋ ਵਾਰੀ ਆਉਂਦਾ, ਮੈਂ ਕਿਉਂ ਨਹੀਂ ਖੁਸ਼ ਹੁੰਦਾ? ਕਹਿੰਦੇ ਫਿਰ ਤੂੰ ਇਸ ਬਗੀਚੇ ਦੇ ਵਿੱਚੋਂ ਕੁਝ ਸਮਝਿਆ ਨਹੀਂ। ਕਹਿੰਦੇ ਮੈਨੂੰ ਸਮਝਾ ਦਿਓ ਖੁਸ਼ ਰਹਿਣ ਦਾ ਤਰੀਕਾ, ਤੁਸੀਂ ਸਾਰੇ ਗੱਲ ਪੱਲੇ ਬੰਨਣੀ ਜੀ। ਸਾਹਮਣੇ ਫੁੱਲਾਂ ਦੇ ਬੂਟੇ ਸੀ, ਉਹ ਵਿਖਾਉਂਦਾ, ਕਹਿੰਦੇ ਆਹ ਵੇਖ ਇੱਕ ਫੁੱਲ, ਇੱਕ ਬੂਟੇ ਦੇ ਉੱਤੇ ਤਿੰਨ ਫੁੱਲ ਲੱਗੇ ਨੇ, ਉਹ ਤਾਂ ਵੀ ਖਿੜਿਆ ਪਿਆ। ਇੱਕ ਬੂਟਾ ਹੈ ਉਹਦੇ ਉੱਤੇ 20 ਲੱਗੇ ਨੇ, ਉਹ ਤਾਂ ਵੀ ਖਿੜਿਆ ਹੋਇਆ। ਇੱਕ ਦੇ ਉੱਤੇ 40 ਲੱਗੇ ਨੇ, ਉਹ ਤਾਂ ਵੀ ਖਿੜਿਆ ਹੋਇਆ। ਇੱਕ ਦੇ ਉੱਤੇ ਹਲੇ ਕੱਲੀਆਂ ਫੁੱਟੀਆਂ ਹੀ ਨਹੀਂ, ਉਹਦੇ ਪੱਤੇ ਤਾਂ ਵੀ ਖਿੜੇ ਪਏ ਨੇ। ਕਹਿੰਦੇ ਖੁਸ਼ ਰਹਿਣ ਦੀ, ਆਨੰਦ ਵਿੱਚ ਰਹਿਣ ਦੀ ਸਭ ਤੋਂ ਵੱਡੀ ਜੁਗਤ ਹੀ ਇਹ ਹੈ, ਕਿਸੇ ਦੇ ਕੋਲੇ ਘੱਟ ਹੈ, ਕਿਸੇ ਦੇ ਕੋਲੇ ਵੱਧ ਹੈ। ਕਹਿੰਦੇ ਵੇਖ ਕੇ ਈਰਖਾ ਨਹੀਂ ਜੇ ਕਰਨੀ, ਸਾੜਾ ਨਹੀਂ ਜੇ ਪਾਉਣਾ। ਜੇ ਤੇ ਕਹਿੰਦੇ ਇਸ ਚੱਕਰ ਵਿੱਚ ਪਾਓਗੇ ਵੱਧ ਘੱਟ ਦੇ ਵਿੱਚ, ਕਦੇ ਜੀਵਨ ਵਿੱਚ ਖੁਸ਼ ਨਹੀਂ ਜੇ ਰਹਿ ਸਕਦੇ। ਫੁੱਲਾਂ ਵੱਲ ਤੱਕੀਏ, ਸਤਿਗੁਰੂ ਦੀ ਬਾਣੀ ਕਹਿੰਦੀ ਹੈ ਦੇਖ ਫੁੱਲ ਫੁੱਲੇ ਅਹੰਗ ਤਿਆਗ ਤਿਆਗੇ ਚਰਨ ਕਮਲ ਪਾਗੇ, ਤੁਮ ਮਿਲੋ ਪ੍ਰਭ ਸੁਭਾਗੇ। ਸਤਿਗੁਰੂ ਨੇ ਕਿਹਾ ਫੁੱਲ ਨੂੰ ਵੇਖ ਕੇ ਖੁਸ਼ ਹੋ ਜਾ, ਤੇ ਜਦੋਂ ਬਾਣੀ ਪੜਾਂਗੇ ਗੱਲ ਸਮਝ ਵੀ ਆਉਂਦੀ ਹੈ। ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ। ਇਸ ਲਈ ਫੁੱਲਾਂ ਵੱਲ ਤੱਕ ਲਈਏ, ਦੋ ਵਾਲਾ ਵੀ ਖੁਸ਼ ਹੈ, ਜਿਹਦੇ ਉੱਤੇ ਸਾਧ ਸੰਗਤ ਲੱਦੇ ਪਏ ਉਹ ਵੀ ਖਿੜਿਆ ਪਿਆ। ਸਾਡੀ ਪਰੇਸ਼ਾਨੀ ਕੀ ਜੀ? ਮੇਰਾ ਨਹੀਂ ਬਣਿਆ, ਇਹਦਾ ਘਰ ਬਣ ਗਿਆ, ਕਿਉਂ ਬਣਿਆ? ਕੋਈ ਚੱਲੋ ਇਹਨੂੰ ਸਤਿਗੁਰ ਬਾਣੀ ਅੰਦਰ ਕਹਿੰਦੇ ਅਜਗਰ ਭਾਰ ਉਠਾਵੇ, ਅਜਗਰ ਭਾਰ ਉਠਾਵੇ ਹੈ। ਤੇ ਇਹ ਭਾਰ ਆਪਾਂ ਜਿੰਨਾ ਮਰਜ਼ੀ ਚੱਕੀ ਜਾਈਏ, ਸਤਿਗੁਰੂ ਅੱਜ ਕਹਿ ਰਹੇ ਨੇ ਅਨ ਦਿਨ ਆਨੰਦ ਹੋਵੇ ਮਨ ਮੇਰੇ, ਗੁਰਮੁਖ ਮੰਗੋ ਤੇਰਾ ਨਾਮ ਨਿਵਾਜਾ। ਹੇ ਪਾਤਸ਼ਾਹ ਜੀ ਮੈਨੂੰ ਆਪਣੇ ਨਾਮ ਦੇ ਨਾਲ ਨਿਵਾਜ ਦਿਓ, ਮੈਨੂੰ ਸਮਝ ਆ ਗਏ ਬੰਦਗੀ ਤੋਂ ਬਿਨਾਂ, ਸਿਮਰਨ ਤੋਂ ਬਿਨਾਂ ਸੁੱਖ ਨਹੀਂ ਮਿਲਦਾ ਹੈ। ਸਤਿਗੁਰੂ ਪਾਤਸ਼ਾਹ ਜੀ ਰਾਹੋ ਦੇ ਵਿੱਚ ਇਹ ਬਖਸ਼ਿਸ਼ ਕਰਦੇ ਨੇ ਜੀ।
1: ਮਨ ਕੀ ਪ੍ਰਤੀਤ ਮਨ ਤੇ ਪਾਈ,
0: ਬੜੀ ਵੱਡੀ ਖੇਡ ਹੈ ਜੀ। ਮਨ ਕੀ ਪ੍ਰਤੀਤ ਮਨ ਤੇ ਪਾਈ, ਇਹ ਅਸੀਂ ਆਪਣੇ ਆਪ ਨੂੰ ਸਮਝਾਉਣਾ ਹੈ, ਆਪਣੇ ਮਨ ਨੂੰ ਸਮਝਾਉਣਾ ਹੈ। ਠੀਕ ਹੈ, ਇੱਥੇ ਬੜੇ ਪੰਥ ਦੇ ਵਿਦਵਾਨ ਆਉਂਦੇ ਨੇ, ਅਸੀਂ ਵਿਚਾਰ ਕਰਦੇ ਹਾਂ ਬਹਿ ਕੇ, ਪਰ ਸਤਿਗੁਰੂ ਬਾਣੀ ਅੰਦਰ ਪਤਾ ਕੀ ਕਹਿੰਦੇ? ਮਨ ਸਮਝਾਵਨ ਕਾਰਨੇ ਖਸ਼ੁਕ ਪੜੀ ਹੈ ਗਿਆਨ। ਸਭ ਤੋਂ ਪਹਿਲਾਂ ਨਾ ਇਹ ਗਿਆਨ ਸਾਡੇ ਲਈ, ਅਸੀਂ ਆਪਣੇ ਮਨ ਨੂੰ ਸਮਝਾਈਏ। ਫਿਰ ਦੂਜੇ ਪਾਸੇ ਵੱਡੀ ਪਰੇਸ਼ਾਨੀ ਕੀ ਪਈ ਜੀ? ਅਸੀਂ ਦੂਜਿਆਂ ਨੂੰ ਸਮਝਾਉਣ ਲੱਗ ਪਏ, ਆਪ ਨਹੀਂ ਸਮਝੇ। ਦਾਤਾ ਜੀ ਕਹਿੰਦੇ ਮਨ ਕੀ ਪ੍ਰਤੀਤ ਮਨ ਤੇ ਪਾਈ, ਆਪਣੇ ਮਨ ਦੇ ਵਿੱਚੋਂ ਹੀ ਤੈਨੂੰ ਪਤਾ ਚੱਲ ਜਾਏਗਾ। ਬੜੀ ਵੱਡੀ ਖੇਡ ਹੈ ਮਨ ਦੀ, ਜੇ ਕਿੱਥੇ ਸਮਝੀਏ। ਇਹੀ ਸਭ ਕੁਝ ਕਰਵਾ ਰਿਹਾ। ਉਹ ਕੋਈ ਨਾ ਫਕੀਰ ਲੱਤਾਂ ਤਾਂ ਨੂੰ ਤੇ ਸਿਰ ਠਾਂ ਨੂੰ ਕੀਤਾ ਹੋਇਆ ਸੀ, ਰੱਬ ਦਾ ਪਿਆਰਾ ਕੋਈ ਨੇੜੇ ਦੀ ਲੰਘਿਆ, ਕਹਿੰਦੇ ਬਾਬਾ ਜੀ ਮਦਦ ਕਰਾਂ, ਤੁਸੀਂ ਪੁੱਠੇ ਹੋਏ ਹੋ ਸਿੱਧਾ ਕੋਣ ਵਿੱਚ। ਉਹ ਅੱਗੋਂ ਕਹਿੰਦਾ ਨਹੀਂ ਮੈਂ ਆਪੇ ਹੋਇਆ। ਕਹਿੰਦੇ ਕਿਉਂ? ਕਹਿੰਦੇ ਮੈਂ ਆਪਣੇ ਮਨ ਨੂੰ ਪੁੱਠਾ ਕਰਨ ਲਈ ਸਿੱਧਾ ਹੋਇਆ। ਅੱਗੋਂ ਰੱਬ ਦਾ ਪਿਆਰਾ ਬੋਲ ਪਿਆ, ਕਹਿੰਦੇ ਮੈਨੂੰ ਤੇ ਲੱਗਦਾ ਤੁਹਾਡੇ ਮਨ ਨੇ ਤੁਹਾਨੂੰ ਪੁੱਠਾ ਕੀਤਾ ਹੋਇਆ, ਹਾਲਾਤ ਇੰਨੇ ਹੀ ਵਿਗਾੜੇ ਨੇ। ਤੇ ਕਦ ਠੀਕ ਹੋ ਸਕਦਾ? ਮਨ ਵਿੱਚ ਸਤਿਗੁਰ ਕੇ ਪਾਸ, ਫਿਰ ਤੁਹਾਡੇ ਅੰਦਰੋਂ ਆਵਾਜ਼ ਆਵੇਗੀ ਕਿ ਨਹੀਂ ਮਨ ਤੂੰ ਇਹ ਗਲਤ ਕਰ ਰਿਹਾ, ਮਨ ਤੂੰ ਮਤ ਮਾਣ ਕਰੇ ਹੋ ਕਿਛ ਜਾਣਦਾ, ਗੁਰਮੁਖ ਨਿਮਾਣਾ ਹੋਏ ਰਹੋ। ਅੰਦਰੋਂ ਹੀ ਸਮਝਣਾ, ਸਭ ਤੋਂ ਵੱਡਾ ਸ਼ੀਸ਼ਾ ਹੈ ਤੁਹਾਡਾ ਮਨ ਤੁਹਾਡੇ ਕੋਲੇ। ਰੋਜ਼ 15-10 ਮਿੰਟ ਆਪਣੇ ਮਨ ਦੇ ਅੰਦਰ ਆਪਣਾ ਚਿਹਰਾ ਵੇਖੀਏ, ਸਤਿਗੁਰੂ ਕਹਿੰਦੇ ਨੇ ਤੇਰੇ ਜੀਵਨ ਦੀ ਜੁਗਤ ਬਦਲ ਜਾਵੇਗੀ। ਮਨ ਕੀ ਪ੍ਰਤੀਤ ਮਨ ਤੇ ਪਾਈ, ਪਾਤਸ਼ਾਹ ਕਹਿੰਦੇ ਮੈਨੂੰ ਹੁਣ ਆਪਣੇ ਮਨ ਵਿੱਚੋਂ ਹੀ ਪਤਾ ਚੱਲ ਗਿਆ ਕਿ ਕੀ ਕਰਨਾ ਹੈ।
1: ਪੂਰੇ ਗੁਰ ਤੇ ਸ਼ਬਦ ਬੁਝਾਈ।
0: ਪੂਰੇ ਗੁਰ ਤੇ ਸ਼ਬਦ ਬੁਝਾਈ, ਇਹ ਬਖਸ਼ਿਸ਼ ਮੈਨੂੰ ਪੂਰੇ ਗੁਰ ਦੇ ਸ਼ਬਦ ਵਿੱਚੋਂ ਮਿਲੀ ਹੈ। ਮੇਰੇ ਗੁਰੂ ਨੇ ਮੈਨੂੰ ਦੱਸਿਆ ਕਿ ਕਿਸੇ ਨੂੰ ਸਮਝਾਉਣ ਦੀ ਲੋੜ ਨਹੀਂ ਹੈ। ਕੁੱਟਣ ਸੋਏ ਜੋ ਮਨ ਕੋ ਕੁੱਟੈ, ਮਨ ਕੁੱਟੈ ਤੋ ਜਮ ਤੇ ਛੁੱਟੈ, ਕੁੱਟ ਕੁੱਟ ਮਨ ਕਸਵੱਟੀ ਲਾਏ। ਤੈਨੂੰ ਇੱਥੋਂ ਹੀ ਆਵਾਜ਼ ਆਉਣੀ ਹੈ, ਮਨ ਖੁੱਟ ਹਰ ਤੇਰਾ ਨਹੀਂ ਵਿਸਾਸ, ਤੂੰ ਮਾਂ ਉਦਮਾਦਾ, ਖਰਕਾ ਪੈ ਖਰਤਾਓ ਛੁੱਟੈ ਜੋ ਉੱਪਰ ਲਾਦਾ। ਦਾਤਾ ਜੀ ਕਹਿੰਦੇ ਗੁਰ ਸ਼ਬਦ ਨੇ ਮੈਨੂੰ ਇਹ ਸਿੱਖਿਆ ਦਿੱਤੀ ਹੈ।
1: ਜੀਵਨ ਮਰਨ ਕੋ ਸੰਸਾਰ ਵੇਖੈ,
0: ਜੀਵਨ ਮਰਨ ਕੋ ਸੰਸਾਰ ਵੇਖੈ, ਜਨਮ ਤੋਂ ਲੈ ਕੇ ਮੌਤ ਤੱਕ ਜਿਹੜਾ ਪਰਮਾਤਮਾ ਦੀ ਯਾਦ ਵਿੱਚ ਗੁਰ ਸ਼ਬਦ ਵਿੱਚ ਜੁੜ ਜਾਂਦਾ ਹੈ। ਜੀਵਨ ਮਰਨ ਕੋ ਸੰਸਾਰ ਵੇਖੈ, ਕਹਿੰਦੇ ਉਹਨੂੰ ਜਨਮ ਤੋਂ ਲੈ ਕੇ ਮੌਤ ਤੱਕ ਹਰ ਇੱਕ ਦੇ ਵਿੱਚ ਪਰਮਾਤਮਾ ਦੀ ਜੋਤ ਦਿਸਣੀ ਸ਼ੁਰੂ ਹੋ ਜਾਂਦੀ ਹੈ, ਜਿਹੜਾ ਗੁਰ ਸ਼ਬਦ ਦੀ ਕਮਾਈ ਕਰੇਗਾ। ਇੱਥੇ ਤੇ ਸਾਧ ਸੰਗਤ ਤਸਵੀਰ ਹੀ ਬਦਲਤੀ। ਯਾਨੀ ਸੋਹਣ ਸਿੰਘ ਜੀ ਸੀਤਲ ਕਿਹਾ ਕਰਦੇ ਸੀ, ਕਹਿੰਦੇ ਬੰਦੇ ਨੇ ਮੌਤ ਤੇ ਜਨਮ ਬਰਾਬਰ ਕਰਦੇ ਨੇ। ਕਿਉਂ ਜੀ, ਮੈਨੂੰ ਵੀ ਨਹੀਂ ਸਮਝ ਆਇਆ, ਜੀਵਨ ਅਲੱਗ ਹੈ ਮੌਤ ਅਲੱਗ ਹੈ, ਜਦੋਂ ਪੜ੍ਹਿਆ ਨਾ ਚੰਗੀ ਤਰ੍ਹਾਂ। ਕਹਿੰਦੇ ਜਿਸ ਦਿਨ ਆਇਆ ਸੀ ਨਾ ਬੰਦਾ ਜਨਮ ਲੈ ਕੇ ਇਸ ਦੁਨੀਆਂ ਵਿੱਚ, ਉਸ ਦਿਨ ਵੀ ਰੋ ਰਿਹਾ ਸੀ ਤੇ ਜਿਸ ਦਿਨ ਗਿਆ ਉਸ ਦਿਨ ਵੀ ਰੋਂਦਾ ਹੀ ਚੱਲਿਆ ਗਿਆ, ਬਰਾਬਰ ਹੀ ਹੋ ਗਿਆ ਕੰਮ। ਜਦੋਂ ਆਇਆ ਉਦੋਂ ਵੀ ਰੋਂਦਾ ਸੀ ਤੇ ਜਦੋਂ ਗਿਆ ਹਾਏ ਇਹ ਨਹੀਂ ਮਿਲਿਆ, ਹਾਏ ਉਹ ਨਹੀਂ ਮਿਲਿਆ। ਕਹਿੰਦੇ ਦੋਵੇਂ ਬਰਾਬਰ ਬਰਾਬਰ ਹੀ ਕਰਦੇ, ਸਗੋਂ ਚਾਹੀਦਾ ਸੀਗਾ ਕਹੋ ਨਾਨਕ ਬਾਹਾਂ ਲੁਢਾਈ ਹੈ। ਜਿਵੇਂ ਪਹਿਲਵਾਨ ਜਿੱਤ ਕੇ ਜਾਂਦਾ ਹੈ ਨਾ, ਤੇ ਉਹ ਜਿਹੜਾ ਜਿੱਤਣਾ ਕਹੇ ਉਹ ਗੁਰ ਸ਼ਬਦ ਦੇ ਰਾਹੀਂ ਹੋ ਸਕਦਾ ਹੈ। ਸਤਿਗੁਰੂ ਆਖਦੇ ਨੇ, ਕਹਿੰਦੇ ਜੀਵਨ ਮਰਨ ਕੋ ਸੰਸਾਰ ਵੇਖੈ, ਜਿਹੜਾ ਗੁਰ ਸ਼ਬਦ ਨਾਲ ਜੁੜੇਗਾ ਜਨਮ ਤੋਂ ਲੈ ਕੇ ਮੌਤ ਤੱਕ ਸਾਰਿਆਂ ਦੇ ਵਿੱਚ ਰੱਬ ਨੂੰ ਤੱਕਦਾ ਹੈ ਜੀ।
1: ਬਾਹੜ ਨਾ ਮਰੈ ਨਾ ਜਮ ਪੇਖੈ,
0: ਜਿਹੜਾ ਇੰਜ ਕਰੇਗਾ ਸੁਭਾਵਿਕ ਹੈ ਜੀ, ਜਿਹੜਾ ਸਾਰਿਆਂ ਵਿੱਚੋਂ ਰੱਬ ਨੂੰ ਵੇਖੇਗਾ, ਉਹਦੇ ਹਿਰਦੇ ਦੇ ਵਿੱਚ ਕਿਸੇ ਦੇ ਪ੍ਰਤੀ ਈਰਖਾ ਨਹੀਂ ਆਵੇਗੀ, ਕਿਸੇ ਦੇ ਲਈ ਮਾੜੀ ਸੋਚ ਨਹੀਂ ਆਵੇਗੀ, ਕਿਸੇ ਦਾ ਬੁਰਾ ਕਰਨ ਦਾ ਮਨ ਨਹੀਂ ਹੋਵੇਗਾ, ਤੇ ਉਹਨੂੰ ਫਿਰ ਕੀ ਮਿਲੇਗਾ ਜੀ। ਦਾਤਾ ਜੀ ਕਹਿੰਦੇ ਜੀਵਨ ਮਰਨ ਕੋ ਸੰਸਾਰ ਵੇਖੈ, ਬਹੁੜ ਨਾ ਮਰੈ ਨਾ ਜਮ ਪੇਖੈ, ਦੁਬਾਰਾ ਜਨਮ ਮਰਨ ਦੇ ਗੇੜ ਵਿੱਚ ਨਹੀਂ ਪਵੇਗਾ, ਜਮਾਂ ਦਾ ਮੂੰਹ ਉਹਨੂੰ ਨਹੀਂ ਵੇਖਣਾ ਪਵੇਗਾ।
1: ਘਰ ਹੀ ਮਹਿ ਸਭ ਕੋਟ ਨਿਧਾਨ,
0: ਆਖਦੇ ਨੇ ਬਾਹਰ ਜਾਣ ਦੀ ਤੇ ਕਿੱਥੇ ਲੋੜ ਹੀ ਨਹੀਂ, ਘਰ ਹੀ ਮੈਂ ਸਭ ਕੋਟ ਨਿਧਾਨ। ਕਹਿੰਦੇ ਤੇਰੇ ਸਰੀਰ ਰੂਪੀ ਕਿਲੇ ਵਿੱਚ ਹੀ ਸਾਰੇ ਦੇ ਸਾਰੇ ਖਜ਼ਾਨੇ ਭਰੇ ਪਏ ਨੇ। ਸਤਿਗੁਰੂ ਦੀ ਬਾਣੀ ਵੀ ਕਹਿੰਦੀ ਹੈ ਰਤਨਾ ਰਦਨ ਪਦਾਰਥ ਬਹੁ ਸਾਗਰ ਭਰਿਆ ਰਾਮ, ਪਰ ਮਿਲੇਗਾ ਕਿਵੇਂ ਜੀ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਸਤਿਗੁਰੂ ਆਖਦੇ ਜਿਹੜੇ ਬਾਣੀ ਨਾਲ ਜੁੜਨਗੇ ਉਹਨਾਂ ਨੂੰ ਇਸ ਸਰੀਰ ਵਿੱਚੋਂ ਹੀ ਪਰਮਾਤਮਾ ਦੀ ਬਖਸ਼ਿਸ਼ ਮਿਲ ਜਾਏਗੀ। ਹਰਿਮੰਦਰ ਇਹ ਸਰੀਰ ਹੈ, ਰੱਬ ਦਾ ਘਰ ਹੈ ਨਾ ਜੀ। ਵੇਖੋ ਅੱਜ ਹਰਿਮੰਦਰ ਸਾਹਿਬ ਵੱਲ ਕੋਈ ਅੱਖ ਚੁੱਕੇ ਹੱਥ ਚੁੱਕੇ ਆਪਾਂ ਕਹਿੰਦੇ ਹਾਂ ਅੱਖ ਕੱਢ ਦੇਵਾਂਗੇ, ਇੱਥੇ ਕੋਈ ਤੋੜ ਭੰਨ ਕਰਨ ਦੀ ਕੋਸ਼ਿਸ਼ ਕਰੇ, ਤੁਸੀਂ ਵੇਖਿਆ ਵੀ ਹੈ ਉਹਦਾ ਹਸਰ ਸਿੱਖ ਪੰਥ ਦੇ ਯੋਧਿਆਂ ਨੇ ਕੀ ਕੀਤਾ। ਮੈਂ ਕਈ ਵਾਰੀ ਇਹ ਕਹਿੰਦਾ ਹੁੰਦਾ ਜੇ ਇਹ ਮਹਾਨ ਅਸਥਾਨ ਹੈ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ, ਹਰਿਮੰਦਰ ਸਾਹਿਬ ਵੱਲ ਕੋਈ ਉਂਗਲ ਚੱਕੇ ਇੱਥੇ ਤੋੜ ਭੰਨ ਕਰੇ ਆਪਾਂ ਕਹਿੰਦੇ ਛੱਡਾਂਗੇ ਨੀ। ਦਾਤਾ ਜੀ ਕਹਿੰਦੇ ਆਹ ਵੀ ਇੱਕ ਹਰਿਮੰਦਰ ਹੈ, ਆਹ ਵੀ ਇੱਕ ਹਰਿਮੰਦਰ। ਮੈਂ ਤੁਲ ਨਹੀਂ ਕਰ ਰਿਹਾ, ਬਰਾਬਰਤਾ ਨਹੀਂ ਕਰ ਰਿਹਾ, ਧਿਆਨ ਦੇਣਾ, ਕੰਟਰੋਵਰਸੀ ਬਹੁਤ ਹੈ, ਤਾਂ ਸਿਰਫ ਇੱਕ ਉਦਾਹਰਣ ਹੈ। ਇਹ ਵੀ ਹਰਿਮੰਦਰ ਹੈ, ਕਦੇ ਇਹਦੇ ਵਿੱਚ ਤੋੜ ਭੰਨ ਕਰਦਿਆਂ ਨੀ ਸਾਧ ਸੰਗਤ ਮਨ ਵਿੱਚ ਆਇਆ, ਮੈਂ ਕੇਸਾਂ ਦੀ ਬੇਅਦਬੀ ਕਿਉਂ ਕਰਦੀ ਹਾਂ, ਮੈਂ ਕਿਉਂ ਕਰਦਾ, ਇਹ ਵੀ ਰੱਬ ਦਾ ਦਿੱਤਾ ਹੋਇਆ ਹਰਿਮੰਦਰ ਹੈ, ਮੈਂ ਇਹਦੇ ਨਾਲ ਵੀ ਛੇੜਖਾਨੀ ਨਾ ਕਰਾਂ। ਜੇ ਉਧਰ ਨੂੰ ਸਾਧ ਸੰਗਤ ਅੰਦਰ ਕ੍ਰੋਧ ਆਉਂਦਾ ਹੈ ਸੁਭਾਵਿਕ ਹੈ, ਤੇ ਮੈਂ ਤੇ ਅੱਜ ਵੀ ਕਹਿਣਾ ਜੇ ਗੁਰੂ ਵੱਲ ਕੋਈ ਨਜ਼ਰ ਉਠਾ ਕੇ ਤੱਕਦਾ, ਕਦੇ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੂੰ ਬਹੁਤ ਕੁਝ ਕਿਹਾ, ਕਿਹਨਾਂ ਨੇ ਜੀ, ਆਉਣ ਜਾਣ ਵਾਲਿਆਂ ਨੇ, ਇਹ ਕੁੜਮਾਂ ਦੇ ਘਰੇ ਰਹਿੰਦਾ ਹੈ, ਇਹ ਗਾਗਰ ਢੋਂਦਾ ਹੈ, ਬਹੁਤ ਕੁਝ ਕਿਹਾ। ਸਤ ਸੰਗਤ ਸਤਿਗੁਰੂ ਨਹੀਂ ਬੋਲੇ, ਪਰ ਇੱਕ ਦਿਨ ਉਹ ਆਇਆ ਜਿਸ ਦਿਨ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਖਡੂਰ ਸਾਹਿਬ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ, ਉਸ ਦਿਨ ਸਾਧ ਸੰਗਤ ਤਪੇ ਦੇ ਖਲਾਰੇ ਵੀ ਪਾ ਦਿੱਤੇ। ਮੈਂ ਤੁਹਾਨੂੰ ਕਹਿੰਦਾ ਤੁਹਾਡੇ ਵੱਲ ਕੋਈ ਉਂਗਲ ਚੁੱਕੇ ਇੱਕ ਵਾਰੀ ਬਰਦਾਸ਼ਤ ਕਰ ਲੈਣਾ, ਕੋਈ ਹਰਿਮੰਦਰ ਸਾਹਿਬ ਅਕਾਲ ਤਖ਼ਤ ਸਾਹਿਬ ਵੱਲ ਉਂਗਲ ਚੱਕੇ, ਸਿੱਖ ਦਾ ਫਰਜ਼ ਹੈ ਕਿ ਉਹਦੀ ਗਰਦਨ ਜਿਹੜੀ ਹੈ ਉਹਦੇ ਧੋਣ ਨਾਲੋਂ ਉਹਦੇ ਧੜ ਨਾਲੋਂ ਅਲੱਗ ਕਰ ਦਿੱਤੀ ਜਾਵੇ, ਇਹ ਸਾਡਾ ਫਰਜ਼ ਬਣਦਾ ਹੈ। ਅੱਜ ਹੋ ਰਿਹਾ

0: ਉਹ ਨਾਮ ਉਹ ਦਿਨ ਰਾਤ ਇੱਕ ਪਰਮਾਤਮਾ ਦਾ ਨਾਮ ਜਪਦਾ ਹੈ ਗੁਰਮੁਖ, ਉਹ ਦਿਨ ਰਾਤ ਇੱਕ ਦੀ ਟੇਕ ਰੱਖਦਾ ਹੈ ਜੀ।
1: ਇਸ ਜੁਗ ਮਹਿ ਵਡਿਆਈ ਪਾਈ,
0: ਉਹ ਇਸ ਸੰਸਾਰ ਦੇ ਵਿੱਚ ਫਿਰ ਵਡਿਆਈ ਪ੍ਰਾਪਤ ਕਰਦਾ ਹੈ। ਕਿਹੜੀ ਜੀ? ਦੁਨੀਆਂ ਵਾਲੀ। ਮੈਂ ਆਰੰਭ ਵਿੱਚ ਬੇਨਤੀ ਕੀਤੀ ਸੀ ਦੁਨੀਆਂ ਵਾਲੀ ਵਡਿਆਈ ਤੇ ਸਾਧ ਸੰਗਤ ਕੋਈ 5 ਸਾਲ ਬਹਿਜੂਗਾ, ਕੋਈ 6 ਸਾਲ ਬਹਿਜੂਗਾ ਕਿਸੇ ਵੀ ਥਾਂ ਤੇ ਜੀ, ਕਿਸੇ ਵੀ ਥਾਂ ਤੇ ਹਮੇਸ਼ਾ ਲਈ ਨਹੀਂ ਬਹਿ ਸਕਦਾ। ਪਰ ਦਾਤਾ ਜੀ ਕਹਿੰਦੇ ਨੇ ਜਿਹਨਾਂ ਨੂੰ ਗੁਰੂ ਵਡਿਆਈ ਦਿੰਦਾ ਉਹਨਾਂ ਦੀ ਵਡਿਆਈ ਰਹਿੰਦੀ ਦੁਨੀਆਂ ਤੱਕ ਰਹਿੰਦੀ ਹੈ। ਅਰਦਾਸ ਵਿੱਚ ਰੋਜ਼ ਉਹਨਾਂ ਗੁਰੂ ਕੇ ਲਾਲਾਂ ਦੀ, ਉਹਨਾਂ ਕਮਾਈ ਵਾਲਿਆਂ ਦੀ ਵਡਿਆਈ ਹੁੰਦੀ ਹੈ। ਯਤਨ ਕਰੀਏ ਜੀ, ਬੇਨਤੀ ਕਰਾਂ ਗੁਰੂ ਦੀ ਵਡਿਆਈ ਲੈ ਲਈਏ। ਗੁਰੂ ਦੀ ਵਡਿਆਈ ਮਿਲੇਗੀ ਕਿਵੇਂ? ਦਾਤਾ ਜੀ ਕਹਿੰਦੇ ਸਤਿਗੁਰ ਕੀ ਜਿਸਨੂੰ ਮਤ ਆਵੇ ਸੋ ਸਤਿਗੁਰ ਮਾਹੇ ਸਮਾਨਾ। ਗੁਰੂ ਦੀ ਮਤ ਜਿਸਨੂੰ ਆਈ, ਪਾਤਸ਼ਾਹ ਕਹਿੰਦੇ ਨੇ ਫਿਰ ਉਹਨਾਂ ਨੂੰ ਇਹ ਵਡਿਆਈ ਮਿਲਦੀ ਹੈ। ਕਿਹਨਾਂ ਨੂੰ ਜੀ? ਵਾਹ ਵਾਹ ਕਰੇ ਸਹੀ ਜਨ ਸੋਹਣੇ ਤਿੰਨ ਕੋ ਪਰਜਾ ਪੂਜਣ ਆਈ। ਉਹਨਾਂ ਦੇ ਸਾਹਮਣੇ ਫਿਰ ਦੁਨੀਆ ਝੁਕਦੀ ਹੈ ਜੀ।
1: ਪੂਰੇ ਗੁਰ ਤੇ ਨਾਮ ਧਿਆਈ,
0: ਪੂਰੇ ਗੁਰੂ ਦੇ ਕੋਲੋਂ ਨਾਮ ਦੀ ਦਾਤ ਮਿਲਦੀ ਹੈ। ਫਿਰ ਜਦੋਂ ਕੋਈ ਪੂਰੇ ਗੁਰੂ ਦੇ ਨਾਲ ਜੁੜਦਾ ਉਹ ਨਾਮ ਜਪਦਾ ਹੈ ਜੀ।
1: ਜਹ ਦੇਖਾ ਤਹ ਰਹਿਆ ਸਮਾਈ,
0: ਨਾਮ ਜਪਣ ਵਾਲੇ ਦੀ ਝੋਲੀ ਇੱਕ ਬਰਕਤ ਪੈਂਦੀ ਹੈ। ਜਹ ਦੇਖਾ ਤਹ ਰਹਿਆ ਸਮਾਈ, ਉਹ ਜਿੱਧਰ ਨੂੰ ਵੀ ਤੱਕਦਾ ਉਹਨੂੰ ਪਰਮਾਤਮਾ ਅਕਾਲ ਪੁਰਖ ਦੇ ਦਰਸ਼ਨ ਹੁੰਦੇ ਹਨ ਜੀ।
1: ਸਦਾ ਸੁਖ ਦਾਤਾ ਕੀਮਤ ਨਹੀਂ ਪਾਈ,
0: ਪਰਮਾਤਮਾ ਹਮੇਸ਼ਾ ਸੁਖ ਦੇਣ ਵਾਲਾ ਹੈ। ਇੱਥੇ ਤੁਸੀਂ ਪੜ੍ਹਿਆ ਹੀ ਨਹੀਂ ਹੋਣਾ ਕਿ ਦੁੱਖ ਦਿੰਦਾ ਹੈ। ਸਦਾ ਸੁਖਦਾਤਾ ਕੀਮਤ ਨਹੀਂ ਪਾਈ, ਉਹ ਹਮੇਸ਼ਾ ਸੁਖ ਦੇਣ ਵਾਲਾ ਹੈ। ਦਾਤਾ ਜੀ ਕਹਿੰਦੇ ਉਹਦੀ ਕੀਮਤ ਨਹੀਂ, ਪੈਸੇ ਦੇ ਕੇ ਨਹੀਂ ਮਿਲ ਸਕਦਾ। ਉਹ ਕਿਵੇਂ ਮਿਲਦਾ ਜੀ? ਮਨ ਵਿੱਚ ਹੈ ਸਤਿਗੁਰ ਕੇ ਪਾਸ, ਕੰਚਨ ਸਿਉਂ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਸਤਿਗੁਰੂ ਆਖਦੇ ਨੇ ਉਹ ਸਦਾ ਸੁਖ ਦੇਣ ਵਾਲਾ ਹੈ, ਉਹਦੀ ਕੀਮਤ ਨਹੀਂ ਪੈ ਸਕਦੀ।
1: ਪੂਰੇ ਭਾਗ ਗੁਰ ਪੂਰਾ ਪਾਇਆ,
0: ਬੜੇ ਵੱਡੇ ਭਾਗ ਹੋਣ ਤਾਂ ਪੂਰਾ ਗੁਰੂ ਮਿਲਦਾ ਹੈ। ਮੈਂ ਤੁਹਾਨੂੰ ਕਹਿਣਾ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ। ਸਾਨੂੰ ਤੇ ਪੂਰੇ ਗੁਰੂ ਮਿਲੇ ਨੇ, ਦੁਨੀਆਂ ਵਿੱਚ ਬਹੁਤ ਅਧੂਰੇ ਬੈਠੇ ਨੇ। ਕੋਈ 60 ਸਾਲ ਕੱਢੂਗਾ, ਕੋਈ 70 ਕੱਢੂਗਾ।

0: ਅਸੀਂ ਕੱਢੂਗਾ। ਇਹਦੇ ਤੋਂ ਬਾਅਦ ਤੇ ਕੀ ਕਹਿ ਰਹੇ ਨੇ ਬਾਬਾ ਫਰੀਦ ਸਾਹਿਬ ਜੀ, ਜੇ ਸੋ ਵਰਿਆ ਜੀਵਣਾ ਭੀ ਤਨ ਹੋਸੀ ਖੇ। ਇੱਥੇ ਰੋਜ਼ ਪੜ੍ਹਦੇ ਹੋ, ਜੁਗ ਹੋ ਜੁਗ ਅਟਲ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਬਸ ਆਹ ਜੁਗਤ ਸਮਝ ਲਈਏ। ਦਾਤਾ ਜੀ ਕਹਿੰਦੇ ਸਿੱਖਾਂ ਦੇ ਭਾਗ ਸਭ ਤੋਂ ਵੱਡੇ ਨੇ, ਉਹਨਾਂ ਨੂੰ ਪੂਰਾ ਗੁਰੂ ਮਿਲਿਆ। ਕੱਲ ਨੂੰ ਇਹ ਨੀ ਜੀ ਤੁਹਾਡਾ ਬਾਬਾ ਉੱਥੇ ਫੜਿਆ ਗਿਆ, ਤੁਹਾਡਾ ਬਾਬਾ ਉੱਥੇ ਫੜ ਗਿਆ, ਨਾ। ਮੇਰਾ ਦਾਤਾ ਉਹ ਹੈ ਜਿਸ ਦੀ ਬਾਣੀ ਸੁਣਿਆ ਮਨ ਨੂੰ ਆਨੰਦ ਮਿਲਦਾ, ਜਿਸ ਮਿਲਿਆ ਮਨ ਹੋਏ ਆਨੰਦ। ਸੋ ਸਤਿਗੁਰ ਕਹੀਏ ਮਨ ਕੀ ਦੁਬਦਾ ਬਿਨਸ ਜਾਏ, ਹਰ ਪਰਮ ਪਦ ਲਈਏ ਫਿਰ ਕਿਉਂ ਸਰੀਰ ਮਗਰ ਭੱਜੀਏ। ਦਾਤਾ ਜੀ ਕਹਿੰਦੇ ਵੱਡੇ ਭਾਗਾਂ ਨਾਲ ਪੂਰਾ ਗੁਰੂ ਮਿਲਦਾ ਹੈ ਜੀ।
1: ਅੰਤਰ ਨਾਮ ਨਿਧਾਨ ਦਿਖਾਇਆ,
0: ਇਹ ਪੂਰੇ ਗੁਰੂ ਦੀ ਵਡਿਆਈ ਹੈ। ਤੁਹਾਡੇ ਅੰਦਰੋਂ ਤੁਹਾਨੂੰ ਨਾਮ ਦਾ ਖਜ਼ਾਨਾ ਗੁਰੂ ਨੇ ਦੇ ਦੇਣਾ ਹੈ। ਕਲਗੀਆਂ ਵਾਲੇ ਬਾਪੂ ਦੇ ਬਚਨ ਨੇ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮਹਿਲੇ। ਦਾਤਾ ਜੀ ਕਹਿੰਦੇ ਨਾਮ ਦਾ ਖਜ਼ਾਨਾ ਪੂਰੇ ਗੁਰੂ ਕੋਲੋਂ ਮਿਲਣਾ ਹੈ ਜੀ।
1: ਗੁਰ ਕਾ ਸ਼ਬਦ ਅਤ ਮਿੱਠਾ ਲਾਇਆ,
0: ਸਹਿਮਤ ਹੋਈ ਗੁਰੂ ਦਾ ਸ਼ਬਦ ਹੁਣ ਮਨ ਨੂੰ ਅਤ ਦਾ ਮਿੱਠਾ ਲੱਗਣ ਲੱਗ ਪਿਆ। ਸਤ ਸੰਗਤ ਸਾਨੂੰ ਕੀ ਮਿੱਠਾ ਲੱਗ ਰਿਹਾ, ਥੋੜਾ ਜਿਹਾ ਆਪਾਂ ਵਿਚਾਰ ਲਈਏ। ਗੁਰਬਾਣੀ ਨੀ, ਥੋੜੀ ਦੇਰ ਭਾਈ ਸਾਹਿਬ ਜੇ ਕਿਤੇ ਸਮਾਗਮ ਤੇ ਜਾਈਏ, ਵੱਧ ਹੋ ਜਾਵੇ ਨਾ, ਡੇਢ ਵੱਜ ਜਾਵੇ, ਇੱਕ ਦੀ ਥਾਂ ਲੇਟ ਕਰਤਾ ਜੀ, ਤੇ ਜਦੋਂ ਸਾਡੇ ਘਰੇ ਨੱਚਣ ਵਾਲੇ ਲੱਗਦੇ ਨੇ, ਉਹ ਕਹਿੰਦੇ ਕੋਈ ਗੱਲ ਨੀ, ਜਾਣ ਪਛਾਣ ਹੈ ਪੁਲਿਸ ਵਾਲਿਆਂ ਦੇ ਨਾਲ, 10 ਦੀ ਥਾਂ ਭਾਵੇਂ 11 ਵਜੇ ਤੱਕ ਵਜਾਈ ਜਾ, ਪੈਸੇ ਦੇ ਦਾਂਗੇ। ਇਹ ਅਧੂਗਤੀ ਹੈ ਸਾਡੀ, ਸਗੋਂ ਕਹਿਣਾ ਚਾਹੀਦਾ। ਅੱਜ ਨਾ ਜਦੋਂ ਮੁਖਵਾਕ ਆਇਆ ਨਾ ਸਵੇਰੇ, ਮੈਨੂੰ ਗੁਰਮੁਖ ਜਨਾਂ ਦਾ ਫੋਨ ਆਇਆ, ਕਹਿੰਦੇ ਭਾਈ ਸਾਹਿਬ ਲੜੀਵਾਰ ਵੀ ਕਰਨਾ ਤੇ ਨਾਲ ਮੁਖਵਾਕ ਵੀ ਵੱਡਾ। ਮੈਂ ਇੱਕ ਵਾਰੀ ਸੀ ਅਸਥਾਨ ਤੋਂ ਬੇਨਤੀ ਕੀਤੀ ਸੀ, ਮੈਂ ਕਿਹਾ ਜੀ ਚਿੰਤਾ ਦੀ ਗੱਲ ਨੀ, ਕਿਉਂ? ਮੈਂ ਕਿਹਾ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਤਰੁੱਠੇ ਨੇ, ਗੁਰੂ ਅਮਰਦਾਸ ਸਾਹਿਬ ਜੀ, ਅੱਜ ਮੇਰੇ ਪਾਤਸ਼ਾਹ ਜੀ ਨੇ ਮੇਰੇ ਨਾਲ ਤੇ ਸੰਗਤ ਨਾਲ ਜ਼ਿਆਦਾ ਦੇਰ ਗੱਲ ਕਰਨੀ ਹੈ। ਕਦੇ ਨੀ ਸਾਧ ਸੰਗਤ ਤੇ ਮਨ ਵਿੱਚ ਲਾਉਣਾ ਸ਼ਬਦ ਵੱਡਾ ਲੱਗ ਗਿਆ, ਮੁਖਵਾਕ ਵੱਡਾ ਆਇਆ, ਨਹੀਂ। ਇਹ ਸਮਝ ਲੈਣਾ ਗੁਰੂ ਨੇ ਅੱਜ ਤੁਹਾਡੇ ਨਾਲ ਵੱਧ ਗੱਲ ਕਰਨੀ, ਤੁਹਾਡੇ ਭਾਗ ਖੁੱਲੇ ਨੇ। ਸਤਿਗੁਰੂ ਕਹਿ ਰਹੇ ਨੇ ਜਿਸ ਦਿਨ ਗੁਰੂ ਦਾ ਸ਼ਬਦ ਤੁਹਾਨੂੰ ਮਿੱਠਾ ਲੱਗਿਆ, ਸਮਝ ਲੈਣਾ ਤੁਹਾਡੇ ਜੀਵਨ ਵਿੱਚ ਮਿਠਾਸ ਭਰ ਜਾਵੇਗੀ।
1: ਨਾਨਕ ਤ੍ਰਿਸ਼ਨ ਬੁਝੀ ਮਨ ਤਨ ਸੁਖ ਪਾਇਆ।
0: ਕੀ ਹੋਵੇਗਾ ਜਦੋਂ ਗੁਰ ਸ਼ਬਦ ਮਿੱਠਾ ਲੱਗੇਗਾ? ਨਾਨਕ ਤ੍ਰਿਸ਼ਨ ਬੁਝੀ ਮਨ ਤਨ ਸੁਖ ਪਾਇਆ। ਤ੍ਰਿਸ਼ਨਾ ਦੀ ਅੱਗ ਬੁਝ ਜਾਏਗੀ, ਮਨ ਵੀ ਤੇ ਤਨ ਵੀ। ਸਤਿਗੁਰੂ ਕਹਿੰਦੇ ਦੋਵੇਂ ਸੁਖੀ ਹੋ ਜਾਣਗੇ। ਜਿਸ ਦਿਨ ਗੁਰ ਸ਼ਬਦ ਦੀ ਮਿਠਾਸ ਅੰਦਰ ਭਰਦੀ ਹੈ, ਇਹ ਸੱਚ ਹੈ ਸਾਧ ਸੰਗਤ, ਮਨ ਵੀ ਤੇ ਤਨ ਵੀ ਦੋਵੇਂ ਸੁਖੀ ਹੋ ਜਾਂਦੇ ਨੇ। ਆਓ ਜੋ ਪਾਵਨ ਪਵਿੱਤਰ ਸ਼ਬਦ ਲੜੀਵਾਰ ਪਾਵਨ ਸਥਾਨ ਤੋਂ ਆਪ ਜੀ ਰੋਜ਼ ਸਰਵਣ ਕਰ ਦਿਓ, ਕੁਛ ਸਮਾਂ ਉਹਦੀ ਵਿਚਾਰ ਨਾਲ ਜੁੜੀਏ ਜੀ।
1: ਸਲੋਕ ਮਹੱਲਾ ਪਹਿਲਾ।
0: ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪਾਵਨ ਬਚਨ ਨੇ, ਮਾਰੂ ਰਾਗ ਦੀ ਸਾਧ ਸੰਗਤ ਵਾਰ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਅੰਗ 1099 ਹੈ ਜੀ।
1: ਨਾ ਮੈਲਾ ਨਾ ਧੁੰਦਲਾ ਨਾ ਭਗਵਾ ਨਾ ਕੱਚ।
0: ਪਾਤਸ਼ਾਹ ਜੀ ਕਹਿੰਦੇ ਨੇ ਜਿਹੜਾ ਪਰਮਾਤਮਾ ਦੇ ਨਾਮ ਨਾਲ ਜੁੜਦਾ ਹੈ ਨਾ, ਉਹਦਾ ਮਨ ਕਦੇ ਮੈਲਾ ਨਹੀਂ ਹੁੰਦਾ, ਧੁੰਦਲਾ। ਉਹਦੇ ਜੀਵਨ ਵਿੱਚ ਕਦੇ ਅਗਿਆਨਤਾ ਨਹੀਂ ਆਉਂਦੀ, ਨਾ ਭਗਵਾ ਨਾ ਕੱਚ। ਉਹਦਾ ਮਨ ਕਦੇ ਡੋਲਦਾ ਨਹੀਂ, ਉਹ ਅੰਦਰੋਂ ਪੱਕਾ ਹੁੰਦਾ ਹੈ।
1: ਨਾਨਕ ਲਾਲੋ ਲਾਲ ਹੈ ਸੱਚੇ ਰਤਾ ਸੱਚ।
0: ਨਾਨਕ ਲਾਲੋ ਲਾਲ ਹੈ ਸੱਚੇ ਰਤਾ ਸੱਚ। ਦਾਤਾ ਜੀ ਕਹਿ ਰਹੇ ਨੇ ਜਿਹੜਾ ਪਰਮਾਤਮਾ ਦੇ ਨਾਮ ਦੇ ਵਿੱਚ ਰੰਗਿਆ ਗਿਆ ਨਾ, ਉਹਦਾ ਰੰਗ ਕਦੇ ਨਹੀਂ ਜੇ ਉਤਰਦਾ। ਲਾਲੋ ਲਾਲ ਹੈ ਸੱਚੇ ਰਤਾ ਸੱਚ। ਜਿਸ ਦੀ ਸੁਰਤ ਸੱਚ ਵਿੱਚ ਜੁੜੀ, ਉਹਦਾ ਮਨ ਪਰਮਾਤਮਾ ਦੇ ਰੰਗ ਵਿੱਚ ਹਮੇਸ਼ਾ ਰੰਗਿਆ ਰਹਿੰਦਾ ਹੈ।
1: ਮਹੱਲਾ ਤੀਜਾ।
0: ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਅੱਗੇ ਬਖਸ਼ਿਸ਼ ਕਰਦੇ ਨੇ ਜੀ।
1: ਸਹਿਜ ਵਣਸਪਤ ਫੁੱਲ ਫਲ ਭਵਰ ਵਸੈ ਭੈ ਖੰਡ।
0: ਸਹਿਜ ਵਣਸਪਤ, ਸਤਿਗੁਰੂ ਆਖਦੇ ਨੇ ਫੁੱਲ ਫਲ ਭਵਰ ਵਸੈ ਭੈ ਖੰਡ। ਸਹਿਜ ਵਣਸਪਤ ਕਹਿੰਦੇ ਸਾਰੀ ਦੀ ਸਾਰੀ ਵਣਸਪਤੀ ਫੁੱਲ ਨੇ, ਇਹਦੇ ਵਿੱਚ ਫਲ ਨੇ, ਭਵਰ ਨੇ, ਭੈ ਖੰਡ। ਬੰਦਗੀ ਕਰਨ ਵਾਲਾ ਜਿਹੜਾ ਹੈ ਨਾ, ਉਹ ਸਾਰੀ ਸ੍ਰਿਸ਼ਟੀ ਦੇ ਵਿੱਚੋਂ ਇੱਕ ਪਰਮਾਤਮਾ ਦੇ ਦਰਸ਼ਨ ਕਰਦਾ ਹੈ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਕਹਿੰਦੇ ਉਹਦੇ ਉੱਤੇ ਇੱਦਾਂ ਦੀ ਕਿਰਪਾ ਕਰਦਾ ਹੈ ਕਿ ਜਿਵੇਂ ਭੌਰਾ ਫੁੱਲ ਵਿੱਚ ਸਮਾਇਆ ਰਹਿੰਦਾ ਹੈ, इस तरह परमात्मा की याद विच जुड़े।

ਏਕ ਹੈ ਏਕੋ ਫੁੱਲ ਭਿਰੰਗ, ਨਾਨਕ ਤਰਵਰ ਏਕ ਹੈ। ਸਤਿਗੁਰੂ ਆਖਦੇ ਨੇ ਏਕੋ ਫੁੱਲ ਭਿਰੰਗ, ਇਹ ਸਾਰੀ ਦੀ ਸਾਰੀ ਸ੍ਰਿਸ਼ਟੀ ਇੰਜ ਹੈ, ਪਰਮਾਤਮਾ ਇੱਕ ਦਰਖਤ ਹੈ ਤੇ ਕਹਿੰਦੇ ਜਿਵੇਂ ਉਹਦੇ ਉੱਤੇ ਸਾਰੇ ਪੱਤੇ ਲੱਗੇ ਹੋਣ। ਏਕੋ ਫੁੱਲ ਭਿਰੰਗ, ਪਰ ਇੱਕ ਉਦਾਹਰਣ ਦਿੰਦੇ ਨੇ, ਕਹਿੰਦੇ ਭੌਰਾ ਜਿਹੜਾ ਹੈ ਨਾ, ਉਹ ਕਈ ਵਾਰੀ ਫੁੱਲ ਬਦਲਦਾ ਰਹਿੰਦਾ ਹੈ, ਕਦੇ ਕਿਸੇ ਫੁੱਲ ਤੇ ਕਦੇ ਕਿਸੇ ਫੁੱਲ ਤੇ। ਇੱਕ ਵਾਰੀ ਉਦਾਹਰਣ ਦਿੱਤੀ ਸੀ, ਕਿਸੇ ਨੇ ਭੌਰੇ ਨੂੰ ਪੁੱਛ ਲਿਆ ਚੰਪਾ ਦੇ ਫੁੱਲ ਨੂੰ, ਚੰਪਾ ਤੁਝ ਮੈਂ ਤੀਨ ਗੁਣ ਰੂਪ ਰੰਗ ਅਰਬਾਸ, ਕਿਆ ਔਗੁਣ ਤੁਝ ਵਿਖੇ ਭਵਰ ਨਾ ਬਸੈ ਤੁਝ ਪਾਸ। ਅੱਗੋ ਚੰਪਾ ਦਾ ਫੁੱਲ ਕਹਿੰਦਾ ਹੈ, ਕਹਿੰਦੇ ਕਿਉਂ ਨੀ ਭੌਰਾ ਤੇਰੇ ਕੋਲ ਆਉਂਦਾ, ਵਿਦਵਾਨ ਪੁੱਛਦਾ ਹੈ। ਚੰਪਾ ਦਾ ਫੁੱਲ ਕਹਿੰਦਾ, ਹਾਂ ਮੁਝ ਮੈਂ ਤੀਨ ਗੁਣ ਰੂਪ ਰੰਗ ਅਰਬਾਸ, ਡਬਰ ਡਬਰ ਕੇ ਮੀਤ ਕੋ ਕੌਣ ਬਿਠਾਵੇ ਪਾਸ। ਮੇਰੇ ਕੋਲੇ ਖੁਸ਼ਬੂ ਵੀ ਹੈ, ਰੰਗ ਵੀ ਹੈ, ਪਰ ਕਹਿੰਦੇ ਭੌਰਾ ਇਹਦਾ ਟਿਕਾਣਾ ਇੱਕ ਨਹੀਂ ਹੈ, ਕਦੇ ਕਿੱਧਰ ਕਦੇ ਕਿੱਧਰ ਜਾਂਦਾ ਹੈ। ਕਹਿੰਦੇ ਮੈਂ ਤੇ ਉਹਨੂੰ ਬਿਠਾਉਂਦੀ ਜਿਹੜਾ ਇੱਕ ਟਿਕਦਾ ਹੈ, ਇੱਕ ਥਾਂ ਤੇ। ਸਤਿਗੁਰੂ ਕਹਿ ਰਹੇ ਨੇ ਬੰਦਗੀ ਕਰਨ ਵਾਲਾ ਇੱਕ ਥਾਂ ਤੇ ਟਿਕ ਜਾਂਦਾ, ਉਹ ਫਿਰ ਇਹ ਨਹੀਂ ਵੇਖਦਾ ਸੱਜੇ ਤੋਂ ਕੀ ਆਵਾਜ਼ ਆਈ, ਖੱਬੇ ਤੋਂ ਕੀ ਆਵਾਜ਼ ਆਈ। ਉਹ ਕਹਿੰਦਾ ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ। ਦਾਤਾ ਜੀ ਕਹਿੰਦੇ ਨੇ ਬੰਦਗੀ ਕਰਨ ਵਾਲਾ ਇੱਕ ਤੇ ਟਿਕਿਆ।

ਹੁਣ ਦਾਤਾ ਜੀ ਅੱਜ ਕਹਿੰਦੇ ਭਾਈ ਕਿਹਦੇ ਨਾਲ ਝਗੜਨਾ? ਗੁਆਂਢੀਆਂ ਨਾਲ? ਕਹਿੰਦੇ ਨਹੀਂ, ਰਿਸ਼ਤੇਦਾਰਾਂ ਨਾਲ ਨਹੀਂ। ਜੋ ਜਨ ਲੁਝੈ ਮਨੇ ਸਿਉ ਸੇ ਪੂਰੇ ਪ੍ਰਧਾਨਾ। ਰੋਜ਼ ਆਪਣੇ ਮਨ ਨਾਲ ਲੜਨਾ ਹੈ, ਯਤਨ ਕਰਨਾ ਜੀ। ਥੋੜਾ ਜਿਹਾ ਲੜਿਆ ਕਰੇ ਨਾ ਸਵੇਰੇ ਆਪਣੇ ਮਨ ਨਾਲ। ਦਾਤਾ ਜੀ ਕਹਿੰਦੇ ਨੇ ਵੇਖੀ ਤੇ ਲੜਨਾ ਕਿੰਝ ਹੈ ਜੀ? ਗਿਆਨ ਖੜਗਲੇ ਮਨ ਸਿਉ ਲੁਝੈ ਮਨਸਾ ਮਨੇ ਸਮਾਈਏ। ਗਿਆਨ ਦੀ ਤਲਵਾਰ ਲੈ ਕੇ ਮੇਰੇ ਗੁਰੂ ਨੇ ਇਹ ਕਿਹਾ, ਮਨ ਤੂੰ ਇਹ ਕਹਿ ਰਿਹਾ ਠੀਕ ਨਹੀਂ ਹੈ, ਇੰਜੀ ਲੜਨਾ ਜੀ। ਹੋਰ ਕਿਸੇ ਹਥਿਆਰ ਨਾਲ ਤੁਸੀਂ ਇਹਦੇ ਨਾਲ ਲੜ ਵੀ ਨਹੀਂ ਸਕਦੇ। ਦਾਤਾ ਜੀ ਕਹਿੰਦੇ ਨੇ ਜੋ ਜਨ ਲੁਝੈ ਮਨੈ ਸਿਉ ਸੇ ਸੂਰੇ ਪ੍ਰਧਾਨਾ। ਅਸਲ ਦੇ ਵਿੱਚ ਉਹ ਵੱਡੇ ਸੂਰਮੇ ਨੇ ਤੇ ਪ੍ਰਧਾਨ, ਉਹਨਾਂ ਦੇ ਵਰਗਾ ਵੱਡਾ ਇਸ ਦੁਨੀਆਂ ਵਿੱਚ ਕੋਈ ਹੋਰ ਨਹੀਂ।

0: ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd Avenue North East ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street, Northeast, Calgary।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ ਟ੍ਰੈਡੀਸ਼ਨਲ ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5646। ਇਹਨਾਂ ਦਾ ਪਤਾ ਹੈ 2023 34th Street ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-329-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316, 27 ਐਵਨਿਊ ਨੌਰਥ ਈਸਟ ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

0: प्रोग्राम दा ए हिस्सा तुहाडे तक कैसिडी हे इंजरी लॉ तों तारा कैसिडी जी दे सहयोग नाल पहुंचाया जा रहा है। इन्हां तों किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसीं तारा कैसिडी जी नूं 403-770-1099 यानी 403-777-1099 ते संपर्क कर सकते हो। कैसिडी हे इंजरी लॉ दा पता है, यूनिट नंबर 1507 14 एवेन्यू साउथ वेस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैम्पेड ग्राउंड।
0: ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570 65 V ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

0: ਦਿੱਤਾ। ਕਰਮਜੀਤ ਪਲਾਹਾ ਡੇਜਾਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦੁੱਖ ਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਮ ਨਾ ਹੋਈ, ਤੂੰ ਕਰਤਾ ਕਰਣਾ ਮੈਂ ਨਹੀਂ ਜਾਂ ਹੋ ਕਰੀ ਨਾ ਹੋ, ਬਲਿਹਾਰੀ ਕੁਦਰਤ ਵਸਿਆ ਤੇਰਾ ਨਾ ਜਾਈ ਲਿਖਿਆ ਰਹੋ, ਜਾਤ ਮਹਿ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹਿਆ, ਤੂੰ ਸੱਚਾ ਸਾਹਿਬ ਸਿਰ ਸਵਾਲਿਓ ਜਿਨ ਕਿਸੋ ਪਾਰ ਪਿਆ, ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ।

ਕੱਲਾ ਸੁਣ ਵੱਡਾ ਆਖੇ ਸਭ ਕੋਈ ਵੱਡ ਵੱਡਾ ਡਿਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇ ਵੱਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਦ ਵਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੈ ਖਾਈ ਚਲੀਐ ਦੂਖ ਸੋ ਕਿਉਂ ਵਿਸਰੈ ਮੇਰੀ ਮਾਈ ਸਾਚਾ ਸਾਹਿਬ ਸਾਚੈ ਨਾਇ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੀ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੂਕੈ ਭੋਗ

ਤੇ ਜਿਨ ਦਿਨ ਕਰ ਕੈ ਕੀਤੀ ਰਾਤ ਖਸਮ ਵਿਸਾਰਹ ਤੇ ਕੰਮ ਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੀ ਜਨ ਸਤਿਗੁਰ ਸਤਿਪੁਰਖਾ ਬਿਨਾਉ ਕਰਉ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੀ ਵਡ ਭਾਗ ਵਡੇਰੇ ਜਿਨ ਹਰ ਹਰ ਸਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ

ਜੋ ਪਰਿਆ ਸੈਲ ਪੱਥਰ ਮਹਿ ਜੰਤ ਉਪਾਈ ਤਾ ਕਾਰਿਜਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਉਡੇ ਊਡ ਆਵੈ ਸੈ ਕੂਸਾ ਤਿਸ ਪਾਛੈ ਬਚਰੀ ਸ਼ਰਿਆ ਤਿਨ

ਧੰਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ, ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ, ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨੇਕ ਅਨੇਕ ਅਨੰਤਾ। ਤੇਰੀ ਅਨੇਕ, ਤੇਰੀ ਅਨੇਕ ਕਰਹਿ ਹਰ ਪੂਜਾ ਜੀ, ਤਪ ਤਾਪਹਿ ਜਪਹਿ ਬੇਅੰਤਾ। ਤੇਰੇ ਅਨੇਕ, ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ, ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵਹਿ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇ ਵਡ ਅਵਰ ਨ ਕੋਈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ। ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋਈ। ਤੁਧ ਆਪੇ ਸ੍ਰਿਸ਼ਟ ਸਭ ਉਪਾਈ, ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣ ਹੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਂਡਾ ਸਾਈ, ਜੋ ਤਉ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹਉ ਪਾਈ। ਰਹਾਉ ਸਭ ਤੇਰੀ, ਤੂੰ ਸਭ ਨੀ ਧਿਆਇਆ, ਜਿਸ ਨੌ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰੀਆ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਅਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਇਹ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ, ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਇ। ਤੂੰ ਕਰ ਕਰ ਵੇਖਹਿ ਜਾਣਹਿ ਸੋਇ, ਜਨ ਨਾਨਕ ਗੁਰਮੁਖ ਪ੍ਰਗਟ ਹੋਇ। ਆਸਾ ਮਹੱਲਾ ਪਹਿਲਾ। ਤਿਤ ਸਰਵਰੜੈ ਭਈ ਦੇ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ। ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ। ਮਨ ਏਕ ਨ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾ। ਭਈ ਪਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੈ ਕਿਤੈ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ। ਰਹਾਉ ਜਪ।

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆ ਰਾਗ ਰਤਨ ਪਰਵਾਰ ਭਰੀਆ ਸ਼ਬਦ ਗਾਵਣ ਆਈਆ ਸ਼ਬਦ ਤਾ ਗਾਵਹ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ।

ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨਹੁ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ ਘਰ ਤਾਂ ਤੇਰੈ ਸਭ ਕਿਛ ਹੈ ਜਿਸ ਦੇਹ ਸੋ ਪਾਵਏ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵਏ

0: ਫਤਿਹ।
1: ਬੋਲੋ ਜੀ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ। ਪ੍ਰਥਮ ਭਗਵਤੀ ਸਮਰ ਕੈ ਗੁਰ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦ ਨੋ ਸਿਮਰਾਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ, ਤੇਗ

ਆਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਾਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ

ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੋਗੇ ਅਟਲ।

ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ

ਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਸੋਦਾਰ ਰਹਿਰਾਸ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ

ਨਾਲ ਹਰ ਰਤਨ ਜਵੀ ਹਰ ਲਾਲ ਮਨ ਜਾਪ ਹੋ ਰਾਮ ਗੋਪਾਲ ਹਰ ਰਤਨ ਜਵੀ ਹਰ ਲਾਲ ਹਰ ਗੁਰਮੁਖ ਘੜ ਟਕਸਾਲ ਹਰ ਹੋ ਕਿਰਪਾਲ ਰਹਾਉ ਤੁਮਰੇ ਗੁਣ ਅਗਮ ਅਗੋਚਰ ਏਕ ਜੀਹ ਕਿਆ ਕਥੈ ਵਿਚਾਰੀ ਰਾਮ ਰਾਮ ਰਾਮ ਰਾਮ ਲਾਲ ਤੁਮਰੀ ਜੀ ਅਕਥ ਕਥਾ ਤੂੰ ਹੀ ਜਾਣੈ ਹੈ

हमरे हर प्राण स्वामी सखा हर मीता, मेरे मन तन जीह हर हरे हरे।

कटिया सज्जन सच्चा पात साहु सिर साहां दे साहु जिस पास।

ਕਹੁ ਸੱਜਣ ਸੱਚਾ ਪਾਤ ਸਾਹੁ ਸਿਰ ਸਾਹਾਂ ਦੈ ਸਾਹੁ ਜਿਸ ਪਾ

0: ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
1: ਕੈਲਗਰੀ ਚ 24 ਘੰਟੇ 7 ਦਿਨ ਪ੍ਰਸਾਰਿਤ ਹੋਣ ਵਾਲੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹਰ ਹਫਤੇ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ ਤੋਂ 8 ਵਜੇ ਤੱਕ ਤੁਸੀਂ ਸੁਣਦੇ ਹੋ ਗੁਰਬਾਣੀ ਵਿਚਾਰ ਪ੍ਰੋਗਰਾਮ ਪੰਜਾਬੀ ਰੇਡੀਓ ਕੈਲਗਰੀ ਦੇ ਹੋਸਟ ਪ੍ਰੋਫੈਸਰ ਮਨਜੀਤ ਸਿੰਘ ਪਿਆਸਾ ਦੁਆਰਾ।
2: प्रोग्राम दा ए हिस्सा तुहाडे तक फेयर डील फर्नीचर दे सहयोग नाल पहुंचाया जा रहा है। किसी भी तरह दे मॉडर्न ट्रेडिशनल कस्टमाइज्ड फर्नीचर दी जानकारी ले पिछले 33 सालां तों कैलगरी विच सेवावां दे रहे फेयर डील फर्नीचर नु कॉल करो 403-250-5646 403-250-5646। ਇਹਨਾਂ ਦਾ ਪਤਾ ਹੈ 2023 34th ਸਟਰੀਟ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਖਾਲਸਾ ਕਲੈਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਅਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਅਤੇ ਲੋਹੀਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ, ਸੈਕਿੰਡ ਫਲੋਰ, ਯੂਨਿਟ ਨੰਬਰ 3210-4310-104 ਐਵੀਨਿਊ, ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
3: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 32nd ਐਵਨਿਊ ਨਾਰਥ ਈਸਟ ਕੈਲਗਰੀ।
4: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ